ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਉਤੀ ਜੀ ਸਹਾਏ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦੇ ਰਾਖੇ ਆਪ ਅਕਾਲ ਪੁਰਖ ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਸ਼ਬਦ ਚੌਂਕੀ ਕੀਰਤਨ ਉਪਰੰਤ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਬਣਾ ਰਹੇ ਹੋ। ਆਪ ਸਭ ਸੰਗਤਾਂ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਆਓ ਬੜੇ ਹੀ ਪਿਆਰ ਸਹਿਤ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਕੀਰਤਨ ਸਰਵਣ ਕਰਾ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜੱਥਾ ਭਾਈ ਸਾਹਿਬ ਜੀ ਦਾ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦਾ, ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਹਨ। ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਆਓ ਭਾਈ ਸਾਹਿਬ ਜੀ ਪਾਸੋਂ 7:30 ਵਜੇ ਤੱਕ ਚੱਲ ਰਹੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਉਪਰੰਤ ਜਿਵੇਂ ਆਪ ਸੰਗਤਾਂ ਨੂੰ ਪਤਾ ਹੈ ਕਿ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਹਰੇਕ ਸ਼ੁੱਕਰਵਾਰ ਬੱਚਿਆਂ ਦੀ ਗੁਰਮਤਿ ਕਲਾਸ ਹੁੰਦੀ ਹੈ। 7:30 ਵਜੇ ਬੱਚਿਆਂ ਦੀ ਗੁਰਮਤਿ ਕਲਾਸ ਆਰੰਭ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਨਾਮ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ

ਝੰਟਾ ਪਾਰ ਉਤਾਰੀ ਮਲਿਆ ਸਹਾਰੂ ਭਲੇ ਛੀਂਬੇ ਗੁਰਦਰਗਹਿ ਦਰਬਾਰੀ ਪਾਂਦਾ ਬੂਲਾ ਜਾਣੀਐ ਗੁਰਬਾਣੀ ਗਾਇਨ ਲੇਖਾਰੀ ਡੱਲੇ ਵਾਸੀ ਸੰਗਤ ਭਾਰੀ ਮਲਿਆ ਸਹਾਰੂ ਭਲੇ ਛੀਂਬੇ ਗੁਰਦਰਗਹਿ ਦਰਬਾਰੀ ਪਾਂਦਾ ਬੂਲਾ ਜਾਣੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚੌਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਗੁਰੂ ਦੀ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ। ਇਸ ਪੌੜੀ ਦੀ ਅੰਤਲੀ ਤੁਕ ਜਿਹੜੀ ਹੈ, ਜੋ ਸਾਰੀ ਪੌੜੀ ਦਾ ਤੱਤ ਸਾਰ ਹੁੰਦਾ ਹੈ, ਨਿਚੋੜ ਹੁੰਦਾ ਹੈ, ਉਹਦੇ ਵਿੱਚ ਕਹਿੰਦੇ ਡੱਲੇ ਵਾਸੀ ਸੰਗਤ ਭਾਰੀ। ਡੱਲਾ ਇੱਕ ਨਗਰ ਦਾ ਨਾਮ ਹੈ, ਵਾਸੀ ਦਾ ਭਾਵ ਉੱਥੇ ਰਹਿਣ ਵਾਲੀ ਜੋ ਸੰਗਤ ਹੈ। ਭਾਈ ਗੁਰਦਾਸ ਕਹਿੰਦੇ ਉਹ ਬੜੀ ਭਾਰੀ ਸੰਗਤ ਹੈ। ਭਾਰੀ ਦਾ ਭਾਵ ਕੀ ਹੈ? ਗੁਣਵਾਨ। ਉਹੀ ਵਸਤੂ ਭਾਰੀ ਹੁੰਦੀ ਹੈ ਜਿਹਦੇ ਵਿੱਚ ਗੁਣ ਜ਼ਿਆਦਾ ਹੋਵਣ, ਕੀਮਤ ਉਹਦੀ ਜ਼ਿਆਦਾ ਹੁੰਦੀ ਹੈ, ਉਹਦਾ ਹੀ ਮੁੱਲ ਜ਼ਿਆਦਾ ਹੈ। ਭਾਰੀ ਵਸਤੂ ਹੀ ਜ਼ਿਆਦਾ ਗੁਣਾਂ ਵਾਲੀ ਮੰਨੀ ਜਾਂਦੀ ਹੈ। ਇੱਥੇ ਭਾਰੀ ਦਾ ਭਾਵ ਹੈ ਬਹੁਤੇ ਗੁਣਾਂ ਵਾਲੀ। ਜਿਹੜੀ ਸੰਗਤ ਹੈ ਉਹ ਡੱਲੇ ਨਗਰ ਦੀ ਹੈ। ਭਾਈ ਗੁਰਦਾਸ ਜੀ ਨੇ ਇਹ ਖਾਸੀਅਤ ਦਿੱਤੀ ਹੈ ਇਸ ਪੌੜੀ ਦੇ ਅੰਦਰ, ਇੱਕੋ ਨਗਰ ਦੇ ਬਹੁਤ ਸਾਰੇ ਸਿੱਖਾਂ ਦੇ ਨਾਮ ਦੱਸੇ ਨੇ ਅਤੇ ਇੱਕ ਨਗਰ ਵਾਸਤੇ ਇਹ ਪੌੜੀ ਉਚਾਰਨ ਕੀਤੀ। ਉਂਝ ਬਾਕੀ ਦੇ ਪੌੜੀਆਂ ਦੇ ਵਿੱਚ ਕਈ ਕਈ ਸਿੱਖਾਂ ਦਾ ਨਾਮ ਹੈ, ਉਹ ਸਿੱਖ ਇੱਕ ਇਲਾਕੇ ਦੇ ਨਹੀਂ ਸਨ, ਇੱਕ ਪਿੰਡ ਦੇ ਨਹੀਂ ਸਨ, ਇੱਕ ਨਗਰ ਦੇ ਨਹੀਂ ਸਨ। ਕੋਈ ਕਿਤੇ ਦਾ ਰਹਿਣ ਵਾਲਾ ਹੈ, ਕੋਈ ਕਿਤੇ ਦਾ ਰਹਿਣ ਵਾਲਾ ਹੈ। ਲੇਕਿਨ ਡੱਲੇ ਦੀ ਸੰਗਤ ਵਾਸਤੇ ਵਿਸ਼ੇਸ਼ ਕਰਕੇ ਇਹ ਪੌੜੀ ਉਹਨਾਂ ਨੇ ਲਿਖੀ ਹੈ। ਕੇਵਲ ਇਹ ਪੌੜੀ ਨਹੀਂ, ਜਿਸ ਪੌੜੀ ਦੀ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਉਹਦੇ ਵਿੱਚ ਵੀ ਇਸ ਨਗਰ ਦਾ ਜਿਹੜਾ ਮੁਖੀ ਸਿੱਖ ਹੋਇਆ ਉਹਦਾ ਨਾਮ ਸੀ ਭਾਈ ਪਾਰੋ। ਲਿਖਿਆ ਸੀ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਹੰਸਾਂ ਵਿੱਚੋਂ ਸ੍ਰੇਸ਼ਠ ਹੰਸ ਭਾਈ ਪਾਰੋ। ਜੁਲਕਾ ਇਹਦੀ ਵੰਸ਼ ਦਾ ਨਾਮ ਹੈ। ਪੂਰੇ ਗੁਰੂ ਨੇ ਇਹਦੇ ਉੱਤੇ ਆਪਣੀ ਕਿਰਪਾ ਟਿਕਾ ਦਿੱਤੀ ਸੀ ਭਾਈ ਪਾਰੋ ਉੱਤੇ। ਕੱਲ੍ਹ ਆਪਾਂ ਇਹਦੀ ਵਿਚਾਰ ਕੀਤੀ ਹੈ। ਹੁਣ ਪਾਰੋ ਵਰਗੇ ਹੋਰ ਕਈ ਸਿੱਖ ਇਸ ਡੱਲੇ ਪਿੰਡ ਵਿੱਚ ਰਹਿੰਦੇ ਨੇ। ਡੱਲਾ ਨਗਰ ਸ੍ਰੀ ਸੁਲਤਾਨਪੁਰ ਸਾਹਿਬ ਦੇ ਬਿਲਕੁਲ ਨੇੜੇ ਹੈ। ਸ਼ਾਇਦ ਇਸ ਪਿੰਡ ਨੂੰ ਗੁਰੂ ਨਾਨਕ ਮਹਾਰਾਜ ਜੀ ਕੋਲੋਂ ਜਾਗ ਲੱਗੀ ਹੋਵੇ, ਕਿਉਂਕਿ ਇੱਥੇ ਲੰਬਾ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਹਿਣਾ ਕੀਤਾ ਸੀ, 13-13 ਤੋਲਣਾ ਕੀਤਾ ਸੀ। ਕਈ ਵਰੇ ਇੱਥੇ ਗੁਰੂ ਨਾਨਕ ਮਹਾਰਾਜ ਰਹੇ ਸੁਲਤਾਨਪੁਰ ਵਿਖੇ। ਅਤੇ ਕੇਵਲ ਸੁਲਤਾਨਪੁਰ ਨਹੀਂ, ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਹਨ, ਨਗਰ ਹਨ, ਉਹਨਾਂ ਦਾ ਇੱਥੇ ਆਉਣਾ ਜਾਣਾ ਸੀ। ਤਾਂ ਹੋ ਸਕਦਾ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਇਸ ਨਗਰ ਉੱਤੇ ਵੀ ਪੈ ਗਈ ਹੋਵੇ। ਇਹ ਸਾਰੇ ਦਾ ਸਾਰਾ ਨਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਿੱਖੀ ਵਿੱਚ ਪਰਪੱਕ ਹੋ ਗਿਆ ਸੀ ਅਤੇ ਉਹਨਾਂ ਵਿੱਚੋਂ ਕੁਝ ਕੁ ਚੋਣਵੇਂ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਵਿੱਚ ਕੀਤਾ ਹੈ। ਉਂਝ ਵਿਦਵਾਨ ਮੰਨਦੇ ਨੇ 72 ਗੁਰੂ ਕੇ ਉਹ ਸਿੱਖ ਜਿਹੜੇ ਬੜੇ ਵਿਵੇਕੀ ਸਨ, ਜਿਨ੍ਹਾਂ ਨੇ ਬੜੀ ਵੱਡੀ ਘਾਲ ਕਮਾਈ ਕੀਤੀ ਹੈ, ਨਾਮ ਨਾ ਖੱਟਿਆ ਹੈ, ਉਹ 72 ਸਿੱਖ ਇਸ ਨਗਰ ਦੇ ਹੀ ਵਾਸੀ ਸਨ, ਡੱਲੇ ਪਿੰਡ ਦੇ ਰਹਿਣ ਵਾਲੇ ਸਨ। ਇਹਨਾਂ ਸਾਰੇ ਸਿੱਖਾਂ ਦਾ ਵਿਸ਼ੇਸ਼ ਕਰਕੇ ਜਿਹੜਾ ਜ਼ਿਕਰ ਹੈ ਉਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆਉਣ ਦਾ ਹੈ। ਅਤੇ ਆਪਾਂ ਸਾਰੇ ਜਾਣਦੇ ਹਾਂ
ਗੋਇੰਦਵਾਲ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੀ ਸ਼ੋਅ ਦੇ ਨਾਲ ਪਵਿੱਤਰ ਧਰਤੀ ਵਸ ਗਈ ਸੀ। ਅੱਜ ਦੇ ਜਿਹੜੇ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਪਿਰਥੀ ਮੱਲ ਤੁਲਸਾ ਭੱਲਾ ਮੱਲਣ ਗੁਰ ਸੇਵਾ ਹਿਤਕਾਰੀ। ਇੱਕ ਸਿੱਖ ਦਾ ਨਾਮ ਸੀ ਪਿਰਥੀ ਮੱਲ, ਇੱਕ ਦਾ ਨਾਮ ਸੀ ਭਾਈ ਤੁਲਸਾ, ਇੱਕ ਦਾ ਨਾਮ ਸੀ ਭਾਈ ਮੱਲਣ। ਗੁਰ ਸੇਵਾ ਹਿਤਕਾਰੀ, ਇਹ ਸਾਰੇ ਦੇ ਸਾਰੇ ਸਿੱਖ ਗੁਰੂ ਦੀ ਸੇਵਾ ਹਿਤਕਾਰੀ ਹੋ ਕੇ ਕਰਦੇ ਸਨ। ਹਿਤਕਾਰੀ ਦਾ ਭਾਵ ਹੈ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ। ਹਿਤ ਪ੍ਰੇਮ ਨੂੰ ਆਖਦੇ ਨੇ, ਹਿਤਕਾਰੀ ਸੇਵਾ ਸੀ ਇਹਨਾਂ ਸਿੱਖਾਂ ਦੀ। ਪਿਰਥੀ ਮੱਲ ਤੁਲਸਾ ਅਤੇ ਮੱਲਣ, ਇੱਕ ਤਾਂ ਬਾਬਾ ਪਿਰਥੀ ਚੰਦ ਹੋਏ ਨੇ, ਇਹ ਪਿਰਥੀ ਮੱਲ ਹੈ। ਆਪਾਂ ਸਾਰਿਆਂ ਨੇ ਬੜੀ ਵਾਰ ਸੁਣਿਆ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਵੱਡੇ ਭਰਾਤਾ ਦਾ ਨਾਮ ਸੀ, ਔਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਭ ਤੋਂ ਵੱਡੇ ਸਪੁੱਤਰ ਦਾ ਨਾਮ ਸੀ ਬਾਬਾ ਪਿਰਥੀ ਚੰਦ। ਲੇਕਿਨ ਇਹ ਡੱਲੇ ਦਾ ਰਹਿਣ ਵਾਲਾ ਸਿੱਖ, ਇਹਦਾ ਨਾਮ ਹੈ ਪਿਰਥੀ ਮੱਲ। ਇਹ ਸਾਰੇ ਸੇਵਾ ਕਰਨ ਵਾਲੇ ਸੀ, ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ, ਹਿਤਕਾਰੀ ਸਿੱਖ ਸਨ। ਕਿਉਂਕਿ ਬਾਣੀ ਦੇ ਅੰਦਰ ਸੇਵਾ ਇੱਕ ਬਹੁਤ ਵੱਡਾ ਵਿਸ਼ਾ ਹੈ। ਸੇਵਾ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਬਹੁਤ ਕੁਝ ਲਿਖਿਆ। ਕੇਵਲ ਗੁਰੂ ਸਾਹਿਬਾਨਾਂ ਨੇ ਨਹੀਂ, ਗੁਰੂ ਸਾਹਿਬਾਨਾਂ ਤੋਂ ਇਲਾਵਾ ਜਿਹੜੇ ਭਗਤ ਹੋਏ ਨੇ ਉਹਨਾਂ ਨੇ ਵੀ ਸੇਵਾ ਦੇ ਬਾਰੇ ਜ਼ਿਕਰ ਕੀਤਾ। ਸੇਵਾ ਕਉ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਉ, ਸੰਤ ਜਪਾਵੇ ਨਾਮ। ਸੇਵਾ ਕਰਨੀ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਉਹਨਾਂ ਦੇ ਆਪਣੇ ਬੋਲਾਂ ਵਿੱਚ ਵੀ ਆਇਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਬਾਕੀ ਗੁਰੂ ਸਾਹਿਬਾਨਾਂ ਨੇ, ਭਗਤ ਜਨਾਂ ਨੇ, ਭੱਟ ਜਨਾਂ ਨੇ ਸੇਵਾ ਬਾਰੇ ਬਹੁਤ ਕੁਝ ਲਿਖਿਆ ਹੈ। ਅਸਲ ਵਿੱਚ ਬਾਣੀ ਕਹਿੰਦੀ ਹੈ ਇਹ ਜੀਵਨ ਹੀ ਗੁਰੂ ਦੀ ਸੇਵਾ ਸਿਮਰਨ ਭਗਤੀ ਵਾਸਤੇ ਹੈ। ਇੱਕ ਬੋਲ ਆਪਾਂ ਬੜੀ ਵਾਰ ਪੜ੍ਹਿਆ ਹੈ, ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਤਾਂ ਹੀ ਤੈਨੂੰ ਇਹ ਦੇਹੀ ਮਿਲੀ ਹੈ ਤਾਂ ਕਿ ਤੂੰ ਗੁਰੂ ਦੀ ਸੇਵਾ ਕਰ ਸਕੇਂ, ਗੁਰੂ ਦਾ ਸਿਮਰਨ ਕਰ ਸਕੇਂ, ਪਰਮਾਤਮਾ ਦੀ ਇਬਾਦਤ ਬੰਦਗੀ ਕਰ ਸਕੇਂ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਫਿਰ ਬੋਲ ਆਉਂਦੇ ਨੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਸ ਤਰ੍ਹਾਂ ਦੇ ਬੋਲ ਇਸ ਦੇਹੀ ਵਾਸਤੇ ਨੇ। ਇਹ ਦੋ ਵੱਡੇ ਪੈਰ ਮੰਨੇ ਗਏ ਨੇ, ਇੱਕ ਸੇਵਾ ਹੈ, ਇੱਕ ਸਿਮਰਨ ਹੈ। ਪਿਰਥੀ ਮੱਲ ਤੁਲਸਾ ਭਲਾ ਮੱਲਣ ਗੁਰ ਸੇਵਾ ਹਿਤਕਾਰੀ। ਇਹ ਭਾਈ ਪਿਰਥੀ ਮੱਲ, ਇਹ ਭਾਈ ਤੁਲਸਾ ਜੀ ਅਤੇ ਭਾਈ ਮੱਲਣ ਜੀ, ਇਹਨਾਂ ਨੂੰ ਭੱਲਾ ਕਰਕੇ ਲਿਖਿਆ ਹੈ। ਭੱਲਾ ਵੰਸ਼ ਦਾ ਨਾਮ ਹੈ, ਭੱਲਾ ਗੋਤ ਦਾ ਨਾਮ ਹੈ। ਪਰ ਸੇਵਾ ਦੇ ਵਿੱਚ ਇਹ ਬੜੇ ਨਿਪੁੰਨ ਸਨ। ਫਿਰ ਕਹਿੰਦੇ ਰਾਮੂ ਦੀਪਾ ਉਗਰ ਸੈਨ ਨਾ ਗੌਰੀ ਗੁਰ ਸ਼ਬਦ ਵਿਚਾਰੀ। ਅਗਲੇ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ, ਇੱਕ ਦਾ ਨਾਮ ਭਾਈ ਰਾਮੂ ਜੀ ਹੈ, ਦੂਜੇ ਦਾ ਨਾਮ ਭਾਈ ਦੀਪਾ ਜੀ ਹੈ, ਤੀਜੇ ਦਾ ਨਾਮ ਭਾਈ ਉਗਰ ਸੈਨ ਹੈ, ਫਿਰ ਭਾਈ ਨਗੌਰੀ ਜੀ ਦਾ ਨਾਮ ਆਉਂਦਾ ਹੈ। ਕਿਉਂਕਿ ਇਹ ਉਸ ਵੇਲੇ ਦੇ ਨਾਮ ਨੇ ਜਦੋਂ ਅਜੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਹੋਈ, ਅਜੇ ਇਹ ਨਵੀਂ ਨਵੀਂ ਸਿੱਖੀ ਦੀ ਪਨੀਰੀ ਹੈ। ਇਸ ਕਰਕੇ ਸਾਨੂੰ ਨਾਮ ਅਜੀਬ ਜਿਹੇ ਲੱਗਦੇ ਹਨ।
ਜਿਵੇਂ ਜਿਵੇਂ ਸਿੱਖੀ ਦਾ ਪਸਾਰਾ ਹੋਇਆ ਉਵੇਂ ਨਾਮ ਵੀ ਤਬਦੀਲ ਹੁੰਦੇ ਗਏ। ਫਿਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤੇ ਪੱਕੀ ਮੋਹਰ ਲਾ ਕੇ ਖਾਲਸੇ ਨੂੰ ਸਿੰਘ ਦਾ ਨਾਮ ਦੇ ਦਿੱਤਾ ਸੀ। ਪਰ ਇਹ ਅਜੇ ਨਵੀਂ ਨਵੀਂ ਪਨੀਰੀ ਦੇ ਸਿੱਖ ਨੇ, ਜਿਨ੍ਹਾਂ ਨੇ ਪਹਿਲੇ ਗੁਰੂਆਂ ਦੇ ਸਮੇਂ ਸਿੱਖੀ ਨੂੰ ਧਾਰਨ ਕੀਤਾ ਹੈ। ਔਰ ਇਹਨਾਂ ਸਿੱਖਾਂ ਬਾਰੇ ਭਾਈ ਗੁਰਦਾਸ ਕਹਿੰਦੇ ਨੇ, ਗੁਰ ਸ਼ਬਦ ਵਿਚਾਰੀ। ਇਹ ਗੁਰੂ ਦੇ ਸ਼ਬਦ ਦੇ ਨਾਲ ਡੂੰਘੀ ਸਾਂਝ ਪਾ ਕੇ ਰੱਖਣ ਵਾਲੇ ਸਿੱਖ ਸਨ। ਕਿਹੜੇ? ਭਾਈ ਰਾਮੂ ਜੀ, ਭਾਈ ਦੀਪਾ ਜੀ, ਭਾਈ ਉਗਰਸੈਨ ਜੀ ਅਤੇ ਭਾਈ ਨਾਗੌਰੀ ਜੀ ਗੁਰ ਸ਼ਬਦ ਵਿਚਾਰੀ ਵਿਚਾਰਵਾਨ ਪੁਰਸ਼ ਹੋ ਗਏ। ਪਹਿਲੀ ਪੰਕਤੀ ਵਿੱਚ ਜਿਹੜੇ ਸਿੱਖ ਸਨ ਉਹਨਾਂ ਨੂੰ ਹਿਤਕਾਰੀ ਸੇਵਾ ਕਰਨ ਵਾਲੇ ਆਖਿਆ। ਹੁਣ ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਗੁਰ ਸ਼ਬਦ ਵਿਚਾਰੀ ਆਖਿਆ, ਗੁਰੂ ਦੀ ਸ਼ਬਦ ਦੀ ਸਾਂਝ ਵਿਚਾਰ, ਕਿਉਂਕਿ ਬਾਣੀ ਦੇ ਵਿਚਾਰ ਇਹ ਇੱਕ ਬਹੁਤ ਜ਼ਰੂਰੀ ਵਿਸ਼ਾ ਹੈ। ਜੋ ਆਪਾਂ ਬਾਣੀ ਪੜ੍ਹਦੇ ਹਾਂ, ਜੋ ਕੀਰਤਨ ਦੇ ਨਾਲ ਸੁਣਦੇ ਹਾਂ ਜਾਂ ਪਾਠ ਕਰਦੇ ਹਾਂ, ਉਹਦੇ ਅਰਥ ਭੇਦ ਆਉਣੇ ਬੜੇ ਲਾਜ਼ਮੀ ਨੇ ਤਾਂ ਬਾਣੀ ਸੌਖੀ ਸਮਝ ਪੈ ਜਾਂਦੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਹ ਪਰ ਉਪਕਾਰ ਉਦੋਂ ਕਰਦੀ ਹੈ ਜਦੋਂ ਇਹਦੀ ਵਿਚਾਰ ਕੀਤੀ ਜਾਏ। ਅਤੇ ਇਹ ਜਿਹੜੇ ਸਿੱਖ ਸਨ ਗੁਰੂ ਦੇ ਸ਼ਬਦ ਦੇ ਵਿਚਾਰਵਾਨ ਹੋ ਨਿਬੜੇ ਸਨ। ਫਿਰ ਕਹਿੰਦੇ ਨੇ, ਮੋਸਣ ਰਾਮੂ ਮਹਿਤਿਆ ਅਮਰੂ ਗੋਪੀ ਹਉਮੈ ਮਾਰੀ। ਇਹ ਜਿਹੜੇ ਅਗਲੇ ਸਿੱਖ ਨੇ ਇਹਨਾਂ ਬਾਰੇ ਕਹਿੰਦੇ ਨੇ, ਇਹਨਾਂ ਨੇ ਹਉਮੈ ਨੂੰ ਮਾਰਿਆ ਹੋਇਆ ਸੀ। ਉਂਝੇ ਸਾਰੇ ਗੁਣ ਹੀ ਸਨ ਇਹਨਾਂ ਸਿੱਖਾਂ ਵਿੱਚ, ਉਹ ਵਿਚਾਰਵਾਨ ਵੀ ਸਨ, ਸੇਵਾ ਵਿੱਚ ਵੀ ਨਿਪੁੰਨ ਸਨ, ਪਰ ਜਿਹੜਾ ਹਉਮੈ ਹੰਕਾਰ ਹੈ ਉਹਨਾਂ ਨੂੰ ਇਹਨਾਂ ਨੇ ਮਾਰ ਕੇ ਗੁਰੂ ਦਰਬਾਰ ਵਿੱਚ ਸੇਵਾ ਕੀਤੀ ਹੈ। ਹਉਮੈ ਨੂੰ ਮਾਰ ਦਿੱਤਾ ਸੀ ਇਹਨਾਂ ਨੇ, ਕਿਉਂਕਿ ਹਉਮੈ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਅੜਚਨ ਹੈ, ਰੁਕਾਵਟ ਹੈ। ਹਉਮੈ ਗੁਰੂ ਤੋਂ ਟੁੱਟੇ ਹੋਏ ਬੰਦੇ ਦੀ ਨਿਸ਼ਾਨੀ ਵੀ ਹੈ। ਐਸਾ ਨਹੀਂ ਬਾਣੀ ਮੰਨਦੀ ਕਿ ਉਹ ਹੰਕਾਰੀ ਵੀ ਹੋਵੇ ਅਤੇ ਗੁਰੂ ਵਾਲਾ ਵੀ ਹੋਵੇ, ਐਸਾ ਕਿਤੇ ਨਹੀਂ ਲਿਖਿਆ। ਹਾਂ, ਬਾਣੀ ਨੇ ਇਹ ਗੱਲ ਤੇ ਆਖੀ ਹੈ, ਜਿਹੜਾ ਗੁਰੂ ਵਾਲਾ ਹੋਏਗਾ ਉਹ ਨਿਮਾਣਾ ਹੋਏਗਾ, ਨਿਰਮਾਣ ਹੋਏਗਾ, ਨਿਮਰਤਾ ਵਿੱਚ ਹੋਏਗਾ, ਅਤੇ ਜਿਹੜਾ ਹੰਕਾਰੀ ਹੋਏਗਾ ਉਹ ਗੁਰੂ ਤੋਂ ਟੁੱਟਾ ਹੋਏਗਾ, ਉਹ ਗੁਰੂ ਤੋਂ ਬੇਮੁੱਖ ਹੋਏਗਾ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੀਏ, ਵਾਚੀਏ, ਅਧਿਐਨ ਕਰੀਏ, ਇੱਕ ਅੱਖਰ ਵੀ ਨਹੀਂ ਕਿ ਹੰਕਾਰੀ ਬੰਦਾ ਗੁਰੂ ਵਾਲਾ ਹੋਏਗਾ, ਹੰਕਾਰੀ ਬੰਦੇ ਵਿੱਚ ਗੁਰੂ ਦਾ ਗਿਆਨ ਹੋਏਗਾ, ਗੁਰੂ ਦਾ ਉਪਦੇਸ਼ ਹੋਏਗਾ। ਐਸਾ ਨਹੀਂ ਹੈ। ਭਾਵੇਂ ਧਾਰਮਿਕ ਅਸਥਾਨਾਂ 'ਤੇ ਆਪਾਂ ਦੇਖਦੇ ਹਾਂ ਵੱਡੇ ਵੱਡੇ ਹੰਕਾਰੀ ਮਿਲ ਜਾਂਦੇ ਨੇ, ਗੁਰੂ ਸਾਹਿਬਾਨਾਂ ਦੇ ਨਾਲ ਗੋਸ਼ਟੀਆਂ ਕਰਨ ਵਾਲੇ ਤੀਰਥਾਂ 'ਤੇ ਬੈਠੇ ਹੋਏ ਰਿਸ਼ੀ ਮੁਨੀ ਬੜੇ ਹੰਕਾਰੀ ਸਨ, ਬੜੇ ਅਭਿਮਾਨੀ ਸਨ, ਜਿਨ੍ਹਾਂ ਦਾ ਜ਼ਿਕਰ ਪਾਤਸ਼ਾਹ ਨੇ ਕੀਤਾ। ਖਾਧੀ ਖੂਨ ਸਜੋਗੀ ਸਰਾਂ ਗੋਸ਼ਟ ਕਰਨ ਸਭੇ ਉਠਾਈ, ਗੁਰੂ ਨਾਨਕ ਮਹਾਰਾਜ। ਭਾਈ ਗੁਰਦਾਸ ਦੀ ਗੱਲ ਹੈ ਬਾਣੀ ਦੀ। ਗੁੱਸਾ ਆ ਗਿਆ ਸੀ ਜੋਗੀਆਂ ਨੂੰ, ਹੈ ਤਾਂ ਰਿਸ਼ੀ ਸਨ, ਨਾਥ, ਧਾਰਮਿਕ ਲਿਬਾਸ ਵੀ ਇਹਨਾਂ ਨੇ ਪਾਇਆ ਹੋਇਆ ਸੀ, ਲੇਕਿਨ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ, ਗੁਰੂ ਨਾਨਕ ਮਹਾਰਾਜ ਜੀ ਦੀ ਕਰਨੀ ਨੂੰ ਦੇਖ ਕੇ ਖੁਣਸ ਆ ਗਈ, ਗੁੱਸਾ ਆ ਗਿਆ, ਰੋਹ ਵਿੱਚ ਆ ਗਏ, ਕ੍ਰੋਧ ਵਿੱਚ ਆ ਗਏ ਗੁਰੂ ਨਾਨਕ ਮਹਾਰਾਜ ਜੀ ਨੂੰ ਦੇਖ ਕੇ ਇਹ ਜੋਗੀ ਲੋਕ। ਭਾਈ ਗੁਰਦਾਸ ਕਹਿੰਦੇ ਨੇ, ਇਹ ਜਿਹੜੇ ਡੱਲਾ ਪਿੰਡ ਦੇ ਸਿੱਖ ਸਨ, ਡੱਲਾ ਦੇ ਨਿਵਾਸੀ ਸਨ, ਜਿਨ੍ਹਾਂ ਦਾ ਨਾਮ ਇੱਥੇ ਦੇ ਰਹੇ ਨੇ, ਇਹ ਉਹਨਾਂ ਵਿੱਚ ਖੂਬੀਆਂ ਸਨ, ਇਹ ਉਹਨਾਂ ਵਿੱਚ ਗੁਣ ਸੀ ਡੱਲੇ ਦੇ ਸਿੱਖਾਂ ਵਿੱਚ। ਕਿਹੜੇ ਕਿਹੜੇ?
ਇੱਕ ਤਾਂ ਉਹ ਸੇਵਾ ਵਿੱਚ ਹਿੱਤਕਾਰੀ ਸਨ, ਦੂਜੇ ਗੁਰ ਸ਼ਬਦ ਦੇ ਵਿਚਾਰੀ ਸਨ, ਤੀਜਾ ਗੁਣ ਉਹਨਾਂ ਦੇ ਵਿੱਚ ਹੈ ਹਉਮੈ ਮਾਰੀ। ਉਹਨਾਂ ਨੇ ਹੰਕਾਰ ਨੂੰ ਮਾਰਿਆ ਹੋਇਆ ਸੀ, ਹਉਮੈ ਨੂੰ ਦੂਰ ਕੀਤਾ ਹੋਇਆ ਸੀ। ਹੰਕਾਰੀ ਬੰਦੇ ਨੂੰ ਨਾ ਬਾਣੀ ਦਾ ਰਸ ਆਉਂਦਾ ਹੈ, ਨਾ ਬਾਣੀ ਵਿੱਚੋਂ ਸੁੱਖ ਮਿਲਦਾ ਹੈ। ਬੋਲ ਆਪਾਂ ਰੋਜ਼ ਪੜ੍ਹਦੇ ਹਾਂ, ਸਾਕਤ ਹਰ ਰਸ ਸਾਧ ਨਾ ਜਾਣੇ ਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹੇ ਸਿਰ ਡੰਡਾ ਹੈ। ਸਾਕਤ ਬੰਦੇ ਦੇ ਅੰਦਰ ਹੰਕਾਰ ਰੂਪੀ ਕੰਡਾ ਹੁੰਦਾ, ਉਹ ਹਰੀ ਦੇ ਨਾਮ ਦਾ ਰਸ ਮਾਣ ਨਹੀਂ ਸਕਦੇ। ਉਹਨਾਂ ਨੂੰ ਬਾਣੀ ਵਿੱਚੋਂ ਕਦੇ ਆਨੰਦ ਨਹੀਂ ਆਉਂਦਾ, ਕਦੇ ਰਸ ਨਹੀਂ ਆਉਂਦਾ। ਉਹ ਜਿਵੇਂ ਜਿਵੇਂ ਤੁਰਦੇ ਨੇ, ਜਿਵੇਂ ਪੈਰ ਵਿੱਚ ਕੰਡਾ ਹੋਰ ਚੁਭਦਾ, ਹੋਰ ਦੁੱਖ ਦਿੰਦਾ, ਹੋਰ ਪੀੜਾ ਆਉਂਦੀ ਹੈ। ਹਉਮੈ ਹੰਕਾਰ ਦਾ ਕੰਡਾ ਮਨੁੱਖ ਨੂੰ ਬੜਾ ਦੁੱਖ ਦਿੰਦਾ ਹੈ ਕਿ ਇਹ ਮੇਰੇ ਕਹਿਣੇ ਵਿੱਚ ਕਿਉਂ ਨਹੀਂ ਹੈ, ਇਹ ਮੇਰੀ ਗੱਲ ਕਿਉਂ ਨਹੀਂ ਮੰਨਦਾ, ਇਹ ਮੇਰਾ ਵਿਰੋਧੀ ਕਿਉਂ ਹੈ। ਹੰਕਾਰੀ ਬੰਦੇ ਵਿੱਚ ਇਹ ਹਉਮੈ ਦਾ ਕੰਡਾ ਹੈ। ਜਿਉਂ ਜਿਉਂ ਚੱਲੇ, ਜਿਵੇਂ ਜਿਵੇਂ ਚੱਲਦਾ ਹੈ, ਤੁਰਦਾ ਹੈ, ਜ਼ਿੰਦਗੀ ਨਿਰਵਾਹ ਕਰਦਾ ਹੈ, ਚੁਭੈ ਉਹ ਚੁਭਦਾ ਹੈ, ਦਰਦ ਹੁੰਦੀ ਹੈ, ਪੀੜਾ ਹੁੰਦੀ ਹੈ, ਦੁੱਖ ਪਾਵੇਂ ਉਹ ਦੁਖੀ ਹੁੰਦਾ ਹੈ। ਜਮਕਾਲ ਸਹੇ ਸਿਰ ਡੰਡਾ ਹੈ, ਮਾਨੋ ਹੰਕਾਰ ਇੱਕ ਜਮਾਂ ਦੇ ਡੰਡੇ ਦੀ ਤਰ੍ਹਾਂ ਉਹਦੇ ਸਿਰ ਵਿੱਚ ਵੱਜ ਰਿਹਾ ਹੈ। ਸਤਿਗੁਰੂ ਜੀ ਕਹਿੰਦੇ, ਪਰ ਡੱਲੇ ਦੇ ਸਿੱਖ ਨਾ ਤਾਂ ਇਹਨਾਂ ਵਿੱਚ ਹਉਮੈ ਹੈ, ਨਾ ਇਹਨਾਂ ਵਿੱਚ ਹੰਕਾਰ ਹੈ। ਅਗਲਾ ਬੋਲ ਹੈ, ਸਹਾਰੂ ਗੰਗੂ ਭਲੇ ਭਾਗੂ, ਭਗਤ ਭਗਤ ਹੈ ਪਿਆਰੀ। ਇੱਕ ਦਾ ਨਾਮ ਹੈ ਭਾਈ ਸਹਾਰੂ ਜੀ, ਦੂਜੇ ਦਾ ਨਾਮ ਹੈ ਭਾਊ ਗੰਗੂ ਜੀ, ਭਾਈ ਗੰਗੂ ਜੀ। ਇਹ ਸਾਰੇ ਭੱਲੇ ਹਨ। ਇੱਕ ਦਾ ਨਾਮ ਹੈ ਭਾਗੂ, ਇੱਕ ਦਾ ਨਾਮ ਹੈ ਭਗਤੂ। ਭਾਈ ਗੁਰਦਾਸ ਜੀ ਕਹਿੰਦੇ, ਇਹ ਸਾਰਿਆਂ ਦੇ ਅੰਦਰ ਕੀ ਹੈ, ਭਗਤ ਹੈ ਪਿਆਰੀ, ਭਗਤੀ ਪਿਆਰੀ ਲੱਗਦੀ ਹੈ ਇਹਨਾਂ ਨੂੰ। ਇਹ ਚੌਥਾ ਗੁਣ ਆ ਗਿਆ, ਇੱਕ ਹਉਮੈ ਮਾਰੀ, ਇੱਕ ਸ਼ਬਦ ਵਿਚਾਰੀ, ਇੱਕ ਸੇਵਾ ਹਿੱਤਕਾਰੀ, ਅਤੇ ਚੌਥਾ ਗੁਣ ਇਹਨਾਂ ਵਿੱਚ ਕੀ ਹੈ, ਭਗਤ ਹੈ ਪਿਆਰੀ, ਭਗਤੀ ਨਾਲ ਪ੍ਰੇਮ ਕਰਨਾ, ਭਗਤੀ ਦੇ ਨਾਲ ਸਨੇਹ ਕਰਨਾ। ਇਹ ਗੁਣ ਵੀ ਡੱਲੇ ਦੀ ਸੰਗਤ ਵਿੱਚ ਸੀ, ਡੱਲੇ ਦੇ ਸਿੱਖਾਂ ਵਿੱਚ ਸੀ, ਭਗਤੀ, ਪ੍ਰੇਮਾ ਭਗਤੀ। ਕਿਉਂਕਿ ਪਰਮਾਤਮਾ ਦੇ ਦਰ 'ਤੇ ਪ੍ਰੇਮਾ ਭਗਤੀ ਦੀ ਗੱਲ ਆਉਂਦੀ ਹੈ ਵਾਰ ਵਾਰ, ਭਾਵਨਾ ਦੀ ਭਗਤੀ, ਸ਼ਰਧਾ ਦੀ ਭਗਤੀ, ਪ੍ਰੇਮ ਦੀ ਭਗਤੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਹੋਇਆ ਸੁਣਿਆ ਹੋਇਆ ਉਹਨਾਂ ਦਾ ਥਾਂ ਪੈ ਜਾਂਦਾ, ਕਬੂਲ ਹੋ ਜਾਂਦਾ, ਪ੍ਰਵਾਨ ਹੋ ਜਾਂਦਾ, ਜਿਨ੍ਹਾਂ ਨੇ ਗੁਰੂ ਦੀ ਆਖੀ ਹੋਈ ਗੱਲ ਨੂੰ ਸੱਤ ਕਰਕੇ ਮੰਨ ਲਿਆ ਹੈ। ਗੁਰੂ ਦੀ ਆਖੀ ਹੋਈ ਗੱਲ ਨੂੰ ਸੱਤ ਕਰਕੇ ਮੰਨਣਾ ਬੜਾ ਹੀ ਔਖਾ ਹੈ। ਪਾਤਸ਼ਾਹ ਕਹਿੰਦੇ ਨੇ ਕਿ ਜੋ ਕੁਝ ਗੁਰੂ ਆਖਦਾ ਹੈ ਉਹਨੂੰ ਸੱਤ ਕਰਕੇ ਮੰਨਣਾ ਬੜੀ ਔਖੀ ਗੱਲ ਹੈ, ਪਰ ਜੇਕਰ ਕੋਈ ਮੰਨ ਲੈਂਦਾ ਹੈ ਤਾਂ ਫਿਰ ਮੰਨੇ ਪਾਵੇਂ ਮੁਖ ਦੁਆਰ, ਮੰਨੇ ਪਰਵਰ ਸਾਧਾਰ, ਮੰਨੇ ਤਰੇ ਤਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੈ ਮਨ ਕੋਏ। ਮੰਨਣਾ ਹੈ ਤਾਂ ਔਖਾ, ਪਰ ਮੰਨਣ ਵਾਲਿਆਂ ਵਿੱਚ ਖੂਬੀਆਂ ਬਹੁਤ ਹੁੰਦੀਆਂ ਨੇ, ਚੰਗਿਆਈਆਂ ਬਹੁਤ ਹੁੰਦੀਆਂ ਨੇ, ਗੁਣ ਬੜੇ ਹੁੰਦੇ ਨੇ। ਗੁਰੂ ਨਾਨਕ ਦੇਵ ਜੀ ਆਖਦੇ ਨੇ, ਮੰਨੇ ਕੀ ਗੱਤ ਕਹੀ ਨਾ ਜਾਏ, ਉਹਨਾਂ ਦੀ ਅਵਸਥਾ 'ਤੇ ਆਖੀ ਨਹੀਂ ਜਾ ਸਕਦੀ, ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਲਿਖੀ ਨਹੀਂ ਜਾ ਸਕਦੀ। ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ,
ਜੇ ਕੋ ਮਨ ਜਾਣੇ ਮਨ ਕੋਏ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨਾਂ ਵਿੱਚ ਪਿਆਰ ਵਾਲੀ ਭਗਤੀ ਹੈ, ਬੱਧਾ ਰੁੱਧੀ ਭਗਤੀ ਨਹੀਂ, ਹੱਠ ਵਾਲੀ ਭਗਤੀ ਨਹੀਂ ਹੈ, ਕਸ਼ਟ ਦੇਣ ਵਾਲੀ ਭਗਤੀ ਨਹੀਂ, ਪ੍ਰੇਮ ਵਾਲੀ ਭਗਤੀ ਹੈ। ਜਿਵੇਂ ਬਾਬਾ ਫਰੀਦ ਜੀ ਉਹਨਾਂ ਦੀ ਬਾਣੀ ਵਿੱਚ ਵੀ ਪ੍ਰੇਮਾ ਭਗਤੀ ਦੀ ਗੱਲ ਆਉਂਦੀ ਹੈ ਕਿ ਨਮਾਜ਼ ਉਹੀ ਚੰਗੀ ਹੈ ਜਿਹੜੀ ਭਾਵਨਾ ਨਾਲ ਪੜ੍ਹੀ ਜਾਏ, ਪ੍ਰੇਮ ਦੇ ਨਾਲ ਪੜ੍ਹੀ ਜਾਏ, ਸ਼ਰਧਾ ਭਾਵਨਾ ਦੇ ਨਾਲ ਝੁਕਿਆ ਜਾਏ, ਨਮਾਜ਼ ਉਹੀ ਚੰਗੀ ਹੈ, ਪੂਜਾ ਵੀ ਉਹੀ ਚੰਗੀ ਹੈ। ਫਿਰ ਅਗਲਾ ਬੋਲ ਹੈ ਕਹਿੰਦੇ ਖਾਨੂ ਛੂਰਾ ਤਾਰੂ ਤਰੇ ਵੇਗਾ ਪਾਸੇ ਕਰਨੀ ਸਾਰੀ। ਇਹ ਵੀ ਸਿੱਖਾਂ ਦੇ ਨਾਮ ਸਨ, ਭਾਈ ਖਾਨੂ ਜੀ, ਭਾਈ ਛੂਰਾ ਜੀ, ਭਾਈ ਤਾਰੂ ਜੀ, ਤਰੇ ਇਹ ਸਾਰੇ ਤਰ ਗਏ, ਭਾਈ ਵੇਗਾ ਜੀ, ਭਾਈ ਪਾਸੀ ਜੀ। ਕਰਨੀ ਸਾਰੀ, ਇਹਨਾਂ ਦੀ ਜਿਹੜੀ ਕਰਨੀ ਸੀ ਉਹ ਬੜੀ ਸ੍ਰੇਸ਼ਟ ਸੀ। ਕਰਨੀ ਦਾ ਭਾਵ ਹੈ ਕਿਰਤ, ਰਹਿਣੀ, ਰਹਿਣ ਸਹਿਣ, ਜੀਵਨ। ਸਾਰੀ ਦਾ ਭਾਵ ਹੈ ਸ੍ਰੇਸ਼ਟ, ਚੰਗੀ। ਸਾਰੀ ਦਾ ਭਾਵ ਕੀ ਹੁੰਦਾ? ਜੋ ਸ੍ਰੇਸ਼ਟ ਹੋਵੇ, ਜੋ ਚੰਗੀ ਹੋਵੇ, ਜੋ ਉੱਤਮ ਹੋਵੇ। ਸਾਰੀ ਜਾਂ ਸਾਰੇ ਇਹ ਸ਼ਬਦ ਬਾਣੀ ਵਿੱਚ ਆਉਂਦੇ ਨੇ। ਸਾਰੀ ਜਾਂ ਸਾਰੇ ਦਾ ਅਰਥ ਸ੍ਰੇਸ਼ਟ ਵੀ ਹੈ ਅਤੇ ਸਾਰੇ ਦਾ ਅਰਥ ਬਹੁਤ ਸਾਰੇ ਵੀ ਨੇ, ਕਈ ਜਾਣੇ। ਸਾਰੇ ਸ੍ਰੇਸ਼ਟ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਬੋਲ ਆਉਂਦਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉੱਥੇ ਸਾਰੇ ਦਾ ਭਾਵ ਹੈ ਸ੍ਰੇਸ਼ਟ, ਚੰਗਾ। ਸਾਰੇ ਦਾ ਭਾਵ ਹੈ ਸ੍ਰੇਸ਼ਟ। ਇੱਥੇ ਵੀ ਭਾਈ ਗੁਰਦਾਸ ਜੀ ਕਹਿੰਦੇ ਡੱਲੇ ਵਿੱਚ ਰਹਿਣ ਵਾਲੇ ਸਿੱਖਾਂ ਦੀ ਜਿਹੜੀ ਕਰਨੀ ਸਾਰੀ, ਉਹਨਾਂ ਦੀ ਕਰਨੀ ਬੜੀ ਸ੍ਰੇਸ਼ਟ ਸੀ। ਸ੍ਰੇਸ਼ਟ ਕਰਨੀ ਕਿਹੜੀ ਹੁੰਦੀ ਹੈ? ਕਿਰਤ ਕਰਨਾ, ਨਾਮ ਜਪਣਾ, ਵੰਡ ਸਕਣਾ, ਉੱਚੀ ਰਹਿਣੀ ਵਿੱਚ ਰਹਿਣਾ, ਇਹ ਸਾਰੀ ਕਰਨੀ ਹੈ, ਇਹ ਸ੍ਰੇਸ਼ਟ ਕਰਨੀ ਦਾ ਨਾਮ ਹੈ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਨੀ ਸਾਰੀ ਸ੍ਰੇਸ਼ਟ ਕਿਰਤ ਆਪ ਵੀ ਕੀਤੀ, ਸਿੱਖਾਂ ਨੂੰ ਕਰਨ ਦਾ ਤਰੀਕਾ ਵੀ ਦੱਸਿਆ। ਚਾਰ ਤਰ੍ਹਾਂ ਦੀ ਕਿਰਤ ਦਾ ਜ਼ਿਕਰ ਆਉਂਦਾ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਇਤਿਹਾਸ ਦੇ ਅੰਦਰ। ਨੌਕਰੀ ਕਰਨੀ, ਵਪਾਰ ਕਰਨਾ, ਖੇਤੀਬਾੜੀ ਕਰਨੀ ਅਤੇ ਸੌਦਾ ਤੋਲਣਾ, ਹੱਟੀ ਚਲਾਉਣੀ, ਸ਼ਬਦ ਦੇ ਰਾਹੀਂ ਵੀ ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਮਨਹਾਲੀ ਕਿਰਸਾਨੀ ਕਰਨੀ, ਹਾਣ ਹੱਟ ਕਰ ਆਰਜ਼ਾ, ਸੁਣ ਸ਼ਾਸਤ ਸੌਦਾਗਰੀ, ਲਾਏ ਚਿੱਤ ਕਰ ਚੱਕਰੀ। ਇਹ ਜ਼ਿੰਦਗੀ ਨਿਰਵਾਹ ਕਰਨ ਲਈ ਬਾਹਰੀ ਕਿਰਤ ਨੇ, ਇਹਦੇ ਚਾਰ ਪੈਮਾਨੇ, ਚਾਰ ਤਰੀਕੇ ਦੱਸੇ ਨੇ ਪਾਤਸ਼ਾਹ ਜੀ ਨੇ। ਡੱਲੇ ਦੇ ਸਿੱਖਾਂ ਦੀ ਕਰਨੀ ਬਹੁਤ ਹੀ ਉੱਤਮ ਸੀ, ਮਹਾਨ ਕਰਨੀ ਦੇ ਇਹ ਮਾਲਕ ਸਨ, ਸ੍ਰੇਸ਼ਟ ਕਰਨੀ ਸੀ ਇਹਨਾਂ ਦੀ। ਇਹਨਾਂ ਦੀ ਜ਼ਿੰਦਗੀ ਵਿੱਚ ਮਲੀਨਤਾ ਨਹੀਂ ਸੀ, ਮੈਲ ਬਿਲਕੁਲ ਵੀ ਨਹੀਂ ਸੀ, ਖੋਟ ਨਹੀਂ ਸੀ ਡੱਲੇ ਦੇ ਸਿੱਖਾਂ ਦੇ ਅੰਦਰ। ਜਿਵੇਂ ਕੋਈ ਖਰਾ ਹੁੰਦਾ ਨਾ, ਕੋਈ ਵੀ ਚੀਜ਼ ਜਿਹੜੀ ਚੰਗੀ ਹੁੰਦੀ ਹੈ, ਸ੍ਰੇਸ਼ਟ ਹੁੰਦੀ ਹੈ, ਸ਼ੁੱਧ ਹੁੰਦੀ ਹੈ, ਖਰੀ ਚੀਜ਼ ਜਿਹੜੀ ਹੁੰਦੀ ਹੈ, ਉਹਦਾ ਹੀ ਮੁੱਲ ਹੁੰਦਾ, ਉਹਦੇ ਹੀ ਕੀਮਤ ਹੁੰਦੀ ਹੈ, ਉਹੀ ਬਾਜ਼ਾਰ ਵਿੱਚ ਮਹਿੰਗੀ ਵਿਕਦੀ ਹੈ। ਜਿਹੜੀ ਖੋਟੀ ਹੋਵੇ, ਜਿਹਦੇ ਵਿੱਚ ਮਲੀਨਤਾ ਹੋਵੇ, ਰਲੇਵਾਂ ਹੋਵੇ, ਐਸਾ ਤਾਂ ਕੁਝ ਨਹੀਂ, ਉਹਦੀ ਕੀਮਤ ਹੀ ਨਹੀਂ ਪੈਂਦੀ, ਉਹ ਬਾਜ਼ਾਰ ਵਿੱਚ ਐਵੇਂ ਹੀ ਰਹਿ ਜਾਂਦੀ ਹੈ। ਸਤਿਗੁਰੂ ਜੀ ਨੇ ਉਦਾਹਰਣ ਬੜੀ ਸੁੰਦਰ ਦਿੱਤੀ ਹੈ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਆਸਾ ਕੀ ਵਾਰ ਦੀ ਪਵਿੱਤਰ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਛੁੱਟੇ ਤਿਲ ਬਵਾੜ ਜਿਉਂ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ, ਫਲੀਆਂ ਫੁੱਲੀਆਂ ਬਪੁੜੇ ਪੀ ਤਨ ਵਿੱਚ ਸੁਆਹ। ਅਨਾਜ ਦੇ ਉਹ ਬੂਟੇ, ਖਾਸ ਕਰਕੇ ਤਿਲਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਚੰਗੀ ਕੁਆਲਿਟੀ ਦਾ ਅਨਾਜ ਪੈਦਾ ਨਹੀਂ ਹੋਇਆ, ਚੰਗੀ ਕੁਆਲਿਟੀ ਦੇ ਬੀਜ ਪੈਦਾ ਨਹੀਂ ਹੋਏ। ਹੋਇਆ ਕੀ ਹੈ?
ਉਹਨਾਂ ਵਿੱਚ ਰਾਖ ਭਰ ਗਈ ਹੈ, ਸਵਾਹ ਜਿਹੀ ਭਰ ਗਈ ਹੈ। ਕਿਰਸਾਨ ਕਿਰਸਾਨੀ ਕਰਦਾ ਹੈ ਅਤੇ ਬੜਾ ਧਿਆਨ ਰੱਖਦਾ ਹੈ, ਜਿਹੜੇ ਵਾਧੂ ਬੂਟੇ ਅਜਾਈ ਬੂਟੇ ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਾ ਉਹਨਾਂ ਨੂੰ ਨਦੀਨ ਸਮਝ ਕੇ ਬਾਹਰ ਕੱਢ ਦਿੱਤਾ ਜਾਂਦਾ, ਖੇਤ ਵਿੱਚ ਰਹਿਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉਹ ਬਾਕੀ ਦੀ ਜਿਹੜੀ ਫਸਲ ਹੈ, ਬਾਕੀ ਦੀ ਜਿਹੜੀ ਖੇਤੀ ਹੈ ਉਹਨੂੰ ਵੀ ਖਰਾਬ ਕਰ ਦਿੰਦੀ ਹੈ। ਉਹਨਾਂ ਨੂੰ ਪਹਿਲਾਂ ਹੀ ਪੁੱਟ ਕੇ ਸੁੱਟ ਦਿੱਤਾ ਜਾਂਦਾ, ਜੇ ਕੋਈ ਰਹਿ ਜਾਏ ਤਾਂ ਫਿਰ ਉਹ ਖੇਤ ਵਿੱਚ ਇਕੱਲੇ ਹੀ ਬੂਟੇ ਰਹਿ ਜਾਂਦੇ ਨੇ, ਸੁੰਨੇ ਤਿਲ ਬੁਆੜ ਜਿਉਂ ਉਹ ਸੁੰਝੇ ਰਹਿ ਗਏ ਖੇਤੇ ਅੰਦਰ ਛੁੱਟਿਆਂ। ਉਹਨਾਂ ਦਾ ਕੋਈ ਮਾਲਕ ਨਹੀਂ ਬਣਿਆ, ਫਿਰ ਉਹਨਾਂ ਨੂੰ ਕੋਈ ਵੀ ਲੈ ਜਾਂਦਾ ਐਵੇਂ ਹੀ। ਪਰ ਜਿਹੜੇ ਗੁਣਵਾਨ ਹਨ ਉਹਨਾਂ ਦੀ ਕੀਮਤ ਹੈ, ਉਹਨਾਂ ਦੀ ਕਦਰ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜੇ ਇਸ ਤਰ੍ਹਾਂ ਦੇ ਬੋਲ ਬਖਸ਼ਿਸ਼ ਕੀਤੇ ਨੇ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਹੁਕਮਨਾਮੇ ਦੇ ਰੂਪ ਵਿੱਚ ਕਿਤੇ ਕਿਤੇ ਇਹ ਸ਼ਬਦ ਆ ਵੀ ਜਾਂਦਾ ਹੈ, ਸਤਿਗੁਰੂ ਜੀ ਦਾ ਇਹ ਬੋਲ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ। ਸੱਪ ਦੀ ਆਰਜਾ ਵਾਂਗੂ ਉਹ ਜੀਵਨ ਹੈ, ਬਲ ਰਿਹਾ ਹੈ, ਸੜ ਰਿਹਾ ਹੈ, ਕਿਹੜਾ ਜਿਹੜਾ ਸਿਮਰਨ ਤੋਂ ਹੀਣਾ ਹੈ। ਉਹ ਭਾਵੇਂ ਅਮੀਰ ਵੀ ਹੋਵੇ, ਧਨਾੜ ਵੀ ਹੋਵੇ, ਸ਼ਾਹੂਕਾਰ ਵੀ ਹੋਵੇ, ਹੁਕਮਰਾਨ ਵੀ ਹੋਵੇ, ਨਵਖੰਡਨ ਕੋ ਰਾਜ ਕਮਾਵੇ, ਨੌ ਖੰਡ ਪ੍ਰਿਥਵੀ ਉੱਤੇ ਉਹਦਾ ਰਾਜ ਭਾਗ ਹੋ ਵੀ ਜਾਵੇ, ਅੰਤ ਚੱਲੇ ਗੁਹਾਰੀ। ਲੇਕਿਨ ਅੰਤ ਨੂੰ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਉਹ ਹਾਰ ਕੇ ਹੀ ਜਾਂਦਾ ਹੈ, ਅਜਾਈ ਗਵਾ ਕੇ ਜਾਂਦਾ, ਸਤਿਗੁਰੂ ਜੀ ਕਹਿੰਦੇ ਨੇ। ਜ਼ਿੰਦਗੀ ਦੀ ਬਾਜੀ ਮਾਨੋ ਇੱਕ ਜੂਆ ਹੈ ਅਤੇ ਜੂਏ ਦੀ ਤਰ੍ਹਾਂ ਉਹ ਹਾਰ ਕੇ ਗਏ। ਉਗਰੂ ਨੰਦੂ ਸੂਦਨਾ ਪੂਰੋ ਝੰਟਾ ਪਾਰ ਉਤਾਰੀ, ਇਹ ਵੀ ਸਿੱਖਾਂ ਦੇ ਨਾਮ ਨੇ। ਪਾਰ ਉਤਾਰੀ ਦਾ ਭਾਵ ਕੀ ਹੈ? ਗੁਰੂ ਦੀ ਨਜ਼ਰ ਵਿੱਚ ਇਹ ਪ੍ਰਵਾਨ ਹੋ ਗਏ, ਕਬੂਲ ਹੋ ਗਏ, ਅਤੇ ਗੁਰੂ ਜੀ ਨੇ ਕਿਰਪਾ ਕਰਕੇ ਇਹਨਾਂ ਨੂੰ ਭਵ ਸਾਗਰ ਵਿੱਚੋਂ ਪਾਰ ਕਰ ਦਿੱਤਾ ਦੂਜੇ ਪਾਸੇ। ਭਵ ਕਿ ਜਿਹੜਾ ਭਿਆਨਕ ਸਾਗਰ ਹੈ ਨਾ, ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਜੀਵ ਡੁੱਬ ਰਹੇ ਨੇ, ਸੜ ਰਹੇ ਨੇ, ਅਤੇ ਸਤਿਗੁਰੂ ਨੇ ਉਹਨਾਂ ਨੂੰ ਕਿਰਪਾ ਕਰਕੇ ਭਵ ਸਾਗਰ ਵਿੱਚ ਡੁੱਬਣ ਨਹੀਂ ਦਿੱਤਾ, ਪਾਰ ਉਤਾਰੀ ਇਹਨਾਂ ਨੂੰ ਪਾਤਸ਼ਾਹ ਜੀ ਨੇ ਭਵ ਸਾਗਰ ਤੋਂ ਪਾਰ ਕਰ ਦਿੱਤਾ, ਦੂਜੇ ਪਾਸੇ ਲਾ ਦਿੱਤਾ। ਇਹ ਸੰਸਾਰ ਵਿੱਚ ਡੁੱਬੇ ਨਹੀਂ, ਜਿਵੇਂ ਆਪਾਂ ਹੁਣੇ ਬੋਲ ਪੜਿਆ ਹੈ, ਮੰਨੇ ਤਰੇ ਤਾਰੇ, ਦੋ ਗੁਣ ਹਨ ਉਹਦੇ ਵਿੱਚ, ਮੰਨਣ ਵਾਲੇ ਵਿੱਚ। ਆਪ ਤਰਨਾ ਹੈ, ਦੂਜਿਆਂ ਨੂੰ ਤਾਰਨਾ ਹੈ, ਆਪ ਵੀ ਨਹੀਂ ਡੁੱਬਣਾ ਅਤੇ ਆਪਣੇ ਸੰਗੀਆਂ ਨੂੰ ਵੀ ਨਹੀਂ ਡੁੱਬਣ ਦੇਣਾ। ਨਹੀਂ ਤਾਂ ਬਾਣੀ ਕਹਿੰਦੀ ਹੈ, ਇਸ ਜਗਤ ਦੀ ਤੁਲਨਾ ਕੀਤੀ ਹੈ, ਲੰਮੀ ਲੰਮੀ ਨਦੀ ਵਹੇ ਕੰਧੀ ਘੇਰੇ ਹੇਤ। ਭਗਤ ਬਾਣੀ ਦੇ ਸਲੋਕਾਂ ਦੇ ਵਿੱਚ ਹੀ ਬੋਲਾਉਂਦਾ। ਇਹ ਜਗਤ ਕੀ ਹੈ, ਇਹ ਸੰਸਾਰ ਕੀ ਹੈ? ਇੱਕ ਬੜੀ ਵੱਡੀ ਡੂੰਘੀ ਅਤੇ ਭਿਆਨਕ ਨਦੀ। ਕਈ ਨਦੀਆਂ ਹੁੰਦੀਆਂ ਨਾ, ਬਹੁਤ ਵੱਡੀਆਂ ਡੂੰਘੀਆਂ ਅਤੇ ਭਿਆਨਕ, ਬੜੀਆਂ ਹੀ ਤਬਾਹੀ ਮਚਾਉਣ ਵਾਲੀਆਂ ਨਦੀਆਂ। ਕਈ ਦਰਿਆ ਐਸੇ ਹੁੰਦੇ ਨੇ, ਕਈ ਨਦੀਆਂ ਐਸੀਆਂ ਹੁੰਦੀਆਂ ਨੇ, ਉਹਨਾਂ ਵਿੱਚ ਜਦੋਂ ਹੜ੍ਹ ਆਉਂਦਾ ਹੈ ਨਾ, ਫਿਰ ਉਹ ਬੜੀ ਤਬਾਹੀ ਮਚਾਉਂਦੀਆਂ ਨੇ। ਲੰਮੀ ਲੰਮੀ ਨਦੀ ਵਹੇ ਕੰਧੀ ਘੇਰੇ ਹੇਤ। ਵੱਡੇ ਵੱਡੇ ਜਿਹੜੇ ਪਾਸੇ ਬੰਨ ਲਾਏ ਹੁੰਦੇ ਨਾ, ਉਹਨਾਂ ਨੂੰ ਵੀ ਢਾਹ ਲੱਗ ਜਾਂਦੀ ਹੈ। ਪਰ ਸਤਿਗੁਰੂ ਕਹਿੰਦੇ ਨੇ, ਗੁਰੂ ਨੇ ਉਹਨਾਂ ਦੀ ਜ਼ਿੰਦਗੀ ਰੂਪੀ ਬੇੜੇ ਇਸ ਭਵ ਸਾਗਰ ਵਿੱਚ ਡੁੱਬਣ ਨਹੀਂ ਦਿੱਤੇ। ਇੱਕ ਹੋਰ ਬੋਲ ਆਉਂਦਾ, ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਤਨ ਰਹੇ ਸੁਚੇਤ, ਕੱਪਰ ਘੁੰਮਣ ਘੇਰੀ। ਜਦੋਂ ਪਾਣੀ ਦਾ ਬਹੁਤ ਜ਼ਿਆਦਾ ਵੇਗ ਹੁੰਦਾ ਨਾ, ਤੇਜ਼ ਪਾਣੀ ਹੁੰਦਾ,
ਉਹ ਘੁੰਮਣ ਵੀ ਲੱਗ ਪੈਂਦਾ, ਘੁੰਮਣ ਘੇਰੀ ਬਣ ਜਾਂਦੀ ਹੈ। ਉਸ ਘੁੰਮਣ ਘੇਰੀ ਵਿੱਚ ਜਿਹੜਾ ਫਸ ਜਾਏ ਫਿਰ ਉਹ ਨਹੀਂ ਨਿਕਲ ਸਕਦਾ, ਉਹ ਪਾਣੀ ਹਮੇਸ਼ਾ ਉਹਨੂੰ ਥੱਲੇ ਹੀ ਲੈ ਕੇ ਜਾਏਗਾ, ਡੁੱਬੇਗਾ ਜ਼ਰੂਰ। ਉਹਨੂੰ ਕਹਿੰਦੇ ਕੱਪਰ, ਕੱਪਰ ਉਹਨੂੰ ਕਹਿੰਦੇ ਜਿਹੜਾ ਘੁੰਮਦਾ ਹੋਇਆ ਪਾਣੀ, ਘੁੰਮਣ ਘੇਰੀ ਵਾਲਾ ਪਾਣੀ ਹੁੰਦਾ, ਉਹਨੂੰ ਕੱਪਰ ਆਖਿਆ ਬਾਣੀ ਦੇ ਅੰਦਰ। ਖਾਸ ਕਰਕੇ ਜਿਹੜੇ ਪਾਣੀ ਵਾਲੇ ਜਹਾਜ਼ ਉਸ ਘੁੰਮਣ ਘੇਰੀ ਵਿੱਚ ਫਸ ਜਾਣ, ਉਹ ਜ਼ਰੂਰ ਡੁੱਬ ਜਾਂਦੇ ਨੇ। ਆਪਾਂ ਕਈ ਵਾਰੀ ਦੇਖਦੇ ਹਾਂ ਵੱਡੇ ਵੱਡੇ ਬੇੜੇ, ਵੱਡੇ ਵੱਡੇ ਪਾਣੀ ਵਾਲੇ ਜਹਾਜ਼ ਡੁੱਬ ਜਾਂਦੇ ਨੇ, ਕਈ ਜੀਵ ਵਿੱਚ ਹੀ ਡੁੱਬ ਗਏ। ਅੱਜ ਵੀ ਖਬਰਾਂ ਆ ਜਾਂਦੀਆਂ ਨੇ, ਤੇਜ਼ ਲਹਿਰਾਂ ਦੇ ਕਰਕੇ ਜਾਂ ਘੁੰਮਣ ਘੇਰੀ ਦੇ ਕਰਕੇ ਉਹ ਜਹਾਜ਼ ਉੱਥੇ ਫਸ ਗਏ ਫਿਰ ਡੁੱਬ ਗਏ। ਜ਼ਿੰਦਗੀ ਰੂਪੀ ਬੇੜੀ ਨੂੰ ਗੁਰੂ ਰੂਪੀ ਮਲਾਹ ਨੇ ਉਸ ਕੱਪੜ ਵਿੱਚ ਘੁੰਮਣ ਘੇਰੀ ਵਿੱਚ ਫਸਣ ਨਹੀਂ ਦਿੱਤਾ। ਪਤਨ ਰਹੇ ਸੁਚੇਤ, ਪਤਨ ਕਹਿੰਦੇ ਨੇ ਉਹ ਮਲਾਹ ਜਿਹੜਾ ਦੂਜੇ ਪਤਨ 'ਤੇ ਲੈ ਜਾਏਗਾ। ਸਾਰੇ ਮਲਾਹ ਸੂਝਵਾਨ ਨਹੀਂ ਹੁੰਦੇ, ਸਿਆਣੇ ਨਹੀਂ ਹੁੰਦੇ। ਜਿਹੜਾ ਮਲਾਹ ਬੇੜੀ ਨੂੰ ਚਲਾਉਣ ਵਾਲਾ ਤਜ਼ਰਬੇਕਾਰ ਹੁੰਦਾ ਹੈ, ਜਿਹਦਾ ਰੋਜ਼ ਦਾ ਕੰਮ ਹੈ, ਉਹ ਬੜੇ ਧਿਆਨ ਦੇ ਨਾਲ ਦੇਖਦਾ ਕਿ ਇਸ ਪਾਸੇ ਪਾਣੀ ਦੇ ਵਿੱਚ ਘੁੰਮਣ ਘੇਰੀ ਹੈ, ਕੱਪਰ ਹੈ, ਇੱਧਰ ਬੇੜਾ ਨਹੀਂ ਲੈ ਕੇ ਜਾਣਾ। ਗੁਰੂ ਸਾਵਧਾਨੀ ਦੇ ਨਾਲ ਸੁਚੇਤ ਹੋ ਕੇ ਸਿੱਖ ਦੇ ਉੱਤੇ ਪਰਉਪਕਾਰ ਕਰਦਾ, ਕਿਰਪਾ ਕਰਦਾ ਅਤੇ ਇਹਨਾਂ ਸਿੱਖਾਂ ਨੂੰ, ਡੱਲੇ ਵਾਸੀਆਂ ਨੂੰ, ਉਗਰੂ, ਨੰਦੂ, ਸੂਦਨਾ, ਪਾਰੋ, ਇਹਨਾਂ ਸਾਰਿਆਂ ਨੂੰ ਗੁਰੂ ਅਮਰਦਾਸ ਜੀ ਨੇ ਪਾਰ ਉਤਾਰੀ, ਇਸ ਜਗਤ ਤੋਂ, ਇਸ ਭਵ ਸਾਗਰ ਤੋਂ ਪਾਰ ਉਤਾਰ ਦਿੱਤਾ, ਡੁੱਬਣ ਨਹੀਂ ਦਿੱਤਾ। ਫਿਰ ਕਹਿੰਦੇ ਮਲੀਆ ਸਹਾਰੂ ਭੱਲੇ ਛੀਂਬੇ ਗੁਰਦਰਗਹਿ ਦਰਬਾਰੀ, ਇਹ ਵੀ ਸਿੱਖਾਂ ਦੇ ਹੀ ਨਾਮ ਨੇ, ਭਾਈ ਮਲੀਆ ਜੀ, ਭਾਈ ਸਹਾਰੂ ਜੀ, ਇਹ ਕੋਈ ਭੱਲੇ ਹਨ, ਕੋਈ ਛੀਂਬੇ ਹਨ। ਗੁਰ ਦਰਗਾਹ ਦਰਬਾਰੀ, ਇਹ ਮਾਨੋ ਗੁਰੂ ਦੀ ਦਰਗਾਹ, ਗੁਰੂ ਦੇ ਦਰਬਾਰ ਵਿੱਚ ਉੱਤਮ ਸਿੱਖਾਂ ਦਾ ਨਾਮ ਹੈ, ਸ਼੍ਰੋਮਣੀ ਸਿੱਖਾਂ ਦਾ ਨਾਮ ਹੈ। ਗੁਰੂ ਦਾ ਜਿਹੜਾ ਦਰਬਾਰ ਹੈ, ਇਹਨੂੰ ਦਰਗਾਹ ਕਰਕੇ ਵੀ ਲਿਖਿਆ ਹੈ, ਦੀਵਾਨ ਕਰਕੇ ਵੀ ਲਿਖਿਆ ਹੈ, ਬੜੇ ਨਾਮ ਦਿੱਤੇ ਨੇ ਸਤ ਸੰਗਤ ਨੂੰ, ਮਾਨ ਸਰੋਵਰ ਦਾ ਨਾਮ ਵੀ ਦਿੱਤਾ, ਕਈ ਤਰ੍ਹਾਂ ਦੇ ਨਾਮ ਦਿੱਤੇ ਗਏ ਨੇ ਸਤ ਸੰਗਤ ਨੂੰ, ਗੁਰੂ ਦੀ ਸੰਗਤ ਨੂੰ। ਅਤੇ ਇਹ ਸਿੱਖਾਂ ਦਾ ਜਿਨ੍ਹਾਂ ਦਾ ਨਾਮ ਲੈਣਾ ਕੀਤਾ ਹੈ, ਜ਼ਿਕਰ ਕੀਤਾ ਹੈ, ਇਹ ਗੁਰੂ ਦੀ ਸੰਗਤ ਦੇ ਦਰਬਾਰੀ, ਦਰਬਾਰੀ ਦਾ ਭਾਵ ਹੈ ਦਰਬਾਰ ਲਾਉਣ ਵਾਲੇ, ਮੁਖੀ ਸਿੱਖ, ਚੋਣਵੇਂ ਸਿੱਖ। ਇੱਕ ਤਾਂ ਹੁੰਦਾ ਨਾ ਦਰਬਾਰ, ਅਤੇ ਦਰਬਾਰ ਨੂੰ ਚਲਾਉਣ ਵਾਲਾ ਦਰਬਾਰੀ, ਮੁਖੀ। ਇਹ ਜਿਹੜੇ ਸਿੱਖ ਨੇ ਡੱਲੇ ਪਿੰਡ ਦੇ ਰਹਿਣ ਵਾਲੇ, ਇਹ ਦਰਬਾਰੀ ਹੋ ਨਿਬੜੇ, ਮੁਖੀ ਹੋ ਨਿਬੜੇ। ਇਸੇ ਕਰਕੇ ਇਹਨਾਂ ਨੂੰ ਕਿਹਾ ਗਿਆ ਇਹ ਸਾਰੇ ਹੀ ਵਿਵੇਕੀ ਹੋ ਗਏ ਸਨ, ਸਾਰੇ ਹੀ ਬ੍ਰਹਮ ਗਿਆਨੀ। 72 ਸਿੱਖਾਂ ਦਾ ਖਾਸ ਕਰਕੇ ਜ਼ਿਕਰ ਆਉਂਦਾ ਹੈ ਗੁਰੂ ਇਤਿਹਾਸ ਦੇ ਅੰਦਰ। ਇਹ ਦਰਬਾਰੀ ਬਣ ਗਏ, ਇਹ ਮੁਖੀ ਹੋ ਗਏ, ਜਿਵੇਂ ਕੋਈ ਕਚਹਿਰੀ ਹੁੰਦੀ ਹੈ ਨਾ, ਉਸ ਕਚਹਿਰੀ ਦਾ ਮੁਖੀ ਹੁੰਦਾ, ਕੋਈ ਬਾਦਸ਼ਾਹ ਹੁੰਦਾ, ਜੱਜ ਹੁੰਦਾ। ਇਸੇ ਤਰ੍ਹਾਂ ਗੁਰੂ ਦੇ ਦਰਬਾਰ ਦੇ ਇਹ ਸਿੱਖ ਡੱਲੇ ਵੇਲੇ ਪਿੰਡ ਵਿੱਚ ਰਹਿਣ ਵਾਲੇ ਗੁਣਾਂ ਦੇ ਨਾਲ ਭਰਪੂਰ ਸਨ। ਸਿੱਖੀ ਦੇ ਗੁਣ ਇਹਨਾਂ ਦੇ ਅੰਦਰ ਕੁੱਟ ਕੁੱਟ ਕੇ ਭਰੇ ਹੋਏ ਸਨ, ਗੁਣਾਂ ਦੀ ਕੋਈ ਕਮੀ ਨਹੀਂ ਸੀ। ਭਗਤੀ ਵਾਲਾ ਗੁਣ ਇਹਨਾਂ ਦੇ ਅੰਦਰ ਵਿਸ਼ੇਸ਼ ਕਰਕੇ ਭਰਿਆ ਹੋਇਆ ਸੀ, ਇਹ ਸਾਰੇ ਹੀ ਗੁਣਵਾਨ ਸਨ। ਉਂਝ ਆਪਾਂ ਰੋਜ਼ ਹੀ ਪੜ੍ਹਦੇ ਹਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਕਿ ਰੱਬ ਨੂੰ ਕਈ ਗਾਉਂਦੇ ਨੇ, ਕਈ ਹੀ ਉਹਦਾ ਧਿਆਨ ਧਰਦੇ ਨੇ, ਕਈਆਂ ਨੇ ਉਸ ਪਰਮਾਤਮਾ ਦੀ ਸਿਫਤ ਤੋਂ ਸਲਾਹ ਨਾ ਕਰਨੀ ਕੀਤੀ ਹੈ। ਹੋਰ ਕਿਤੇ ਤੁਦਨੋ ਗਾਵਨ ਸੇ ਮੈਂ ਚਿੱਤ ਨਾ ਆਵਨ, ਨਾਨਕ ਕਿਆ ਵਿਚਾਰੇ। ਕੁਝ ਤਾਂ ਉਹ ਨਾ ਜਿਹਨਾਂ ਨੂੰ ਆਪਾਂ ਜਾਣਦੇ ਹਾਂ, ਜਿਹਨਾਂ ਬਾਰੇ ਸਾਨੂੰ ਪਤਾ ਹੈ ਉਹ ਗੁਰੂ ਦਾ ਸਿੱਖ ਹੈ, ਉਹ ਰੱਬ ਦਾ ਭਗਤ ਹੈ, ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ, ਉੱਤਮ ਪੁਰਸ਼ ਹੈ। ਲੇਕਿਨ ਸਤਿਗੁਰੂ ਜੀ ਕਹਿੰਦੇ ਨੇ ਕਈ ਅਨੇਕਾਂ ਅਣਗਿਣਤ ਹੀ ਐਸੇ ਨੇ
ਜਿਹੜੇ ਤੈਨੂੰ ਗਾ ਰਹੇ ਨੇ, ਜਿਨ੍ਹਾਂ ਦੇ ਬਾਰੇ ਸਾਨੂੰ ਚਿੱਤ ਚੇਤਾ ਵੀ ਨਹੀਂ, ਜਿਨ੍ਹਾਂ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ, ਜਿਨ੍ਹਾਂ ਨੂੰ ਅਸੀਂ ਕੁਝ ਜਾਣਦੇ ਵੀ ਨਹੀਂ, ਆਪਾਂ ਤਾਂ ਉਹਨਾਂ ਬਾਰੇ ਹੀ ਜਾਣਦੇ ਹਾਂ ਨਾ ਜਿਨ੍ਹਾਂ ਦੇ ਬਾਰੇ ਕਿਤੇ ਲਿਖਿਆ ਗਿਆ, ਲਿਖਤ ਵਿੱਚ ਆ ਗਿਆ ਵੀ ਉਹ ਭਗਤ ਹੋਇਆ ਹੈ। ਉਂਝ ਆਪਾਂ 15 ਭਗਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੈ। ਅਨੇਕਾਂ ਐਸੇ ਭਗਤ ਨੇ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਪਰ ਉਹਨਾਂ ਦੀ ਬਾਣੀ ਨਹੀਂ ਹੈ। ਅਨੇਕਾਂ ਐਸੇ ਭਗਤ ਨੇ ਜਿਨ੍ਹਾਂ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਧਰੂ ਹੈ, ਪ੍ਰਹਲਾਦ ਹੈ, ਅਮਰੀਕ ਹੈ, ਇਤਾਦਿਕ ਕਈ ਭਗਤ ਨੇ। ਉਹਨਾਂ ਦੀ ਬਾਣੀ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰ ਉਹ ਭਗਤੀ ਭਾਵਨਾ ਵਾਲੇ ਸਨ। ਬਹੁਤ ਸਾਰੇ ਐਸੇ ਨਮਾਜ਼ੀ ਹਨ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਵੀ ਨਹੀਂ ਆਉਂਦਾ, ਬਾਣੀ ਵੀ ਨਹੀਂ ਆਉਂਦੀ, ਪਰ ਉਹ ਨਮਾਜ਼ ਪੜ੍ਹਦੇ ਸਨ, ਸੱਚੇ ਨਮਾਜ਼ੀ, ਬੁੱਲ੍ਹੇ ਸ਼ਾਹ ਵਰਗੇ ਪੀਰ ਫਕੀਰ। ਕਈ ਐਸੇ ਹਨ ਸਤਿਗੁਰੂ ਕਹਿੰਦੇ ਉਹਨਾਂ ਦਾ ਸਾਨੂੰ ਨਾਮ ਵੀ ਨਹੀਂ ਪਤਾ, ਉਹਨਾਂ ਨੂੰ ਅਸੀਂ ਜਾਣਦੇ ਵੀ ਨਹੀਂ ਹਾਂ, ਉਹ ਅੱਖਾਂ ਤੋਂ ਪਰੋਖੇ ਹਨ, ਪਰ ਉਹ ਗਾ ਰਹੇ ਨੇ, ਤੇਰੀ ਸਿਫਤ ਸਲਾਹ ਕਰ ਰਹੇ ਨੇ, ਜੋ ਸਾਡੀ ਨਿਗਾਹ ਤੋਂ ਦੂਰ ਹਨ, ਸਾਡੇ ਗਿਆਨ ਦੇ ਇਹਨਾਂ ਇੰਦਰੀਆਂ ਦੀ ਪਕੜ ਤੋਂ ਪਰਾਂ ਹਨ। ਹੋਰ ਕਿਤੇ ਤੁਧ ਨੂੰ ਗਾਵਣ ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਹਾ ਵਿਚਾਰੇ। ਮੈਂ ਉਹਨਾਂ ਬਾਰੇ ਕੀ ਵਿਚਾਰ ਕਰਾਂ, ਕਿਹਦਾ ਕਿਹਦਾ ਨਾਮ ਲਵਾਂ, ਕਈਆਂ ਨੂੰ ਤਾਂ ਆਪਾਂ ਜਾਣਦੇ ਵੀ ਨਹੀਂ ਹਾਂ। ਭਾਈ ਗੁਰਦਾਸ ਜੀ ਲਿਖ ਰਹੇ ਨੇ, ਮਲੀਆ ਸਹਾਰੂ ਭੱਲੇ ਛੀਂਬੇ ਗੁਰਦਰਗਹਿ ਦਰਬਾਰੀ। ਇਹ ਸਾਰੇ ਸਿੱਖ ਗੁਰੂ ਦੇ ਦਰਬਾਰੀ ਸਿੱਖ ਸਨ, ਭਾਵ ਕਿ ਮੁਖੀ ਸਿੱਖ ਸਨ, ਇਹ ਗੁਣਵਾਨ ਬੰਦੇ ਸਨ। ਇੱਥੋਂ ਦੀ ਸੰਗਤ ਦੇ ਲਗਭਗ ਸਾਰੇ ਸਿੱਖ ਬੜੇ ਹੀ ਗੁਣਵਾਨ ਸਨ, ਕਰਨੀ ਵਾਲੇ ਸਨ, ਕਿਰਤੀ ਬੰਦੇ ਸਨ, ਸੱਚੀ ਕਿਰਤ ਨਾਮ ਨੂੰ ਜਪਣ ਵਾਲੇ, ਜਿਨ੍ਹਾਂ ਦਾ ਇਹ ਬਾਰੇ ਵਿੱਚ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬੋਲ ਆਉਂਦੇ ਨੇ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਜਿਹੜੇ ਹਰੀ ਦਾ ਨਾਮ ਲੈਂਦੇ ਨੇ ਅਤੇ ਨਿਰਮਲ ਕੰਮ ਕਰਦੇ ਨੇ, ਖੋਟੇ ਕੰਮ ਨਹੀਂ ਕਰਦੇ, ਮਾਨੋ ਇਹ ਸਾਰੇ ਉਹ ਸਿੱਖ ਨੇ। ਰੱਬ ਦਾ ਨਾਮ ਵੀ ਲੈਂਦੇ ਨੇ, ਗੁਰੂ ਦਰਬਾਰ ਵਿੱਚ ਵੀ ਆਉਂਦੇ ਹਨ, ਉਹਨਾਂ ਦੀ ਕਰਨੀ ਵੀ ਸਾਰੀ ਹੈ, ਉਹਨਾਂ ਦੀ ਰਹਿਣੀ ਵੀ ਚੰਗੀ ਹੈ, ਪਾਵਨ ਹੈ, ਪਵਿੱਤਰ ਹੈ। ਬਹੁਤ ਸਾਰੇ ਐਸੇ ਸਿੱਖ ਭਗਤਾਂ ਦੀ ਜੇ ਬਾਣੀ ਪੜ੍ਹੀਏ, ਭਗਤਾਂ ਨੇ ਆਪ ਲਿਖਿਆ ਕਿ ਰੱਬ ਦੇ ਦਰ ਦੀ ਜਿਹੜੀ ਭਗਤੀ ਹੈ, ਪਰਮਾਤਮਾ ਦੇ ਦਰ ਦੀ ਜਿਹੜੀ ਭਗਤੀ ਹੈ, ਉਹ ਮਨੁੱਖਾ ਜਾਮੇ ਵਿੱਚ ਮਿਲਦੀ ਹੈ, ਮਨੁੱਖਾ ਦੇਹੀ ਵਿੱਚ ਪ੍ਰਾਪਤ ਹੁੰਦੀ ਹੈ, ਉਂਝ ਨਹੀਂ ਮਿਲਦੀ। ਲੇਕਿਨ ਮਨੁੱਖਾ ਜਾਮੇ ਵਿੱਚ ਵੀ ਸਾਰਿਆਂ ਨੂੰ ਨਹੀਂ ਮਿਲਦੀ, ਮਨੁੱਖਾ ਸਰੀਰ ਲੈ ਕੇ ਸਾਰੇ ਥੋੜ੍ਹੀ ਭਗਤ ਬਣ ਜਾਂਦੇ ਹਨ, ਮਨੁੱਖਾ ਦੇਹੀ ਲੈ ਕੇ ਵੀ ਕੋਈ ਟਾਵਾਂ ਟਾਵਾਂ, ਕੋਈ ਵਿਰਲਾ ਹੀ ਰੱਬ ਦਾ ਭਗਤ ਬਣਦਾ ਹੈ। ਇੱਕ ਸ਼ਬਦ ਹੈ ਭਗਤ ਬਾਣੀ ਦੇ ਅੰਦਰ, ਆਪਾਂ ਬਹੁਤ ਵਾਰੀ ਪੜ੍ਹਿਆ ਹੈ, ਪਹਿਲ ਪੁਰੀਏ ਪੁੰਡਰਕਵਾਨਾ ਤਾਚੇ ਹੰਸਾ ਸਗਲੇ ਜਨਾ। ਫਿਰ ਬੋਲ ਅੱਗੇ ਆਏਗਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾਵਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਨਾਚੰਤੀ ਗੋਪੀ ਜੰਨਾ, ਨਈਆ ਤੇ ਬਹਿਰੇ ਕਨਾ, ਤਰਕ ਨਾ ਚਾ ਭਰਮੀਆਂ ਚਾ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਪਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ। ਇਹ ਭਗਤ ਨਾਮਦੇਵ ਜੀ ਦੀ ਬਾਣੀ ਦਾ ਬੋਲ ਹੈ। ਅਸੀਂ ਜਿੰਨੇ ਵੀ ਜੀਵ ਹਾਂ, ਸੰਸਾਰੀ ਲੋਕ ਹਾਂ, ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਰਮ ਭਰਮ ਕੇ ਭਟਕ ਭਟਕ ਕੇ ਤੁਮ ਚੇ ਦੁਆਰਾ, ਚੇ ਦਾ ਭਾਵ ਹੈ ਦੇ, ਤੇਰੇ ਦੁਆਰੇ ਤੇ ਆ ਗਏ ਹਾਂ, ਚੇ ਦਾ ਭਾਵ ਦੇ ਜਾਂ ਤੇ ਕਰ ਸਕਦੇ ਹਾਂ ਆਪਾਂ, ਅਸੀਂ ਆਏ ਹਾਂ ਭਰਮ ਭਰਮ ਕੇ।
ਅਸੀਂ ਆਏ ਹਾਂ ਭਟਕ ਭਟਕ ਕੇ, ਭਗਤ ਨਾਮਦੇਵ ਜੀ ਕਹਿੰਦੇ ਪਿੰਡੀ ਉਬਕਲੇ। ਜੇ ਆਪਾਂ ਚੱਲਦੇ ਹੋਏ ਖੂਹ ਦੇਖੇ ਹਨ ਅਤੇ ਖੂਹਾਂ ਦੇ ਅੰਦਰ ਜਿਹੜੀ ਟਿੰਡ ਹੁੰਦੀ ਹੈ ਉਹਦੇ ਵਿੱਚ ਜਿਹੜਾ ਪਾਣੀ ਹੈ ਉਹ ਟਿਕਿਆ ਨਹੀਂ ਹੁੰਦਾ, ਸਹਿਜ ਵਿੱਚ ਨਹੀਂ ਹੁੰਦਾ, ਉਹ ਭਟਕਦਾ ਭਟਕਦਾ ਆਉਂਦਾ ਹੈ। ਇਵੇਂ ਹੀ ਇਹ ਜੀਵ ਭਟਕ ਭਟਕ ਕੇ ਆ ਰਹੇ ਨੇ। ਇੱਕ ਪਾਸੇ ਜਨਮ ਹੋ ਰਿਹਾ, ਦੂਜੇ ਪਾਸੇ ਮੌਤ ਹੋ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਰੋਜ਼ ਹੀ ਜਨਮਦੇ ਨੇ। ਬਾਣੀ ਕਹਿੰਦੀ ਲੱਖਾਂ ਦੀ ਗਿਣਤੀ ਵਿੱਚ ਰੋਜ਼ ਹੀ ਮਨੁੱਖਾਂ ਦੀ ਮੌਤ ਹੋ ਰਹੀ ਹੈ। ਇਹ ਤਾਂ ਇਵੇਂ ਹੀ ਹੈ, ਖੂਹ ਦੀ ਟਿੰਡ ਦੀ ਤਰ੍ਹਾਂ ਲੜੀ ਲੱਗੀ ਹੋਈ ਹੈ। ਇੱਕ ਪਾਸੇ ਖਾਲੀ ਹਨ, ਇੱਕ ਪਾਸੇ ਭਰੀਆਂ ਹੋਈਆਂ ਨੇ। ਭਰ ਕੇ ਆਉਂਦੀਆਂ ਨੇ, ਪਾਣੀ ਡੋਲ ਦਿੰਦੀਆਂ ਨੇ, ਖਾਲੀ ਹੋ ਕੇ ਫਿਰ ਚਲੀਆਂ ਜਾਂਦੀਆਂ ਨੇ। ਇਹ ਸਾਡੀ ਅਵਸਥਾ ਹੈ। ਭਗਤ ਨਾਮਦੇਵ ਜੀ ਕਹਿੰਦੇ ਭਰਮ ਭਰਮ ਆਏ ਤੁਮਚੇ ਦੁਆਰਾ। ਪਰ ਜੇ ਕਿਤੇ ਕੋਈ ਵੱਡੇ ਭਾਗਾਂ ਦੇ ਨਾਲ ਹੇ ਰੱਬ ਜੀ ਤੇਰੇ ਦਰ 'ਤੇ ਆ ਜਾਵੇ, ਜਿਵੇਂ ਭਗਤ ਨਾਮਦੇਵ ਕਹਿੰਦੇ ਮੈਂ ਆ ਗਿਆ ਹਾਂ, ਫਿਰ ਇਹ ਬਖਸ਼ਿਸ਼ ਹੋ ਗਈ ਤੂੰ ਕੌਣ ਰੇ, ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮਕਾਰਣਾ। ਇਸੇ ਤਰ੍ਹਾਂ ਇਹ ਜਿਹੜੇ ਡੱਲੇ ਦੇ ਸਿੱਖ ਸਨ, ਡੱਲਾ ਪਿੰਡ ਦੀ ਸੰਗਤ ਸੀ, ਇਹਨਾਂ ਦੇ ਵੱਡੇ ਭਾਗ ਸਨ, ਇਹਨਾਂ ਨੂੰ ਗੋਇੰਦਵਾਲ ਵਿੱਚ ਆ ਕੇ ਗੁਰੂ ਦੇ ਦਰਸ਼ਨ ਕਰਨ ਦਾ ਨਸੀਬ ਮਿਲ ਗਿਆ, ਪ੍ਰਾਪਤੀ ਹੋ ਗਈ ਸੇਵਾ ਕਰਨੀ। ਕਹਿੰਦੇ ਨੇ ਇਸ ਪਿੰਡ ਦੇ ਲੋਕਾਂ ਨੇ ਗੋਇੰਦਵਾਲ ਦੀ ਉਸਾਰੀ ਵਿੱਚ ਵੀ ਬੜੀ ਸੇਵਾ ਕੀਤੀ ਸੀ। ਜਦੋਂ ਗੋਇੰਦਵਾਲ ਸਾਹਿਬ ਦੀ ਉਸਾਰੀ ਹੋ ਰਹੀ ਸੀ, ਇਹ ਨਗਰ ਵਸਾਇਆ ਜਾ ਰਿਹਾ ਸੀ, ਔਰ ਖਾਸ ਕਰਕੇ ਜਦੋਂ ਬੌਲੀ ਸਾਹਿਬ ਦੀ ਸੇਵਾ ਹੋਈ, 84 ਪੌੜੀਆਂ ਵਾਲੀ ਬੌਲੀ ਹੈ ਗੋਇੰਦਵਾਲ ਸਾਹਿਬ, ਊਚ ਨੀਚਤਾ ਨੂੰ ਰੱਦ ਕਰਕੇ ਉੱਚੇ ਅਤੇ ਨੀਵਾਂ ਹੋਣ ਦਾ ਹੰਕਾਰ ਤੋੜ ਕੇ ਇੱਕੋ ਥਾਂ ਤੋਂ ਪਾਣੀ ਪੀਣ ਦੀ ਪਰੰਪਰਾ, ਕਿਉਂਕਿ ਅੱਜ ਵੀ ਜਾਈਦਾ ਨਾ ਹਿੰਦੁਸਤਾਨ ਦੇ ਕੁਝ ਜਿਹੜੇ ਬਹੁਤ ਪਿੱਛੇ ਰਹਿ ਗਏ ਪਿੰਡ, ਉਹਨਾਂ 'ਤੇ ਖੂਹ ਵੱਖਰੇ ਵੱਖਰੇ ਹਨ, ਮੁਹੱਲੇ ਵੱਖਰੇ ਵੱਖਰੇ ਹਨ, ਉੱਚੀਆਂ ਜਾਤਾਂ ਵਾਲਿਆਂ ਦੇ ਮੁਹੱਲੇ ਵੱਖਰੇ ਨੇ। ਅੱਜ ਵੀ ਪਿੰਡਾਂ ਨਗਰਾਂ ਵਿੱਚ ਜਾਗਦੇ ਹਾਂ, ਉਹਨਾਂ ਦੇ ਵਿਹੜੇ ਵੱਖਰੇ ਹੁੰਦੇ ਨੇ। ਇਹ ਬੜੀ ਪੁਰਾਣੀ ਪਰੰਪਰਾ ਚੱਲੀ ਆਉਂਦੀ ਹੈ, ਉਹਨਾਂ ਦੇ ਘਰ ਵੱਖਰੇ ਵਿਹੜਿਆਂ ਵਿੱਚ ਹੁੰਦੇ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਸ ਛੂਤ ਛਾਤ ਦੀ ਬਿਮਾਰੀ ਨੂੰ, ਊਚ ਨੀਚਤਾ ਨੂੰ ਭੰਨ ਦਿੱਤਾ, ਤੋੜ ਦਿੱਤਾ, ਅਤੇ ਆਖਿਆ ਸਾਰੇ ਇੱਕ ਹੀ ਬੌਲੀ 'ਤੇ ਇਸ਼ਨਾਨ ਵੀ ਕਰ ਸਕਦੇ ਨੇ, ਇੱਕ ਹੀ ਬੌਲੀ ਤੋਂ ਪਾਣੀ ਪੀ ਸਕਦੇ ਨੇ, ਭਰ ਸਕਦੇ ਨੇ। ਭਾਵੇਂ ਕੋਈ ਉੱਚ ਜਾਤੀ ਵਾਲਾ ਹੋਵੇ, ਭਾਵੇਂ ਕੋਈ ਨੀਚ ਹੋਵੇ, ਅਕਬਰ ਨੂੰ ਇਹ ਹੁਕਮ ਹੋ ਗਿਆ ਸੀ ਗੁਰੂ ਦਰਬਾਰ ਵੱਲੋਂ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਇਹ ਰੀਤ ਮਰਿਆਦਾ ਹੈ, ਉਪਦੇਸ਼ ਹੈ ਕਿ ਜਿੱਥੇ ਆਮ ਬੰਦੇ ਬੈਠ ਕੇ ਭੋਜਨ ਪਾਉਂਦੇ ਹਨ, ਪ੍ਰਸ਼ਾਦਾ ਛਕਦੇ ਹਨ, ਉੱਥੇ ਤੈਨੂੰ ਵੀ ਬੈਠਣਾ ਪਵੇਗਾ। ਐਸਾ ਸਾਡੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ, ਵਾਰ ਵਾਰ ਆਉਂਦਾ ਹੈ। ਆਪਾਂ ਇਹ ਕਈ ਵਾਰੀ ਵਿਚਾਰ ਕੀਤੀ ਹੈ, ਰਾਣਾ ਰੰਕ ਬਰਾਬਰੀ ਪੈਰੀ ਪਾਉਣਾ ਜੱਗ ਵਰਤਾਇਆ। ਰਾਣਾ ਰਾਜੇ ਨੂੰ ਕਹਿੰਦੇ ਨੇ, ਰੰਕ ਗਰੀਬ ਦਾ ਨਾਮ ਹੈ। ਬਰਾਬਰੀ ਗੁਰੂ ਨਾਨਕ ਮਹਾਰਾਜ ਜੀ ਨੇ ਬਰਾਬਰੀ ਕਰ ਦਿੱਤੇ ਸੀ ਸਾਰੇ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਇਹ ਡੱਲੇ ਨਿਵਾਸੀ ਗੁਰੂ ਦੇ ਦਰਬਾਰੀ ਬਣ ਗਏ। ਅੱਗੇ ਕਹਿੰਦੇ ਪੰਧਾ ਬੁੱਲਾ ਜਾਣੀਏ ਗੁਰਬਾਣੀ ਗਾਇਨ ਲਿਖਾਰੀ। ਅਗਲੇ ਸਿੱਖਾਂ ਦਾ ਨਾਮ ਹੈ ਭਾਈ ਪਾਂਧਾ ਜੀ, ਭਾਈ ਬੁੱਲਾ ਜੀ। ਇਹ ਗੁਰਬਾਣੀ ਗਾਇਨ ਲਿਖਾਰੀ, ਇੱਕ ਤਾਂ ਗੁਰਬਾਣੀ ਗਾਇਨ ਕਰਨ ਵਾਲੇ ਬਣ ਗਏ, ਇੱਕ ਲਿਖਾਰੀ ਵੀ ਬਣ ਗਏ, ਲਿਖਣ ਵਾਲੇ। ਇਹ ਵੀ ਉਸ ਵੇਲੇ ਦੀ ਬਹੁਤ ਵੱਡੀ ਸੇਵਾ ਹੁੰਦੀ ਸੀ ਬਾਣੀ ਲਿਖਣੀ, ਕਿਉਂਕਿ ਉਦੋਂ ਅੱਜ ਵਾਂਗੂ ਲਿਖੀ ਲਿਖਾਈ ਬਾਣੀ ਨਹੀਂ ਸੀ ਲੱਭਦੀ ਨਾ। ਹੁਣ ਤਾਂ ਆ ਜਾਂਦੀ ਹੈ, ਪ੍ਰਿੰਟ ਮੀਡੀਆ ਆ ਗਿਆ, ਅੱਜ ਤਾਂ
ਕੋਈ ਕਠਿਨ ਤਪੱਸਿਆ ਨਹੀਂ ਕਰਨੀ ਪੈਂਦੀ, ਗੁਟਕੇ ਸਾਨੂੰ ਮਿਲ ਜਾਂਦੇ ਨੇ, ਉਪਲਬਧ ਹੋ ਜਾਂਦੇ ਹਨ। ਉਸ ਵੇਲੇ ਗੁਰਬਾਣੀ ਐਵੇਂ ਨਹੀਂ ਸੀ ਮਿਲਦੀ। ਸਿੱਖ ਬਾਣੀ ਲਿਖ ਕੇ ਸਿੱਖਾਂ ਵਿੱਚ ਸੰਗਤ ਵਿੱਚ ਵੰਡਦੇ ਸਨ, ਇਹ ਵੱਡੀ ਸੇਵਾ ਹੁੰਦੀ ਸੀ, ਕਿਉਂਕਿ ਮਿਹਨਤ ਕਰਨੀ ਪੈਂਦੀ ਸੀ ਨਾ, ਘਾਲ ਕਰਨੀ ਪੈਂਦੀ ਸੀ। ਸਾਲ ਵਿੱਚ ਦੋ ਵੱਡੇ ਜੋੜ ਮੇਲੇ ਹੁੰਦੇ ਸਨ, ਇੱਕ ਦੀਵਾਲੀ ਵਿੱਚ ਅਤੇ ਇੱਕ ਵਿਸਾਖੀ ਵਿੱਚ, ਦੋ ਵੱਡੇ ਜੋੜ ਮੇਲਿਆਂ 'ਤੇ ਸਾਲ ਸਾਲ ਸਿੱਖ ਘਰ ਬੈਠ ਕੇ ਬਾਣੀ ਲਿਖਦੇ ਰਹਿੰਦੇ ਸਨ, ਲਿਖਦੇ ਰਹਿੰਦੇ ਸਨ। ਅਤੇ ਜੋੜ ਮੇਲੇ ਜਦੋਂ ਹੁੰਦੇ ਸੀ, ਉਦੋਂ ਜਾ ਕੇ ਫਿਰ ਉਹ ਬਾਣੀ ਦੀਆਂ ਪੋਥੀਆਂ ਵੰਡੀਆਂ ਜਾਂਦੀਆਂ ਸਨ। ਕੋਈ ਜਪਜੀ ਸਾਹਿਬ ਦੀ ਬਾਣੀ ਲਿਖ ਕੇ ਲੈ ਆਉਂਦਾ ਸੀ, ਉਹ ਵੰਡਦਾ ਸੀ। ਕੋਈ ਸੁਖਮਨੀ ਸਾਹਿਬ ਦੀ ਬਾਣੀ ਲਿਖ ਕੇ ਵੰਡਦਾ ਸੀ। ਕਲਮ ਦਵਾਤ ਦੇ ਨਾਲ ਕਾਗਜ਼ ਨਹੀਂ ਸੀ ਮਿਲਦਾ, ਪਹਿਲਾਂ ਤਾਂ ਇਹ ਕਠਿਨ ਗੱਲ ਸੀ, ਕਾਗਜ਼ ਆਮ ਥੋੜ੍ਹੀ ਸੀ, ਕਾਗਜ਼ ਲੱਭਣਾ ਪੈਂਦਾ ਸੀ, ਕਲਮਾਂ ਘੜਨੀਆਂ ਪੈਂਦੀਆਂ ਸੀ,

ਹੁੰਦਾ ਹੈ। ਉਂਝ ਤੇ ਗੁਰੂ ਸਾਹਿਬਾਨ ਵਾਸਤੇ ਹੈ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਲਿਖਾਰੀ ਧੰਨ ਹੈ ਜਿਸ ਨੇ ਸੱਚਾ ਨਾਮ ਲਿਖਣਾ ਕੀਤਾ। ਝੂਠ ਕੂੜ ਤੇ ਹਰ ਕੋਈ ਲਿਖ ਲੈਂਦਾ ਨਾ, ਕੂੜ ਲਿਖਣ ਵਾਲਿਆਂ ਦੀ ਕੋਈ ਗਿਣਤੀ ਨਹੀਂ, ਬੇਸ਼ੁਮਾਰ ਬੰਦੇ ਹਨ, ਅਣਗਿਣਤ ਲੋਕ ਹਨ ਕੂੜ ਲਿਖ ਲਿਖ ਕੇ, ਗੁਨਾਹ ਲਿਖ ਲਿਖ ਕੇ ਉਹਨਾਂ ਨੇ। ਪਰ 94 ਸਿੱਖ ਸਨ ਗੁਰੂ ਦਰਬਾਰ ਦੇ ਅੰਦਰ ਜਿਹੜੇ ਬਾਣੀ ਲਿਖਦੇ ਸਨ, ਵੰਡਦੇ ਸਨ। ਇਸ ਨੂੰ ਵੱਡੀ ਸੇਵਾ ਸਮਝਿਆ ਜਾਂਦਾ ਸੀ ਅਤੇ ਡੱਲੇ ਪਿੰਡ ਦੇ ਬਹੁਤ ਸਾਰੇ ਸਿੱਖਾਂ ਨੇ ਇਹ ਸੇਵਾ ਲੈਣੀ ਕੀਤੀ ਸੀ। ਜਦੋਂ ਜੋੜ ਮੇਲਾ ਹੁੰਦਾ ਸੀ ਗੋਇੰਦਵਾਲ ਸਾਹਿਬ ਵਿਸਾਖੀ ਦਾ, ਉਦੋਂ ਫਿਰ ਇਹ ਸੇਵਾ ਕਰਦੇ ਸਨ, ਬਾਣੀ ਵੰਡਦੇ ਸਨ। ਕਈ ਕਈ ਮਹੀਨੇ ਲਿਖਦੇ ਹੀ ਰਹਿੰਦੇ ਸਨ, ਲਿਖਦੇ ਹੀ ਰਹਿੰਦੇ ਸਨ। ਸਤਿਗੁਰੂ ਜੀ ਨੇ ਐਸੇ ਲਿਖਾਰੀਆਂ ਦੇ ਬਾਰੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜ਼ਿਕਰ ਕੀਤਾ ਹੈ। ਇੱਕ ਵਾਰ ਆਪਾਂ ਪੜ੍ਹਦੇ ਹਾਂ, ਜੈਤ ਸ੍ਰੀ ਕੀ ਵਾਰ, ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ, ਇੱਥੋਂ ਇਹ ਵਾਰ ਹੈ। ਉਹਦੇ ਵਿੱਚ ਬੋਲ ਆਉਂਦਾ ਹੈ, ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪਵਿੱਤਰ ਪੁਨੀਤ ਚਾਲੈ ਪ੍ਰਭ ਪੱਥਾ। ਇਸ ਪੌੜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਹ ਜ਼ਿਕਰ ਕੀਤਾ। ਮੈਂ ਸਦਾ ਹੀ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਤਿੰਨਾਂ ਜੇ ਸੁਣਤੇ ਹਰ ਕਥਾ, ਜੋ ਗੁਰੂ ਦੇ ਵਿਚਾਰ ਸੁਣਦੇ ਹਨ। ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ, ਉਹ ਆਗੂ ਹਨ, ਉਹ ਪੰਚ ਹਨ ਜੋ ਗੁਰੂ ਨੂੰ ਮੱਥਾ ਟੇਕਦੇ ਹਨ, ਝੁਕਾਉਂਦੇ ਹਨ, ਨਿਵਾਵੇਂ ਪ੍ਰਭ ਮੱਥਾ। ਫਿਰ ਕਹਿੰਦੇ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਹੱਥਾਂ ਦਾ ਭਾਵ ਹੈ ਹੱਥ। ਉਹ ਹੱਥ ਜਿਹੜੇ ਲਿਖਦੇ ਨੇ ਬਾਣੀ, ਲਿਖਦੇ ਨੇ ਗੁਰੂ ਦੇ ਬੋਲ, ਸੋਹੇ ਦਾ ਭਾਵ ਹੈ, ਸੋਹਣੇ ਲੱਗਦੇ ਨੇ, ਚੰਗੇ ਲੱਗਦੇ ਨੇ। ਅੰਤਲੇ ਬੋਲ ਆਉਂਦੇ ਨੇ, ਸੰਤਾਂ ਸੰਗ ਨਿਧਾਨ ਸਗਲਾ ਦੁੱਖ ਲੱਥਾ। ਸਤਸੰਗੀਆਂ ਦੀ ਸੰਗਤ ਕਰਨੀ ਇਹ ਸਾਰੇ ਦੁੱਖਾਂ ਦੀ ਨਿਵਿਰਤੀ ਦਾ ਇੱਕ ਉੱਤਮ ਯਤਨ ਹੈ। ਅਖੀਰ ਵਿੱਚ ਕਹਿੰਦੇ, ਡੱਲੇ ਵਾਸੀ ਸਤ ਸੰਗਤ ਭਾਰੀ। ਡੱਲੇ ਦੇ ਵਿੱਚ ਰਹਿਣ ਵਾਲੀ ਜਿਹੜੀ ਸੰਗਤ ਹੈ, ਭਾਈ ਗੁਰਦਾਸ ਕਹਿੰਦੇ ਉਹ ਭਾਰੀ ਸੰਗਤ ਹੈ। ਭਾਰੀ ਭਾਰੀ ਦਾ ਭਾਵ ਹੈ ਜਿਹਦੇ ਵਿੱਚ ਸਾਰੇ ਗੁਣ ਹੋਣ, ਭਾਰੀ ਦਾ ਭਾਵ ਹੈ ਜਿਹਦੇ ਵਿੱਚ ਬਹੁਤ ਚੰਗਿਆਈਆਂ ਹੋਣ, ਜਿਸ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਹੋਣ, ਜਿਸ ਦੇ ਵਿੱਚ ਭਾਰੀ ਕਲਾ ਹੋਵੇ। ਅਤੇ ਡੱਲੇ ਵਾਸੀ ਸਾਰੇ ਭਾਰੀ ਸਨ, ਗੁਣਾਂ ਵਾਲੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਿਆ ਜਾਂਦਾ ਨਾ ਭਾਰੀ, ਭਾਰੀ ਪੀਰ। ਗੁਰੂ ਨਾਨਕ ਮਹਾਰਾਜ ਜੀ ਨੂੰ ਵੀ ਆਖਿਆ ਜਾਂਦਾ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਰੇ ਲਿਖਿਆ ਹੈ ਕਿ ਪੰਜ ਗੁਰੂਆਂ ਤੋਂ ਬਾਅਦ ਜਿਹੜੇ ਛੇਵੇਂ ਗੁਰੂ ਹਨ, ਜਿਹੜੇ ਤਖ਼ਤ ਸਿੰਘਾਸਨ 'ਤੇ ਬੈਠੇ ਹਨ, ਉਹ ਤਾਂ ਭਾਰੀ ਗੁਰੂ ਹਨ। ਸੂਰਬੀਰ ਵੀ ਹਨ, ਬਹਾਦਰ ਵੀ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਵਰੂਪ ਵੀ ਹਨ, ਜੋਤ ਵੀ ਹੈ। ਛੱਠਮ ਪੀਰ ਬੈਠਾ ਗੁਰ ਭਾਰੀ, ਹੋਰ ਵੀ ਕਈ ਬੋਲ ਆਉਂਦੇ ਨੇ, ਇਹ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਇਹ ਗੁਰੂ ਗ੍ਰੰਥ ਸਾਹਿਬ 'ਚ ਤਾਂ ਨਹੀਂ ਹੈ, ਇਤਿਹਾਸ ਦਾ ਬੋਲ ਹੈ। ਕਹਿੰਦੇ ਨੇ ਕਿ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਪਲੰਘੇ 'ਤੇ ਬੈਠੇ ਹੋਏ ਸਨ, ਗੁਰੂ ਅਰਜਨ ਦੇਵ ਜੀ ਛੋਟੇ ਜਿਹੇ ਬਾਲ ਅਵਸਥਾ ਵਿੱਚ ਸਨ, ਬਚਪਨਾਂ ਦੇ ਵਿੱਚ ਹੀ ਸਨ, ਰਿੜਦੇ ਰਿੜਦੇ ਰਿੜਦੇ ਰਿੜਦੇ ਚਲੇ ਗਏ, ਅਤੇ ਉਸ ਪਲੰਘੇ ਨੂੰ ਜਾ ਕੇ ਉਹਨਾਂ ਨੇ ਹੱਥ ਪਾ ਲਿਆ, ਜਿਸ ਪਲੰਘੇ ਉੱਤੇ ਗੁਰੂ ਅਮਰਦਾਸ ਜੀ ਵਿਰਾਜਮਾਨ ਸਨ, ਬੈਠੇ ਹੋਏ ਸਨ।

0: ਉਹਨਾਂ ਨੇ ਇਸ ਪਲਘੇ ਨੂੰ ਜ਼ੋਰ ਦੇ ਨਾਲ ਹਿਲਾ ਦਿੱਤਾ ਤਾਂ ਸੁਭਾਵਕ ਹੀ ਉਹਨਾਂ ਨੇ ਆਖਿਆ ਸੀ, ਕਿਹੜਾ ਵੱਡਾ ਪੁਰਖ ਹੈ ਭਾਰੀ, ਇਹ ਕਿਹੜਾ ਵੱਡਾ ਭਾਰੀ ਪੁਰਖ ਹੈ ਜਿਹਨੇ ਸਾਡੀ ਇਸ ਮੰਜੀ ਨੂੰ ਹਿਲਾ ਦਿੱਤਾ ਹੈ, ਪਲਘੇ ਨੂੰ ਹਿਲਾ ਦਿੱਤਾ ਹੈ। ਭਾਰੀ ਦਾ ਭਾਵ ਇਹੋ ਹੀ ਹੈ, ਜਿਹਦੇ ਵਿੱਚ ਗੁਣ ਬੜੇ ਨੇ, ਜਿਹਦੇ ਵਿੱਚ ਚੰਗਿਆਈਆਂ ਬੜੀਆਂ ਨੇ, ਜਿਹਦੇ ਵਿੱਚ ਖੂਬੀਆਂ ਬਹੁਤ। ਸੋ ਇਹ ਡੱਲਾ ਨਗਰ ਦੇ ਸਿੱਖਾਂ ਦੇ ਵਿੱਚ ਖੂਬੀਆਂ ਸਨ, ਗੁਣ ਸਨ, ਚੰਗਿਆਈਆਂ ਸਨ, ਉਹ ਕਿਹੜੀਆਂ ਕਿਹੜੀਆਂ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਹੈ। ਉਹ ਲਿਖਾਰੀ ਵੀ ਸਨ, ਉਹ ਚੰਗੇ ਉੱਗੇ ਦਰਬਾਰੀ ਵੀ ਸਨ, ਉਹ ਭਵ ਸਾਗਰ ਤੋਂ ਪਾਰ ਹੋਣ ਵਾਲੇ ਵੀ ਸਨ, ਉਹਨਾਂ ਦੇ ਅੰਦਰ ਪਿਆਰ ਵਾਲੀ, ਪ੍ਰੇਮ ਵਾਲੀ ਭਗਤੀ ਵੀ ਸੀ। ਉਹਨਾਂ ਨੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਵੀ ਮਾਰਿਆ ਹੋਇਆ ਸੀ, ਉਹ ਸ਼ਬਦ ਦੀ ਗਹਿਰੀ ਵਿਚਾਰ ਦੇ ਨਾਲ ਵੀ ਜੁੜੇ ਹੋਏ ਸਨ, ਉਹ ਗੁਰੂ ਦੀ ਸੇਵਾ ਵਿੱਚ ਹਿੱਤਕਾਰੀ ਵੀ ਸਨ। ਕਿੰਨੇ ਗੁਣ ਆ ਗਏ, ਸੇਵਾ ਵੀ ਆ ਗਈ, ਬਾਣੀ ਲਿਖਣਾ ਵੀ ਆ ਗਿਆ, ਹੰਕਾਰ ਨੂੰ ਮਾਰਨਾ ਵੀ ਆ ਗਿਆ, ਉੱਘੇ ਦਰਬਾਰੀ ਵੀ ਆ ਗਏ, ਜਿਨ੍ਹਾਂ ਨੂੰ ਪੰਚੇ ਸੋਹਣੇ ਦਰ ਰਾਜ਼ਾਨ ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਪੰਚਾਂ ਕਾ ਗੁਰ ਏਕ ਧਿਆਨ ਆਖਿਆ ਹੈ। ਉਹ ਪੰਚ ਜਿਨ੍ਹਾਂ ਦਾ ਧਿਆਨ ਕੇਵਲ ਇੱਕ ਗੁਰੂ ਦੇ ਚਰਨਾਂ ਵਿੱਚ ਥਾਂ ਥਾਂ 'ਤੇ ਨਹੀਂ ਲੱਗਿਆ ਹੁੰਦਾ, ਪੰਚਾਂ ਕਾ ਗੁਰ ਏਕ ਧਿਆਨ, ਕੇਵਲ ਇੱਕ ਮਾਲਕ ਦੇ ਚਰਨਾਂ ਵਿੱਚ ਉਹਨਾਂ ਦੀ ਸੁਰਤੀ ਬਿਰਤੀ ਲੱਗੀ ਹੁੰਦੀ ਹੈ, ਇੱਧਰ ਉੱਧਰ ਨਹੀਂ ਭਟਕਦੇ। ਜਿਵੇਂ ਅੰਨ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਹਰ ਰੋਜ਼ ਹੀ ਪੜ੍ਹਦੇ ਹਾਂ। ਸਾਰੇ ਦਰ ਛੱਡ ਕੇ, ਸਾਰੇ ਆਸਰੇ ਪਰਨੇ ਛੱਡ ਕੇ ਅਸੀਂ ਤੇਰੇ ਦਰ 'ਤੇ ਆਏ ਹਾਂ। ਸੋ ਇਸ ਨਗਰ ਦੇ ਬਹੁਤ ਸਾਰੇ ਸਿੱਖ ਸਨ, ਬਹੁਤ ਸਾਰੀ ਸੰਗਤ ਸੀ, ਇਹਨਾਂ ਦੀ ਕਮਾਈ ਵੱਡੀ ਸੀ, ਇਹਨਾਂ ਦੀ ਕਰਨੀ ਬਹੁਤ ਵੱਡੀ ਸੀ। ਸਤਿਗੁਰੂ ਜੀ ਕਿਰਪਾ ਕਰਨ। ਗੁਰਬਾਣੀ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ, ਸਤ ਸੰਗਤ ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੀਏ ਜੀ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਗਿਆਨੀ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲਿਆਂ ਦਾ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀ ਵਾਰ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਇਸੇ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਇਸ ਮਹੀਨੇ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਦੇ ਰਹਿਣਗੇ, ਸੇਵਾ ਕਰਦੇ ਰਹਿਣਗੇ। ਸੋ ਹੁਣ ਸਤਸੰਗ ਜੀ, ਇਸ ਵੀਕ ਦੇ ਫਰਾਈਡੇ ਯੂਥ ਦਰਬਾਰ ਦੀ ਆਰੰਭਤਾ ਕੀਤੀ ਜਾ ਰਹੀ ਹੈ। ਸੋ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੀ ਵਿਚਾਰ ਹੋਇਆ ਕਰੇਗੀ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਜਿੱਥੇ ਆਪ ਆਉਂਦੇ ਹੋ ਉੱਥੇ ਹੋਰਾਂ ਨੂੰ ਵੀ ਪ੍ਰੇਰ ਕੇ ਲਿਆਇਆ ਕਰੋ। ਜਿਹੜੀ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਸੁਣ ਰਹੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਉਹ ਵੀ ਗੁਰਦੁਆਰਾ ਸਾਹਿਬ ਵਿਖੇ ਆ ਕਰਕੇ ਬੱਚਿਆਂ ਨੂੰ ਲਿਆਇਆ ਕਰੋ ਅਤੇ ਸਤਿਗੁਰਾਂ ਦੀ ਸੇਵਾ ਅਤੇ ਸਿਮਰਨ ਲਈ ਤਤਪਰ ਕੀਤਾ ਜਾਵੇ ਬੱਚਿਆਂ ਨੂੰ। ਸੋ ਆਓ ਬੱਚੇ, ਆਸਾ ਦੀ ਵਾਰ ਦਾ ਜੋ ਪਹਿਲੇ ਛੱਕੇ ਦੀ ਆਪ ਸਮੂਹ ਸੰਗਤਾਂ ਦੇ ਨਾਲ ਕੀਰਤਨ ਸਰਵਣ ਕਰਾਉਣਗੇ ਅਤੇ ਵਿਚਾਰ ਅੱਜ ਦੀ ਜਿਹੜੀ ਵਿਚਾਰ ਹੈ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਸੋਢੀ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਵਾਉਣਗੇ। ਅਤੇ ਸਤਸੰਗਤ ਜੀ, ਇੱਕ ਹੋਰ ਜ਼ਰੂਰੀ ਬੇਨਤੀ ਹੈ ਕਿ ਹਰ ਫਰਾਈਡੇ ਯੂਥ ਦਰਬਾਰ ਦੇ ਵਿੱਚ ਜੋ ਸਤਿਗੁਰਾਂ ਦੀ ਸਮਾਪਤੀ ਦੀ ਸੇਵਾ ਹੈ, ਸੁਖਾਸਨ ਦੀ ਸੇਵਾ ਹੈ, ਉਹ ਬੱਚੇ ਹੀ ਨਿਭਾਉਂਦੇ ਨੇ। ਚਾਹੇ ਅਰਦਾਸ ਬੇਨਤੀ ਦੀ ਸੇਵਾ ਹੋਵੇ, ਮੁੱਖ ਵਾਕ ਦੀ ਸੇਵਾ ਅਤੇ ਸੁਖਾਸਨ ਦੀ ਸੇਵਾ, ਉਹ ਬੱਚੇ ਹੀ ਕਰਦੇ ਨੇ। ਸੋ ਕਈ ਵਾਰੀ ਮਾਤਾ ਪਿਤਾ ਨੂੰ ਚਾਅ ਹੁੰਦਾ ਕਿ ਸਾਡੇ ਬੱਚੇ ਵੀ ਇਸ ਸੇਵਾ ਦੇ ਹੱਕਦਾਰ ਹੋਣ। ਇਸ ਕਰਕੇ ਜੇ ਤੁਹਾਡੇ ਬੱਚੇ ਇਸ ਕੰਮ ਸੇਵਾ ਕਰਨ ਦੇ ਯੋਗ ਹਨ, ਉਹ ਜ਼ਰੂਰ ਗੁਰਦੁਆਰਾ ਸਾਹਿਬ ਵਿਖੇ ਆ ਕਰਕੇ ਸੇਵਾ ਨਿਭਾ ਸਕਦੇ ਨੇ। ਜੇ ਉਹਨਾਂ ਨੂੰ ਸਿਖਲਾਈ ਦੀ ਲੋੜ ਹੈ, ਆਪਾਂ ਸਿਖਲਾਈ ਵੀ ਦੇਵਾਂਗੇ। ਅਤੇ ਬੱਚਿਆਂ ਵਾਸਤੇ ਜਿਹੜੇ ਨੇ ਗਿਫਟਸ ਨੇ ਜਾਂ ਟੋਏ ਕਹਿ ਲਓ, ਉਹ ਵੀ ਦਿੱਤੇ ਜਾਂਦੇ ਨੇ। ਸੋ ਟਿਕਟ ਸਿਸਟਮ ਹੈ, ਜਿਵੇਂ ਆਪ ਜੀ ਭਲੀ ਭਾਤ ਜਾਣੂ ਹੋ ਕਿ ਟਿਕਟਾਂ ਦਿੱਤੀਆਂ ਜਾਣਗੀਆਂ। ਸੋ ਜਿਨ੍ਹਾਂ ਦੇ ਨੰਬਰ ਆਉਣਗੇ ਉਹਨਾਂ ਨੂੰ ਫਿਰ ਟਿਕਟਾਂ ਵੰਡੀਆਂ ਜਾਣਗੀਆਂ ਸਮਾਪਤੀ ਤੋਂ ਬਾਅਦ 'ਚ। ਸੋ ਆਓ ਹੁਣ ਬੱਚਿਆਂ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਲਾਹੇ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਆਪਾਂ ਇਹ ਪਰਪਜ਼ ਇੱਕ ਲੈ ਕੇ ਚੱਲੇ ਹਾਂ ਫਰਾਈਡੇ ਕਲਾਸ ਦੇ ਵਿੱਚ। ਜਿਹੜੇ ਬੱਚੇ ਆਸਾ ਦੀ ਵਾਰ, ਆਸਾ ਕੀ ਵਾਰ ਦਾ ਕੀਰਤਨ ਕਰਦੇ ਨੇ, ਆਪਾਂ ਸਾਰੇ ਪੜ੍ਹਦੇ ਹਾਂ, ਆਸਾ ਕੀ ਵਾਰ ਸੁਣਦੇ ਵੀ ਹਾਂ, ਪਰ ਉਹਦੇ ਵਿੱਚ ਡੀਪ ਜਾਵਾਂਗੇ। ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਕੁ ਮਹਾਰਾਜ ਸਮੱਤ ਬਖਸ਼ਣਗੇ। ਕਿਉਂ ਪੜ੍ਹਦੇ ਹਾਂ, ਕੀ ਪਰਪਜ਼ ਆ, ਕਿਹੜੇ ਟਾਈਮ ਪੜ੍ਹਦੇ ਹਾਂ, ਕਿਉਂ ਇਹ ਰਾਗ, ਉਹਦੇ ਬਾਰੇ ਜਿੰਨੀ ਕੁ ਮਹਾਰਾਜ ਸੋਝੀ ਦੇਣਗੇ, ਆਪਾਂ ਸਾਰੇ ਰਲ ਮਿਲ ਕੇ ਇਹ ਵਿਚਾਰ ਕਰਾਂਗੇ। ਸੋ ਇੱਕ ਵਾਰੀ ਫਿਰ ਆਪਾਂ ਬੱਚੇ ਛੱਕਾ ਪੜ੍ਹਨਗੇ ਕਰਕੇ ਇਹ ਆਪਾਂ ਇਹਨੂੰ ਮੈਮੋਰਾਈਜ਼ ਵੀ ਕਰਨਾ ਸੋਚਦੇ ਹਾਂ। ਅੱਜ ਬੱਚੇ ਕੋਈ ਹੋਰ ਪ੍ਰੋਗਰਾਮ ਕਰਕੇ ਸਾਰੇ ਨਹੀਂ ਆਏ ਸੀ ਕੀਰਤਨ ਵਾਲੇ। ਸੋ ਆਪਾਂ ਵਨ ਬਾਏ ਵਨ ਇੱਦਾਂ ਹੌਲੀ ਹੌਲੀ ਚੱਲਿਆ ਕਰਾਂਗੇ ਸਾਰੇ। ਇੱਕ ਵਾਰੀ ਫਿਰ ਪੜ੍ਹ ਲਈਏ ਆਪਾਂ। ਸੋ ਮਹਾਰਾਜ ਫਿਰ ਕਿਰਪਾ ਕਰਨ, ਫਿਰ ਆਪਾਂ ਇਹਦੀ ਐਕਸਪਲੇਨੇਸ਼ਨ ਵਾਲੇ ਪਾਸੇ ਨੂੰ ਜਾਂਦੇ, ਹੈ ਨਾ। ਪੜ੍ਹੀਏ ਇੱਕ ਵਾਰੀ ਹੋਰ ਪੜ੍ਹ ਦਿਓ ਪੂਰਾ। ਆਓ ਸਾਰੇ ਗਾਈਏ ਨਾਲ, ਉੱਤੇ ਡਿਸਪਲੇ ਹੋ ਰਿਹਾ। ਸ਼ਬਦ ਜਿਹੜਾ ਹੈਗਾ ਆ, ਇਹਨੇ ਉਦੋਂ ਹੀ ਅਸਰ ਕਰਨਾ ਜਦੋਂ ਇਹਦੀ ਸੋਝੀ ਪਊਗੀ, ਹੈ ਨਾ। ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਦੇਖਦਾ ਦੇਤਾ ਜਗਤ ਸੰਸਾਰ, ਜਿੱਥੇ ਮੁਕਤਨ ਹੋਵੇ ਜਿੰਨਾ ਚਿਰ ਸ਼ਬਦ ਨਾ ਕਰੀ ਵਿਚਾਰ। ਮਹਾਰਾਜ ਕਹਿੰਦੇ ਜਿੰਨਾ ਚਿਰ ਸ਼ਬਦ ਦੀ ਵਿਚਾਰ ਵਿੱਚ ਨਹੀਂ ਉਤਰਦੇ ਉਨਾ ਚਿਰ ਮਨ ਨੇ ਨਹੀਂ ਟਿਕਣਾ। ਮਨ ਤਾਂ ਟਿਕੇਗਾ ਜਿਹਨੂੰ ਪਤਾ ਹੋਵੇਗਾ ਮੈਂ ਕਰ ਕੀ ਰਿਹਾ। ਸੋ ਆਓ ਪਹਿਲਾਂ ਇੱਕ ਵਾਰੀ ਫਿਰ ਸ਼ਬਦ ਨੂੰ ਸੁਣਦੇ ਹਾਂ, ਫਿਰ ਦੇਖਦੇ ਹਾਂ ਮਹਾਰਾਜ ਕਿਰਪਾ ਕਰਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਧਰਲੇ ਪਾਸੇ ਆ ਜਾਈਏ, ਸਾਰੇ ਜਣ ਨੇੜੇ ਨੇੜੇ ਹੋ ਜਾਈਏ, ਬੈਠ ਕੇ ਆਪਾਂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਆਓ 2 ਮਿੰਟ ਪਹਿਲਾਂ ਸਿਮਰਨ, ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਦਇਆ ਕਰੋ ਸਾਡੇ 'ਤੇ, ਸਾਡੇ ਬੱਚਿਆਂ 'ਤੇ, ਸਾਡੇ ਅੰਦਰ ਸ਼ਬਦ ਵਸ ਜਾਵੇ।

0: ਕੀਤੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਤੇ ਤਰਸ ਕੀਤਾ, ਆਪਾਂ ਸਾਰਿਆਂ ਨੂੰ ਸੰਗਤ ਵਿੱਚ ਲਿਆ ਕੇ ਬਿਠਾਇਆ, ਕਿਰਪਾ ਕੀਤੀ ਆ। ਆਪਾਂ ਮਹਾਰਾਜ ਜੀ ਦੀ ਬਖਸ਼ਿਸ਼ ਦਾ ਸਦਕਾ ਇਹ 1 ਵੇ ਡਿਸਕਸ਼ਨ ਹੀ ਹੋਗੀ। ਆਪਾਂ ਆਲਵੇਜ਼ ਬੱਚਿਆਂ ਦੇ ਨਾਲ ਜਾਂ ਪੇਰੈਂਟਸ ਵੀ ਰਿਲੇਟ ਹੋ ਸਕਦੇ ਆ, ਡਿਸਕਸ਼ਨ ਟੋਪ ਆਪਾਂ ਗੱਲਬਾਤ ਕਰਿਆ ਕਰਾਂਗੇ ਹਮੇਸ਼ਾ ਜਦੋਂ ਵੀ ਮਹਾਰਾਜ ਕਿਰਪਾ ਕਰਨਗੇ। ਆਸਾ ਦੀ ਵਾਰ ਆਪਾਂ ਸੁਣਦੇ ਹਾਂ, ਸਾਰੇ ਸੁਣਨੀ ਵੀ ਮਹਾਰਾਜ ਸਿੱਖਾਂ ਦਾ ਲਈ ਵਾਸਤੇ ਮਹਾਰਾਜ ਨੇ ਇਹ ਮਰਿਆਦਾ ਵੀ ਬਣਾਈ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਆਸਾ ਦੀ ਵਾਰ ਹੁੰਦੀ ਹੈ, ਦਰਬਾਰ ਸਾਹਿਬ ਤੋਂ ਆਪਾਂ ਸਾਰੇ ਸਵੇਰੇ ਅੰਮ੍ਰਿਤ ਵੇਲੇ ਸ਼੍ਰੀ ਆਸਾ ਕੀ ਵਾਰ ਦੇ ਕੀਰਤਨ ਸੁਣਦੇ ਹਾਂ ਵੱਖਰੇ ਵੱਖਰੇ ਰਾਗੀਆਂ ਤੋਂ। ਅਤੇ ਪਹਿਲਾਂ ਮੇਰਾ ਸਵਾਲ ਹੈਗਾ ਬੱਚਿਆਂ ਵਾਸਤੇ ਕਿ ਆਸਾ ਰਾਗ ਕਿਹੜੇ ਰਾਗ ਵਿੱਚ ਗਾਇਆ ਜਾਂਦੀ ਹੈ? ਦੇਰ ਇਜ਼ ਨੋ ਰੋਂਗ ਆਂਸਰ, ਆਲ ਦਾ ਆਂਸਰ ਇਜ਼ ਰਾਈਟ, ਹੈ ਨਾ। ਜਿੰਨਾ ਸਾਨੂੰ ਪਤਾ ਹੁੰਦਾ ਉਨਾ ਆਪਾਂ ਦੱਸ ਸਕਦੇ ਹਾਂ ਨਾ। ਸੋ ਇਟਸ ਐਨੀ ਵਰੀ ਵਨ ਇਟ ਟ੍ਰਾਈ ਵਿਚ ਰਾਗ ਵੀ ਸਿੰਗ ਔਰ ਈਵਨ ਸਟੇਜ ਵਾਲੇ ਬੱਚੇ ਵੀ ਦੱਸ ਸਕਦੇ ਆ।
1: ਕਾਫੀ
0: ਓਕੇ ਗੁੱਡ, ਹੂ ਐਲਸ? ਆਸਾ ਰਾਗ ਜਿਹੜੀ ਆਸਾ ਕੀ ਵਾਰ ਹੈ ਉਹ ਆਸਾ ਰਾਗ ਵਿੱਚ, ਬਾਕੀ ਰਾਗਾਂ ਵਿੱਚ ਵੀ ਗਾਈ ਜਾ ਸਕਦੀ ਪਰ ਜਿਹੜਾ ਇਹਦਾ ਮੇਨ ਰਾਗ ਹੈ ਉਹ ਆਸਾ ਰਾਗ। ਸੋ ਆਸਾ ਰਾਗ ਗਾਉਣ ਦੇ ਕਿਹੜਾ ਕਿਹੜਾ ਟਾਈਮ ਹੈ? ਸੋ ਅਸੀਂ ਆਪਾਂ ਇਹ ਚੀਜ਼ਾਂ ਆਪਣਾ ਵੀ ਸਿੱਖਣੀਆਂ, ਆਪਣੇ ਬੱਚਿਆਂ ਨੂੰ ਵੀ ਪਾਸ ਹੁਣ ਕਰਨੀਆਂ। ਆਸਾ ਰਾਗ ਜਿਹੜਾ ਹੈ ਮਹਾਰਾਜ ਨੇ ਇਹਨੂੰ ਸਾਨੂੰ ਗਾਉਣ ਵਾਸਤੇ 2 ਸਮੇਂ ਦਾ ਟਾਈਮ ਦਿੱਤਾ ਹੈਗਾ, ਸਵੇਰ ਦਾ ਅੰਮ੍ਰਿਤ ਵੇਲੇ ਦਾ ਅਤੇ ਸ਼ਾਮ ਨੂੰ ਵੀ ਇਹ ਗਾਇਆ ਜਾ ਸਕਦਾ। ਰਾਗਾਂ ਦੀ ਵੀ ਮਰਿਆਦਾ ਹੈ ਅਤੇ ਰਾਗਾਂ ਦਾ ਵੀ ਟਾਈਮ ਹੈ, ਰਾਗਾਂ ਦੇ ਰੁੱਤਾਂ ਦੇ ਆਧਾਰ 'ਤੇ ਰਾਗ ਗਾਏ ਜਾਂਦੇ ਨੇ। ਇਸੇ ਤਰ੍ਹਾਂ ਇਹ ਜਿਹੜੇ ਮੈਂ ਤੁਹਾਨੂੰ ਬੱਚਿਆਂ ਨੂੰ ਕੁਐਸਚਨ ਕਰ ਰਿਹਾ ਜਾਂ ਦੱਸ ਰਿਹਾ ਇਹਦੇ ਬਾਰੇ ਬਾਅਦ ਦੇ ਵਿੱਚ ਭਾਈ ਬਿਪਨਪ੍ਰੀਤ ਸਿੰਘ ਜੀ ਤੁਹਾਡੇ ਤੋਂ ਕੁਐਸਚਨ ਵੀ ਲੈਣੇ ਆ, ਅੱਜ ਤੁਹਾਨੂੰ ਪ੍ਰਾਈਸ ਵੀ ਦੇਣੇ ਆ, ਉਹ ਤੁਹਾਤੋਂ ਇਹੀ ਕੁਐਸਚਨ ਪੁੱਛਣਗੇ ਜਿਹੜੇ ਆਪਾਂ ਡਿਸਕਸ਼ਨ ਕਰਾਂਗੇ। ਸੋ ਪਹਿਲੀ ਗੱਲ ਤਾਂ ਮਹਾਰਾਜ ਦੀ ਜਿਹੜੀ ਆਸਾ ਕੀ ਵਾਰ ਹੈ ਸਾਰੀ ਆਸਾ ਰਾਗ ਦੇ ਵਿੱਚ ਹੈ, ਅਤੇ ਇਹਦਾ ਗਾਉਣ ਦਾ ਟਾਈਮ ਸ਼ਾਮ ਦਾ ਅਤੇ ਸਵੇਰ ਦਾ। ਤੁਸੀਂ ਦੇਖਿਆ ਹੋਣਾ ਸੋ ਦਰ ਦੀ ਚੌਂਕੀ ਲੱਗਦੀ ਆ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ, ਉਹ ਚੌਂਕੀ ਵੀ ਆਸਾ ਰਾਗ ਵਿੱਚ ਗਾਈ ਜਾਂਦੀ ਹੈ ਕਿਉਂਕਿ 2 ਟਾਈਮ ਮਰਿਆਦਾ ਅਨੁਸਾਰ ਪੜ੍ਹੇ ਜਾਂਦੇ ਨੇ। ਫਿਰ ਆਸਾ ਕੀ ਰਾ ਜਿਹੜੀ ਵਾਰ ਹੈਗੀ ਹੈ ਇਹਦੇ ਵਿੱਚ 24 ਛੱਕੇ ਨੇ, ਜਿਹਦੇ ਵਿੱਚ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦਾ ਸ਼ੰਤ, ਉਸ ਤੋਂ ਬਾਅਦ ਫਿਰ ਪੌੜੀਆਂ ਸਲੋਕ ਅਤੇ ਅਖੀਰ ਵਿੱਚ ਪੌੜੀ। ਸੋ ਇੱਦਾਂ ਇਹਦੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਤਰਤੀਬ ਹੈ ਉਹ ਦਿੱਤੀ ਹੈਗੀ ਆ, ਅਤੇ ਗੁਰੂ ਘਰ ਦੇ ਵਿੱਚ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਕਾਲ ਤੋਂ ਹੀ ਇਹ ਇਸ ਤਰ੍ਹਾਂ ਪ੍ਰਚਲਿਤ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖਾਂਗੇ ਕਿ ਇਹੀ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਸਾ ਕੀ ਵਾਰ ਦਾ ਸਰੂਪ ਜਿਹੜਾ ਆ ਜਿਹੜੀ ਆਪਾਂ ਗੁਟਕਿਆਂ ਦੇ ਉੱਤੇ ਸਵੇਰੇ ਨੇਤਰੇ ਵਿੱਚ ਪੜ੍ਹਦੇ ਹਾਂ ਜਾਂ ਰਾਗੀ ਸਿੰਘ ਪੜ੍ਹਦੇ ਨੇ ਕਿ ਇੱਦਾਂ ਹੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ?
1: ਹਾਂਜੀ
0: ਹਾਂਜੀ ਠੀਕ ਹੈ। ਹੂ ਆਲਸ? ਪੇਰੈਂਟਸ ਕੋਈ ਦੱਸਣਾ ਚਾਹੁੰਦੇ? ਪੜ੍ਹਿਆ ਹੋਵੇ ਜੇ ਆਪਾਂ ਸਹਿਜ ਪਾਠ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਹੋਊਗਾ ਕਿ ਜਿਹੜੀ ਆਸਾ ਦੀ ਵਾਰ ਹੈ ਉਹ ਇਸੇ ਤਰ੍ਹਾਂ ਲਿਖੀ ਹੈ ਜਿੱਦਾਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਦਾ ਛੱਕਾ, ਫਿਰ ਸਲੋਕ ਅਤੇ ਫਿਰ ਪੌੜੀ। ਜਿਹੜੇ ਇਸ ਗੱਲ ਨਾਲ ਮੇਰੇ ਨਾਲ ਸਹਿਮਤ ਆ ਵੀ ਇੱਦਾਂ ਲਿਖੀ ਆ, ਕਿੰਨੇ ਕੁ ਜਾਣੇ ਨੇ? ਸਾਰੇ ਆਪਾਂ ਸੋਚਦੇ ਇੱਦਾਂ ਲਿਖੀ ਹੋਊਗੀ ਪਰ ਨਹੀਂ, ਇੱਦਾਂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਿਰਫ ਸਲੋਕ ਅਤੇ ਪੌੜੀਆਂ ਨੇ। ਜਿਹੜਾ ਗੁਰੂ ਰਾਮਦਾਸ ਮਹਾਰਾਜ ਦਾ ਛੰਦ ਹੈ ਜਿਹਨੂੰ ਆਪਾਂ ਪਹਿਲਾਂ ਪੜ੍ਹਿਆ, ਹੁਣ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਾ ਰਾਮ ਰਾਜੇ, ਇਹ ਆਪਾਂ ਨੂੰ ਗੁਟਕਾ ਸਾਹਿਬ ਦੇ ਵਿੱਚ ਜਾਂ ਪੋਥੀਆਂ ਦੇ ਵਿੱਚ ਇਹ ਸਰੂਪ ਮਿਲੇਗਾ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਾਵਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਾਂਗੇ, ਉੱਥੇ ਸਲੋਕ ਅਤੇ ਪੌੜੀਆਂ ਅਲੱਗ ਮਿਲਣਗੇ ਤੁਹਾਨੂੰ, ਅਤੇ ਜਿਹੜੇ ਸੰਤ ਨੇ ਗੁਰੂ ਰਾਮਦਾਸ ਮਹਾਰਾਜ ਦੇ ਉਹ ਅਲੱਗ ਨੇ। ਸੋ ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਇਹ ਚੀਜ਼ ਇਹੋ ਲਾਗੂ ਹੋਈ ਹੈਗੀ, ਉਦੋਂ ਤੋਂ ਹੀ ਮਰਿਆਦਾ ਚੱਲਦੀ। ਸੋ ਉਸ ਤੋਂ ਬਾਅਦ ਇਹਦੇ ਵਿੱਚ ਪਹਿਲਾਂ ਮਹਾਰਾਜ ਨੇ ਸਭ ਤੋਂ ਪਹਿਲਾਂ ਛੋਟਾ ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਮਹੱਲਾ ਚੌਥਾ, ਸ਼ੰਤ ਘਰ ਪਹਿਲਾ। ਸੋ ਘਰ ਚੌਥਾ ਸੋਰੀ, ਇਹਦੇ ਵਿੱਚ ਮਹਾਰਾਜ ਨੇ ਜਿਹੜਾ ਗੁਰੂ ਰਾਮ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਨ ਹੋਇਆ ਇਹ ਸ਼ਬਦ ਹੈ ਆਸਾ ਰਾਗ ਦੇ ਵਿੱਚ, ਜਿਹੜੀ ਆਪਾਂ ਪੌੜੀ ਪੜ੍ਹਦੇ ਪਹਿਲਾਂ, ਸ਼ੰਤ ਜਿਹਨੂੰ ਕਿਹਾ ਜਾਂਦਾ। ਸੋ ਉਹਦਾ ਗਾਉਣ ਦਾ ਜਿਹੜੀ ਮਰਿਆਦਾ ਹੈ ਉਹ ਘਰ ਚੌਥਾ, ਉਹ ਬੱਚਿਆਂ ਨੂੰ ਜ਼ਿਆਦਾ ਪਤਾ, ਜਿਹੜੇ ਤਬਲਾ ਵਜਾਉਂਦੇ ਨੇ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਤਾਲ ਦੇ ਨਾਲ ਉਹਦਾ ਸੰਬੰਧ ਹੈ। ਸੋ ਪਹਿਲੀ ਗੱਲ ਹੋ ਗਈ ਕਿ ਮਹਾਰਾਜ ਦਾ ਆਸਾ ਦਾ ਰਾਗ ਆਸਾ ਰਾਗ ਦੇ ਵਿੱਚ ਗਾਉਣੀ ਹੈ। ਸ਼ਾਮ ਨੂੰ ਅਤੇ ਸਵੇਰ ਨੂੰ ਗਾਇਆ ਜਾ ਸਕਦਾ ਇਹ ਰਾਗ। ਆਸਾ ਦੀ ਵਾਰ ਤਾਂ ਸਵੇਰੇ ਪੜ੍ਹੀ ਜਾਂਦੀ ਹੈ, ਸ਼ਾਮ ਨੂੰ ਨਹੀਂ ਪੜ੍ਹੀ ਜਾਂਦੀ, ਪਰ ਆਸਾ ਰਾਗ ਗਾਇਆ ਜਾ ਸਕਦਾ ਸ਼ਾਮ ਨੂੰ। ਸੋ ਉਸ ਤੋਂ ਬਾਅਦ ਫਿਰ ਇਹ ਸ਼ਬਦ ਜਿਹੜਾ ਸ਼ੰਤ ਮਹਾਰਾਜ ਨੇ ਉਚਾਰਨ ਕੀਤਾ, ਆ ਜਾਓ ਇੱਕ ਵਾਰੀ ਫਿਰ ਪੜ੍ਹਦੇ ਹਾਂ ਇਕੱਲਾ ਸ਼ੰਤ, ਫਿਰ ਆਪਾਂ ਨਾਲ ਦੀ ਨਾਲ ਚੱਲਦੇ ਫਿਰ ਸ਼ੰਤ ਦੀ ਐਕਸਪਲੇਨੇਸ਼ਨ ਕਰਾਂਗੇ ਕੀ ਮਹਾਰਾਜ ਉਹਦੇ 'ਚ ਕਹਿਣਾ ਚਾਹੁੰਦੇ ਨੇ। ਧਿਆਨ ਦੇ ਨਾਲ ਉਹ ਸ਼ਬਦ ਨੂੰ ਪਹਿਲਾਂ ਆਪਣੇ ਹਿਰਦੇ ਵਿੱਚ ਉਤਾਰੀਏ, ਫਿਰ ਉਹ ਤੋਂ ਬਾਅਦ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਅੱਗੇ ਚੱਲਦੇ ਹਾਂ।

ਸੋ ਇਹ ਜਿਹੜਾ ਸ਼ਬਦ ਆਪਾਂ ਗਾਇਨ ਕੀਤਾ ਬੱਚਿਆਂ ਨੇ, ਇਹ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ। ਇਹਦੇ ਵਿੱਚ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣ, ਜਿਹੜੀਆਂ ਮੇਰੀਆਂ ਅੱਖਾਂ ਆ, ਇਹ ਹੁਣ ਅਗਲੀ ਅਵਸਥਾ ਦੀ ਗੱਲ ਮਹਾਰਾਜ ਕਰਦੇ ਆ। ਹਰ ਅੰਮ੍ਰਿਤ ਭਿੰਨੇ ਲੋਇਣ, ਅੱਖਾਂ ਜਿਹੜੀਆਂ ਆ ਮੇਰੀਆਂ ਅੰਮ੍ਰਿਤ ਪਰਮਾਤਮਾ ਦੇ ਨਾਮ ਦੇ ਨਾਲ ਰਸ ਗਈਆਂ। ਮਨ ਰਾਮ ਰਤਨ, ਮਨ ਪ੍ਰੇਮ ਰਤਨ ਦਾ ਰਾਮ ਰਾਜ। ਮਹਾਰਾਜ ਕਹਿੰਦੇ ਜਦੋਂ ਮੇਰਾ ਰੰਗ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਗਿਆ, ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਮੈਂ, ਜਿਹੜੀਆਂ ਮੇਰੀਆਂ ਅੱਖਾਂ ਸੀਗੀਆਂ, ਲੋਇਣ ਮੀਨ ਅੱਖਾਂ, ਉਹ ਇੱਦਾਂ ਨਾਮ ਦੇ ਰਸ ਦੇ ਨਾਲ ਭਰ ਗਈਆਂ। ਅੱਖਾਂ ਵੀ ਬੋਲਦੀਆਂ ਹਨਾ, ਸੋ ਅੱਖਾਂ ਦੀ ਵੀ ਆਪਣੀ ਭਾਸ਼ਾ ਆ। ਤੁਸੀਂ ਕ੍ਰੋਧੀ ਹੋਵੋਗੇ, ਵੈਨ ਯੂ ਐਂਗਰ ਐਂਡ ਯੂ ਮੈਡ, ਸੋ ਯੂ ਹੈਵ ਅ ਡਿਫਰੈਂਟ ਆਏ। ਵੈਨ ਯੂ ਆਰ ਫਾਲਿੰਗ ਲਵ ਵਿਦ ਗੁਰੂ ਜੀਜ਼, ਯੂ ਹੈਵ ਅ ਡਿਫਰੈਂਟ ਆਏ, ਰਾਈਟ। ਸੋ ਸਾਡੀ ਅੱਖਾਂ ਵੀ ਬੋਲਦੀਆਂ ਨੇ, ਰਾਈਟ। ਸੋ ਅੱਖਾਂ ਮਹਾਰਾਜ ਕਹਿੰਦੇ ਮੇਰੀਆਂ ਪਰਮਾਤਮਾ ਦੇ ਰਾਮ ਦੇ ਰੰਗ ਦੇ ਵਿੱਚ ਰੰਗੀਆਂ ਗਈਆਂ। ਕਦੋਂ? ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵੇ, ਜਦੋਂ ਪਰਮਾਤਮਾ ਦੀ ਕਸਵੱਟੀ, ਪਰਮਾਤਮਾ ਨੇ ਮੈਨੂੰ ਐਕਸੈਪਟ ਕਰ ਲਿਆ, ਮੈਂ ਸਾਰੇ ਟੈਸਟ ਪਾਸ ਕਰ ਗਿਆ। ਕਸਵੱਟੀ ਮੀਨ ਟਾਸਕ, ਵੈਨ ਆਈ ਕੰਪਲੀਟ ਮਾਈ ਟਾਸਕ, ਸੋ ਆਈ ਫੁਲਫਿਲ ਮਾਈ ਆਲ ਦਾ ਡਿਊਟੀਜ਼ ਗੁਰੂਜ ਗਿਵ ਮੀ, ਸੋ ਦੈਨ ਆਈ ਵਿਲ ਬੀ ਬਲੈਸਡ। ਜਦੋਂ ਮੈਂ ਬਲੈਸਡ ਹੋਇਆ, ਫਿਰ ਮਹਾਰਾਜ ਕਹਿੰਦੇ ਕੰਚਨ ਸੋਵਿੰਨਾ, ਜਿਹੜਾ ਕੱਚ ਵਰਗਾ ਸੀਗਾ ਉਹ ਸੋਨਾ ਬਣ ਗਿਆ, ਸੋਨਾ ਬਣ ਗਿਆ। ਸੋਨੇ ਮੀਨ ਗੋਲਡ ਇਜ਼ ਪ੍ਰੈਸਿਸ ਮੈਟਲ, ਰਾਈਟ। ਸੋ ਉਹਦੀ ਬਹੁਤ ਵੈਲਿਊ ਆ। ਇੱਦਾਂ ਹੀ ਮਹਾਰਾਜ ਨੇ ਵਾਰ ਵਾਰ ਸਾਨੂੰ ਸੋਨੇ ਦੇ ਨਾਲ ਤਰਜੀਹ ਦਿੱਤੀ ਹੈ, ਮਨ ਨੂੰ। ਬੋਡੀ ਨਹੀਂ, ਬੋਡੀ ਇਜ਼ ਸੇਮ 5 ਐਲੀਮੈਂਟ ਤੋਂ ਬਣਦੀ ਆ, ਉੱਥੋਂ ਹੀ ਰਹਿੰਦੀ ਆ, ਪਰ ਜਿਹੜਾ ਮਨ ਆ ਉਹ ਸਾਡਾ ਕਦੇ ਕਦੇ ਸੋਨੇ ਦੇ ਨਾਲ, ਸੋਨੇ ਦੇ ਨਾਲ ਮਹਾਰਾਜ ਨੇ ਤੁਲਨਾ ਕਰਕੇ ਦਿੱਤੀ। ਸੋ ਮਨ ਰਾਮ ਰਤਨ ਰਾਮ ਕਸੋਟੀ ਲਾਇਆ ਕੰਚਨ ਸੁਵਿੰਦ। ਮਹਾਰਾਜ ਕਹਿੰਦੇ ਮੇਰਾ ਮਨ ਜਿਹੜਾ ਸੀਗਾ ਪਰਮਾਤਮਾ ਦੇ ਪਿਆਰ ਦੇ ਨਾਲ, ਦੈਨ ਆਈ ਫਾਲ ਇਨ ਲਵ ਵਿਦ ਵਾਹਿਗੁਰੂ, ਸੋ ਉਹ ਮੇਰਾ ਜਿਹੜਾ ਪਿਆਰ ਸੀਗਾ ਉਹਦੇ ਨਾਲ ਮੇਰਾ ਜਿਹੜਾ ਮਨ ਸੀਗਾ ਉਹ ਸੋਨੇ ਵਾਂਗੂ ਕੰਚਨ ਹੋ ਗਿਆ। ਗੁਰਮੁਖ ਰੰਗ ਝਲੂਲਿਆ, ਰੰਗ ਹੁੰਦਾ ਜਦੋਂ ਪ੍ਰੇਮ ਦੇ ਰੰਗ ਦੀ ਗੱਲ ਚੱਲੇ। ਮਹਾਰਾਜ ਕਹਿੰਦੇ ਉਸ ਪਰਮਾਤਮਾ ਦੇ ਰੰਗ, ਇੱਕ ਬਾਣੀ ਵਿੱਚ ਪੰਕਤੀ ਆਵੇਗੀ, ਮਹਾਰਾਜ ਕਹਿੰਦੇ ਲਾਲ ਰੰਗ ਤਿਸਕੋ ਲੱਗਾ ਜਿਸ ਕੇਵਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਸੋ ਲਾਲ ਰੰਗ ਵਾਰ ਵਾਰ ਗੁਰਬਾਣੀ ਵਿੱਚ ਵੀ ਆਊਗਾ, ਪ੍ਰੇਮ ਦਾ ਰੰਗ ਉਹਨੂੰ ਮਹਾਰਾਜ ਨੇ ਕਿਹਾ, ਲਾਲ ਰੰਗ ਤਿਸਕੋ ਲੱਗਾ ਜਿਸ ਕੇਵਡ ਭਾਗਾ। ਇੱਥੇ ਵੀ ਮਹਾਰਾਜ ਉਹੀ ਕਹਿੰਦੇ ਨੇ, ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ। ਮੇਰੀ ਸਲਾਈਡ ਅਸਲ ਵਿੱਚ ਖਰਾਬ ਹੋ ਗਈ, ਉਹਦੇ ਅਕੋਰਡਿੰਗ ਮੈਨੂੰ ਥੋੜ੍ਹੀ ਜਿਹਾ ਡਿਸਟਰਬੈਂਸ ਹੋ ਰਹੀ ਹੈ। ਕੰਚਨ ਸੁਵਿੰਨਾ, ਮਹਾਰਾਜ ਕਹਿੰਦੇ ਉਹ ਹੋ ਗਿਆ ਉਹਦੇ ਨਾਲ, ਅਤੇ ਮੇਰਾ ਜਿਹੜਾ ਰੰਗ ਸੀਗਾ ਅਤੇ ਮੇਰਾ ਮਨ ਅਤੇ ਤਨ ਉਹ ਪਰਮਾਤਮਾ ਦੇ ਰੰਗ ਦੇ ਵਿੱਚ। ਇਹ ਪ੍ਰੇਮ ਦੀ ਗੱਲ ਕਰ ਰਹੇ ਨੇ ਗੁਰੂ ਰਾਮਦਾਸ ਮਹਾਰਾਜ। ਗੁਰੂ ਰਾਮਦਾਸ ਮਹਾਰਾਜ ਦੇ ਪਿਆਰ ਦਾ ਮੁਜੱਸਮਾ ਨੇ ਨਾ, ਉਹ ਬੜਾ ਪਿਆਰ ਕਰਦੇ ਨੇ, ਉਹਨਾਂ ਦੀ ਬਾਣੀ ਬੜੀ ਪ੍ਰੇਮ ਵਾਲੀ ਹੈ। ਉਹਦੇ ਵਿੱਚ ਮਹਾਰਾਜ ਅੰਦਰਲੀਆਂ ਖਾਤਮੀਆਂ, ਬਾਹਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਮਹਾਰਾਜ ਦੇ ਉਹ ਸਾਨੂੰ ਸਮਝਾਉਂਦੇ। ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧਨ। ਜਦੋਂ ਮਹਾਰਾਜ ਕਹਿੰਦੇ ਉਹ ਪਰਮਾਤਮਾ ਦੇ ਸੁਗੰਧ ਦੇ ਵਿੱਚ, ਉਸ ਪਰਮਾਤਮਾ ਦੀ ਬੰਦਗੀ ਦੇ ਰਸ ਵਿੱਚ ਅਸੀਂ ਅੰਦਰ ਬੈਠ ਗਏ, ਉਦੋਂ ਫਿਰ ਜਿਹੜਾ ਸਾਡਾ ਰੰਗ ਸੀਗਾ, ਮਹਾਰਾਜ ਕਹਿੰਦੇ ਮੈਂ ਉਦੋਂ ਪਰਮਾਤਮਾ ਨੂੰ ਆਲਮੋਸਟ ਮਿਲਿਆ। ਇਹ ਪਰਮਾਤਮਾ ਦੇ ਮਿਲਾਪ ਦੀਆਂ ਗੱਲਾਂ, ਉਹ ਤੋਂ ਪਹਿਲਾਂ ਜਦੋਂ ਬੰਦਾ ਤਿਆਰ ਹੁੰਦਾ। ਸੋ ਆਪਾਂ ਜਿਹੜੀ ਸੰਗਤ ਕਰਦੇ ਹਾਂ ਜਾਂ ਆਪਾਂ ਆਉਂਦੇ ਹਾਂ, ਉਹਦਾ ਪਰਪਸ ਵੀ ਸਾਡਾ ਇਹੀ ਹੈ। ਫਿਰ ਅੱਗੇ ਮਹਾਰਾਜ ਲਿਖਦੇ ਨੇ, ਫਿਰ ਪੂਰਾ ਮੂਲ ਮੰਤਰ ਮਹਾਰਾਜ ਨੇ ਲਿਆ। ਅਸਲ ਬਾਣੀ ਇੱਥੋਂ ਸ਼ੁਰੂ ਹੁੰਦੀ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਰੂਪ ਦੇਖਾਂਗੇ ਤੇ ਇੱਥੋਂ ਸ਼ੁਰੂ ਹੁੰਦੀ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ। ਇਹ ਵੱਡਾ ਮੂਲ ਮੰਤਰ ਮਹਾਰਾਜ ਕਈ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਨਾ, ਵਾਰ ਵਾਰ ਜਦੋਂ ਵੀ ਕੋਈ ਰਾਗ ਸ਼ੁਰੂ ਹੁੰਦਾ ਜਾਂ ਹੋਰ ਥਾਂ, ਇਹ ਕਈ ਜਗ੍ਹਾ ਦੇ ਉੱਤੇ ਮਹਾਰਾਜ ਫਿਰ ਇਹਨੂੰ ਉਚਾਰਨ ਕਰਦੇ ਨੇ। ਫਿਰ ਇੱਥੋਂ ਬਾਣੀ ਸ਼ੁਰੂ ਹੋ ਕੇ ਫਿਰ ਅੱਗੇ ਆਸਾ ਮਹੱਲਾ ਪਹਿਲਾ। ਫਿਰ ਇੱਕ ਅੱਗੇ ਸ਼ਬਦ ਆਉਂਦਾ ਬਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ। ਹੁਣ ਇਹ ਧੁਨੀ ਆ, ਇਹਦਾ ਇਹ 9 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖਰੀਆਂ ਵੱਖਰੀਆਂ, ਹੈ ਨਾ, ਇਹ ਵੀ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ। ਸੋ ਇਹ ਧੁਨੀ ਜਿਹੜੀ ਆ, ਇਹ ਟੁੰਡੇ ਅਸਰਾਜ ਇੱਕ ਰਾਜਾ ਹੋਇਆ, ਉਹਦੇ ਜਦੋਂ ਉਹ ਬਹੁਤ ਵਧੀਆ ਰਾਜਾ ਹੋਇਆ, ਉਹ ਬਹੁਤ ਆਪਣੀ ਸੰਗਤ ਨੂੰ ਵਧੀਆ, ਆਪਣੀ ਉਮਤ ਨੂੰ ਟ੍ਰੀਟ ਕਰਦਾ ਸੀਗਾ, ਉਹ ਬਹੁਤ ਧਰਮੀ ਰਾਜਾ ਸੀਗਾ, ਉਹ ਜਿੱਥੇ ਵਧੀਆ ਸੀ ਉੱਥੇ ਬਲਵਾਨ ਵੀ ਸੀਗਾ, ਅਤੇ ਉੱਥੇ ਸ਼ਬਦ ਆਇਆ ਟੁੰਡਾ। ਕਹਿੰਦਾ ਐਨੀ ਬੋਡੀ ਟੈਲ ਮੀ ਵਾਟਸ ਮੀਨ ਟੁੰਡਾ, ਕੋਈ ਹੋਰ ਬੱਚਾ
ਟੁੰਡਾ ਕਿਉਂ ਹੁੰਦਾ? ਸੋ ਆਈ ਬ੍ਰਿੰਗ ਅ ਪਿਕਚਰ ਫੋਰ ਯੂ ਗਾਇਸ, ਸੋ ਯੂ ਕੈਨ ਸੀ ਜਿਹਦਾ ਹੱਥ ਇੱਥੋਂ ਨਾ ਹੋਵੇ, ਇਹ ਪੰਜਾਬੀ ਦੇ ਵਿੱਚ ਉਹਨੂੰ ਟੁੰਡਾ ਕਿਹਾ ਜਾਂਦਾ। ਉਹ ਕੰਮ ਸਾਰੇ ਕਰ ਸਕਦਾ ਪਰ ਉਹਦਾ ਹੱਥ ਨਹੀਂ ਸੀ, ਹੈ ਨਾ? ਸੋ ਉਹਨੂੰ ਕਿਹਾ ਜਾਂਦਾ ਟੁੰਡਾ। ਉਹ ਜਿਹੜਾ ਰਾਜਾ ਸੀਗਾ, ਜਿਹੜਾ ਇਹ ਅਸਰਾਜ ਸੀਗਾ, ਟੁੰਡਾ ਅਸਰਾਜ ਇਹ ਕੀ ਧੋਨੀ, ਇਹ ਰਾਜਾ ਸੀ, ਕਿੰਗ ਸੀ, ਪਰ ਇਹਦਾ ਇੱਕ ਹੱਥ ਨਹੀਂ ਸੀ। ਦੈਟ ਇਜ਼ ਅ ਬਿਹਾਈਂਡ ਸਟੋਰੀ ਦੈਟ ਉਹ ਸਰਦੂਲ ਰਾਜੇ ਦਾ ਪੁੱਤਰ ਸੀਗਾ। ਸੋ ਆਈ ਨੋ ਦ ਸਟੋਰੀ ਬਟ ਆਮ ਨਾ ਕੈਨ ਸ਼ੇਅਰ ਵਿਦ ਯੂ, ਦਿਸ ਇਜ਼ ਯੋਰ ਹੋਮਵਰਕ। ਸੋ ਸਾਰੇ ਬੱਚਿਆਂ ਦੇ ਨਾਲ ਤੁਸੀਂ ਪਰਿਵਾਰ ਵਿੱਚ ਬੈਠ ਕੇ ਇਸ ਸਟੋਰੀ ਨੂੰ ਰਿਸਰਚ ਕਰਨੀ ਹੈ ਨਾ, ਫਿਰ ਆਪਾਂ ਨੈਕਸਟ ਕਲਾਸ ਵਿੱਚ ਉਹਦੇ ਬਾਰੇ ਹੋਰ ਡਿਸਕਸ਼ਨ ਕਰਾਂਗੇ। ਇਹ ਰਾਜਾ ਇਹਦਾ ਹੱਥ ਕਿਉਂ ਵੱਢਿਆ ਗਿਆ? ਸੋ ਇਦਰ ਇਜ਼ ਕੁਐਸਚਨ ਫੋਰ ਯੂ ਗਾਇਸ, ਹੈ ਨਾ? ਸੋ ਇਹਦੇ ਪਿੱਛੇ ਬਹੁਤ ਵੱਡੀ ਸਟੋਰੀ ਆ, ਆਨ ਵਾਰ ਸ਼ੇਅਰ ਥਰੇ। ਸੋ ਯੂ ਰਿਸਰਚ ਦਾ ਸਟੋਰੀ, ਕਿਉਂ ਹੋਇਆ, ਉਹਦਾ ਹੱਥ ਕਿਉਂ ਕੱਟਿਆ ਗਿਆ, ਉਹਦੇ ਜਿਹੜਾ ਰਾਜੇ ਦੇ ਵਿੱਚ ਉਹਦੇ ਅਕਸ ਵਿੱਚ ਉਹਦੇ ਪੇ ਦੇ ਆਰਡਰ ਦੇ ਨਾਲ, ਉਹਦੇ ਪੇ ਦੇ ਹੁਕਮ ਦੇ ਨਾਲ ਹੀ ਉਹਦਾ ਜਿਹੜਾ ਹੱਥ ਕੱਟਿਆ। ਪਰ ਉਹ ਇੰਨਾ ਬਲਵਾਨ ਸੀਗਾ ਕਿ ਬਹੁਤ ਧਰਮੀ ਰਾਜਾ ਹੋਇਆ ਅਤੇ ਬਹੁਤ ਦੂਸਰਾ ਉਹ ਆਪਣੀ ਉਮਤ ਨੂੰ, ਜਿਹੜੀ ਉਹਦੀ ਸੰਗਤ ਸੀਗੀ ਜਾਂ ਜਿਹੜੇ ਉਹਦੇ ਦੇਸ਼ ਵਿੱਚ ਰਹਿੰਦੇ ਸੀ ਉਹਨਾਂ ਨੂੰ ਬਹੁਤ ਉਹ ਹੈਲਪ ਕਰਦਾ ਸੀ। ਤਾਂ ਹੀ ਮਹਾਰਾਜ ਨੇ ਉਹਦੀ ਜਿਹੜੀ ਵਾਰ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੁਣ ਉਹਦਾ ਨਾਂ ਹੀ ਇਜ਼ ਅ ਗੁੱਡ ਪਰਸਨ, ਦੈਟਸ ਵਾਈ ਹਿਜ਼ ਨੇਮ ਇਨ ਦ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੈ ਨਾ? ਹੋਰ ਨਾ ਕਿਸੇ ਦਾ ਨਾਂ ਆ ਗਿਆ। ਉਹਦੀ ਕੋਈ ਕਲਾ ਸੀ, ਉਹਦੇ ਬਾਰੇ ਫਿਰ ਲੋਕ ਵਾਰਾਂ ਗਾਉਂਦੇ ਸੀ, ਉਹਦੀਆਂ ਵਾਰਾਂ ਗਾਉਂਦੇ ਸੀ, ਜਿਹੜੀ ਉਹਦੀ ਪ੍ਰੇਜ਼ ਕਰਦੇ ਸੀਗੇ, ਹੈ ਨਾ? ਉਹਦੀ ਜਦੋਂ ਪ੍ਰੇਜ਼ ਕਰਦੇ ਸੀ ਇਸ ਰਾਗ ਦੇ ਵਿੱਚ, ਇਸ ਵਾਰ ਦੇ ਵਿੱਚ ਗਾਉਂਦੇ ਸੀ, ਅਤੇ ਮਹਾਰਾਜ ਨੇ ਕਿਹਾ ਆਪਾਂ ਕਿਸੇ ਬੰਦੇ ਦੀ ਪ੍ਰੇਜ਼ ਨਹੀਂ ਕਰਨੀ, ਇਸ ਵਾਰ ਦੇ ਵਿੱਚ ਪਰਮਾਤਮਾ ਦੀ ਸਿਫਤ ਕਰੀਏ। ਉਹਦੀ ਪ੍ਰੇਜ਼ ਵੀ ਨਹੀਂ, ਉਹਦੀ ਸਿਫਤ ਕਰਦੇ ਸੀਗੇ ਲੋਕ, ਹੈ ਨਾ? ਢਾਡੀ ਵਾਰਾਂ ਜਿੱਦਾਂ ਆਪਣੇ ਢਾਡੀ ਗਾਉਂਦੇ ਆ, ਇੱਦਾਂ ਵਾਰ ਗਾਈ ਜਾਂਦੀ ਆ, ਢਾਡੀ ਵਾਰਾਂ ਜਿਹੜੀਆਂ, ਹੈ ਨਾ, ਇੱਦਾਂ ਗਾਉਂਦੇ ਆ, ਅਤੇ ਉਹ ਲੋਕ ਉਹਦੀ ਅਸਰਾਜ ਦੀ ਸਿਫਤ ਕਰਦੇ ਸੀ ਕਿਉਂਕਿ ਗੁੱਡ ਰਾਜਾ ਸੀਗਾ। ਪਰ ਮਹਾਰਾਜ ਨੇ ਕਿਹਾ ਉਹ ਧੁਨ ਆਪਾਂ ਲੈਣੀ ਆ ਪਰ ਪਾਉਣੀ ਉਹਦੇ ਵਿੱਚ ਬਾਣੀ। ਸੋ ਜਿਹੜਾ ਸੰਗੀਤ ਆ ਉਹ ਇੱਕ ਪਿਆਲਾ ਹੈ, ਜਿੱਦਾਂ ਪਿਆਲੇ ਦੇ ਵਿੱਚ ਇਫ ਯੂ ਹੈਵ ਏ ਅ ਪੋਟ ਔਰ ਗਲਾਸ ਯੂ ਕੈਨ ਪੁੱਟ ਐਨੀਥਿੰਗ ਇਨ ਇਟ, ਰਾਈਟ? ਦੇਅਰ ਇਜ਼ ਨੋ ਰਿਸਟ੍ਰਿਕਸ਼ਨ, ਇਹਦੇ ਵਿੱਚ ਕੁਛ ਮਾੜਾ ਨਹੀਂ ਪਾਉਣਾ, ਚੰਗਾ ਨਹੀਂ ਪਾਉਣਾ। ਪਰ ਜਿਹੜਾ ਸੰਗੀਤ ਆ ਉਹ ਪਿਆਲਾ ਆ, ਉਹਦੇ ਵਿੱਚ ਕੀ ਪਾਇਆ ਜਾਂਦਾ। ਇਸੇ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਦੇ ਵਿੱਚ ਗਏ ਆ, ਸੋ ਉੱਥੇ ਮਹਾਰਾਜ ਨੇ ਰਾਗ ਗਾਇਆ। ਬਗਦਾਦ ਦੇ ਵਿੱਚ ਰਾਗ ਦੀ ਮਨਾਹੀ ਸੀ, ਪੀਪਲ ਨੋਟ ਅਲਾਊਡ ਟੂ ਸਿੰਗ ਅ ਸੌਂਗ ਇਨ ਦੈਟ ਸਿਟੀ, ਬਟ ਵੈਨ ਮਹਾਰਾਜ ਗੋ ਦੇਅਰ ਦੇ ਸਿੰਗ ਦੈਟ ਰਾਗ ਐਟ ਮੋਰਨਿੰਗ ਟਾਈਮ, ਐਂਡ ਉਹ ਲੋਕ ਗੁੱਸੇ ਹੋਏ ਉਹਦੇ ਨਾਲ, ਮਹਾਰਾਜ ਨੂੰ ਪੱਥਰ ਵੀ ਮਾਰੇ ਉੱਥੇ। ਅਤੇ ਮਹਾਰਾਜ ਨੇ ਉੱਥੇ ਦੱਸਿਆ ਸੀਗਾ ਵੀ ਰਾਗ ਨਹੀਂ ਮਾੜਾ, ਉਹ ਰਾਗ ਨੂੰ ਤੁਸੀਂ ਗਾਉਂਦੇ ਕੀ ਆ ਉਹਦੇ ਵਿੱਚ, ਉਹਦੀ ਚੀਜ਼ ਹੈ ਨਾ। ਸੋ ਫਿਰ ਮਹਾਰਾਜ ਇੱਥੇ ਟੁੰਡੇ ਅਸਰਾਜੇ ਦੀ, ਕਲੀਅਰ ਹੋ ਗਿਆ ਸਾਰਿਆਂ ਨੂੰ? ਇਹ ਕੁਐਸਚਨ ਪੁੱਛਣਾ ਬਿਪਨਪ੍ਰੀਤ ਸਿੰਘ ਨੇ, ਟੁੰਡੇ ਅਸਰਾਜੇ ਦੀ ਧੁਨੀ ਕਿਉਂ ਲਿਖਿਆ ਗਿਆ, ਇਸ ਕਲੀਅਰ, ਹੈ ਨਾ? ਸੋ ਉਹ ਰਾਜਾ ਸੀ, ਇਹਦੇ ਬਾਰੇ ਤੁਸੀਂ ਆਪਣੀ ਖੋਜ ਫਿਰ ਕਰਨੀ ਜਾ ਕੇ। ਫਿਰ ਮਹਾਰਾਜ ਅੱਗੇ ਸਲੋਕ ਲਿਖਦੇ ਨੇ, ਸਲੋਕ ਮਹੱਲਾ ਪਹਿਲਾ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ। ਇਹ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀ ਹੈ, ਕਰਤ ਨਾ ਲਾਗੀ ਵਾਰ। ਵਟ ਦਾ ਮੀਨ ਕਰਤ ਨਾ ਲਾਗੀ ਵਾਰ? ਕੋਈ ਬੱਚਾ ਇਸ ਕੁਇਕ, ਮਹਾਰਾਜ ਕਹਿੰਦੇ ਜਿਹਨੂੰ ਪਰਮਾਤਮਾ ਬਖਸ਼ਿਸ਼ ਕਰ ਦੇਵੇ ਨਾ ਉਹ ਕੁਇਕ ਏਦਾਂ ਉਹ ਮਨੁੱਖ ਤੋਂ ਦੇਵਤਾ ਬਣ ਜਾਂਦਾ। ਵੈਨ ਦ ਪਰਸਨ ਬਿਕਮ ਹਿਊਮਨ ਟੂ ਐਂਜਲ, ਵਟਸ ਅ ਡਿਫਰੈਂਟ ਬਿਟਵੀਨ, ਕੀ ਉਹਦੇ 'ਚ ਫਰਕ ਪੈਂਦਾ? ਉਹਦੀ ਬਾਡੀ ਤਾਂ ਉੱਦੇ ਰਹਿੰਦੀ ਹੈ, ਹਿਜ਼ ਮਾਇੰਡ ਚੇਂਜ, ਹਿਜ਼ ਥੋਟ ਪ੍ਰੋਸੈਸ ਚੇਂਜ, ਉਹ ਸਟਿਲ ਉੱਦਾਂ ਹੀ ਆ, ਹੈ ਨਾ? ਵੈਨ ਬਿਕਮ ਐਂਜਲ, ਦੈਟਸ ਵਟ ਮਹਾਰਾਜ ਕਹਿੰਦੇ ਗੁਰੂ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ। ਮਹਾਰਾਜ ਕਹਿੰਦੇ ਆਈ ਪ੍ਰੇਜ਼ਸ, ਹੈ ਨਾ, ਮੈਂ ਮਹਾਰਾਜ ਨੂੰ ਬਾਓ ਕਰਦਾ ਐਵਰੀ ਡੇ, ਹਾਊ ਮੈਨੀ ਟਾਈਮ ਇਨ ਅ ਡੇ, 100 ਟਾਈਮ ਦਿਉਹਾੜੀ ਸਦਬਾਰ ਮੀਨ 100 ਟਾਈਮ ਮੈਂ ਮਹਾਰਾਜ ਨੂੰ ਬਾਓ ਕਰਦਾ, ਮੱਥਾ ਟੇਕਦਾ, ਕਿਉਂ? ਜਿਨ ਮਾਨਸ ਤੇ ਦੇਵਤੇ ਕੀ, ਜਿਹੜੇ ਗੁਰੂ ਦੇ ਵਿੱਚ ਸਮਰੱਥਾ ਆ ਉਹ ਮਨੁੱਖਾਂ ਨੂੰ ਦੇਵਤੇ ਬਣਾ ਲੈ। ਦ ਪਰਸਨ ਬਿਕਮ ਐਂਜੋ ਵੈਨ ਇਸ ਗੈਟ ਦ ਗ੍ਰੇਸ ਫਰੋਮ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੈ ਨਾ? ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗ੍ਰੇਸ ਲੈ ਕੇ ਐਂਜਲ ਬਣ ਜਾਂਦਾ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀ ਹੈ, ਕਰਤ ਨਾ ਲਾਗੀ ਵਾਰ। ਆਪਾਂ ਫਿਰ ਪੜ੍ਹੀਏ ਇੱਕ ਵਾਰੀ, ਹੈ ਨਾ? ਆਹ ਸਲੋਕ ਪੜ੍ਹਦੇ ਹਾਂ, ਸਲੋਕ ਪੜ੍ਹ ਦਿਓ। ਸੋ ਧਿਆਨ ਨਾਲ ਆਪਾਂ ਸੁਣੀਏ ਅਤੇ ਆਪਣੇ ਆਪਣੀਆਂ ਇਹਨੂੰ ਜੇਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ। ਸਾਰਾ ਪੜ੍ਹ ਦਿਓ ਪਹਿਲਾਂ ਤੋਂ, ਪੂਰਾ ਸ਼ਬਦ ਪੜ੍ਹ ਦਿੰਦੇ ਹਾਂ, ਹੈ ਨਾ? ਆਪਣੇ ਕੋਲ ਟਾਈਮ ਹੈਗਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸੋ ਮਹਾਰਾਜ ਕਹਿੰਦੇ ਆ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀ ਹੈ ਕਰਤ ਨਾ ਲੱਗੇ। ਪਰਮਾਤਮਾ ਨੂੰ ਮਨੁੱਖ ਨੂੰ ਦੇਵਤਾ ਬਣਾਉਣ ਲਈ ਕੋਈ ਟਾਈਮ ਨਹੀਂ ਲੱਗਦਾ। ਮਨ ਜਦੋਂ ਉਹਦਾ ਸਾਧਿਆ ਗਿਆ, ਮਨ ਟਿਕ ਗਿਆ, ਮਨ ਦੇ ਵਿੱਚੋਂ ਥੋਟਸ ਪ੍ਰੋਸੈਸ ਖਤਮ ਹੋ ਗਿਆ, ਗੁੱਡ ਥੋਟਸ ਸ਼ੁਰੂ ਹੋ ਗਈਆਂ, ਪਰਮਾਤਮਾ ਦੀਆਂ ਬਖਸ਼ਿਸ਼ਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਅੱਗੇ ਫਿਰ ਮਹਾਰਾਜ ਨੇ ਸਲੋਕ ਮਹੱਲਾ ਦੂਜਾ, ਮਹੱਲਾ ਦੂਜਾ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰਨ ਦਾ। ਹੁਣ ਆਪਾਂ ਪਹਿਲੇ ਸ਼ਬਦ ਪੜ੍ਹਿਆ, ਉਹਦੇ ਅਰਥ ਸੁਣੇ। ਹੁਣ ਆਪਾਂ ਇੱਥੇ ਜੇ ਸੌ ਚੰਦਾ ਉਗਵੈ, ਹੁਣ ਇੱਥੇ ਸੌ ਚੰਦਾ ਮੀਨ ਚੰਦਾ ਕੀ ਹੁੰਦਾ? ਚੰਦ, ਮੂਨ, ਰਾਈਟ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਸੂਰਜ ਕੀ ਹੋ ਗਿਆ? ਸਨ। ਸੌ ਚੰਦਰਮਾ, ਇਫ ਦ ਮੂਨ ਕਮਸ ਟੂਗੈਦਰ ਲਾਈਕ 100 ਮੂਨ ਔਨ ਦ ਟੋਪ, ਕਿੰਨੀ ਲਾਈਟ ਹੋਗੀ ਰਾਈਟ ਰਾਤ ਨੂੰ, ਹੈ ਨਾ, ਸਲੋਟ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਫ ਦੈਟ ਇਜ਼ ਓਨਲੀ ਵਨ ਸਨ, ਰਾਈਟ, ਇਫ ਦੈਟ 1000 ਸਨ ਔਨ ਦ ਟੋਪ, ਇਟਸ ਕਨ ਟੂ ਬ੍ਰਾਈਟ, ਰਾਈਟ। ਸੋ ਮਹਾਰਾਜ ਕਹਿੰਦੇ ਜੇ ਸੌ ਚੰਦਾ ਉਗਵੈ, ਇੱਕ ਸੌ ਚੰਦਰਮਾ ਆ ਜਾਵੇ ਉੱਤੇ, ਸੂਰਜ ਚੜ੍ਹੇ ਹਜ਼ਾਰ, ਇੱਕ ਹਜ਼ਾਰ 1000 ਸੂਰਜ ਉੱਤੇ ਆ ਜਾਵੇ, ਇਹਤੇ ਚਾਨਣ ਹੁੰਦਿਆਂ, ਇੰਨਾ ਚਾਨਣ ਹੁੰਦਿਆਂ ਵੀ ਹੋਇਆ, ਇੰਨਾ ਪ੍ਰਕਾਸ਼ ਹੁੰਦਿਆਂ ਹੋਇਆ, ਗੁਰਬਿਨ ਘੋਰਨ ਦਾ, ਗੁਰੂ ਤੋਂ ਬਿਨਾਂ ਹਨੇਰਾ ਹੈ। ਆਪਾਂ ਇਹਨੂੰ ਹੋਰ ਡੀਪ ਜਾਂਦੇ। ਸੋ ਜਦੋਂ ਸੂਰਜ ਹੁੰਦਾ, ਵੀ ਕੈਨ ਸੀ ਦ ਥਿੰਗਸ, ਰਾਈਟ, ਇਫ ਵਨ ਇਜ਼ ਗਟ ਡਾਰਕ ਕੈਨ ਯੂ ਸੀ, ਰਾਈਟ। ਸੋ ਸੂਰਜ ਕੀ ਕਰਦਾ? ਸਾਨੂੰ ਲਾਈਟ ਦੇ ਕੇ ਜਿਹੜੀਆਂ ਚੀਜ਼ਾਂ ਨਹੀਂ ਦੇਖ ਸਕਦੇ ਉਹਨਾਂ ਨੂੰ ਦੇਖਣ ਚ ਹੈਲਪ ਕਰਦਾ, ਉਹਦਾ ਇਹ ਕੰਮ ਹੈ ਨਾ, ਹੀਟ ਦਿੰਦਾ ਨਾਲ। ਚੰਦਰਮਾ ਵੀ ਇਹੀ ਹੈ, ਰਾਤ ਹੈਗੀ ਆ ਤੇ ਫੁੱਲ ਮੂਨ ਆ, ਯੂ ਕੈਨ ਸੀ ਸਮ ਥਿੰਗਸ, ਰਾਈਟ, ਇਫ ਇਟਸ ਟੂ ਡਾਰਕ ਕੈਨ ਯੂ ਸੀ, ਨੋ, ਰਾਈਟ, ਯੂ ਕੈਨ ਸੀ। ਸੋ ਸੇਮ ਵੇ ਮਹਾਰਾਜ ਸਾਨੂੰ ਕੀ ਦੱਸਣਾ ਚਾਹੁੰਦੇ ਆ ਕਿ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ, ਇੰਨਾ ਚਾਨਣ ਹੋਣ ਦੇ ਬਾਵਜੂਦ ਸਾਨੂੰ ਹਨੇਰਾ, ਕਿਹੜਾ ਹਨੇਰਾ? ਡਾਰਕਨੈਸ, ਸਾਡੀ ਜਿਹੜੀ ਈਗੋ ਆ, ਇਹ ਆ ਸਾਡਾ ਹਨੇਰਾ। ਹੁਣ ਆਪਾਂ ਇੱਥੇ ਬੈਠੇ ਹਾਂ, ਜੇ ਆਪਾਂ ਅੱਖਾਂ ਬੰਦ ਕਰ ਲਈਏ ਸਾਨੂੰ ਹਨੇਰਾ ਦਿਸਣਾ ਨਾ,
1: ਹਾਂਜੀ,
0: ਪਰ ਜਦੋਂ ਸਾਨੂੰ ਗੁਰੂ ਨੇ ਪ੍ਰਕਾਸ਼ ਕਰ ਦੇਣਾ, ਫਿਰ ਅਸੀਂ ਅੱਖਾਂ ਵੀ ਬੰਦ ਕਰ ਲਈਏ, ਫਿਰ ਸਾਨੂੰ ਤਾਂ ਵੀ ਪਰਮਾਤਮਾ ਦਿਸਣਾ। ਗੁਰੂ ਕੀ ਆ? ਗਿਆਨ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਬਿਨਾਸ। ਵੈਨ ਗੁਰੂ ਬਲੈਸਡ ਅਸ, ਗੁਰੂ ਬਲੈਸਡ ਅਸ, ਜਿਹੜੀਆਂ ਸਾਡੇ ਅੰਦਰ ਅਗਿਆਨਤਾ ਹੈ, ਵਟ ਇਸ ਅਗਿਆਨਤਾ ਮੀਨ? ਇਗਨੋਰੈਂਸ, ਹੈ ਨਾ, ਕਾਮ, ਕ੍ਰੋਧ,

खे पानी धोते उतर सखे मूत पलीती कपड़ होए दे साबन लिया ओ धोए भरिया मत पापा के संग जिन्ने असी पिछले जन्मां दे पाप लेके बैठे हां ਉਹ ਸਾਡੀ ਮੱਤ ਦੇ ਉੱਤੇ ਹੋਣ ਕਰਕੇ ਸਾਨੂੰ ਪਰਮਾਤਮਾ ਨਹੀਂ ਦੱਸਦਾ। ਪਰਮਾਤਮਾ ਕਿਤੇ ਨਹੀਂ ਗਏ, ਸਭ ਮੈਂ ਜੋਤ, ਜੋਤ ਹੈ ਸੋ ਤਿਸ ਕੈ ਚਾਨਣ, ਸਭ ਮੈਂ ਚਾਨਣ। ਇਫ ਆਈ ਟਾਕ ਬਿਕੋਜ਼ ਵਾਹਿਗੁਰੂ ਇਨ, ਮੈਂ ਬੋਲਦਾ ਮੇਰੇ 'ਚ ਪਰਮਾਤਮਾ ਹੈ, ਮੈਂ ਦੇਖਦਾ ਤੁਹਾਨੂੰ ਕਰਕੇ ਮੇਰੇ 'ਚ ਪਰਮਾਤਮਾ ਹੈ। ਡਿਡ ਯੂ ਐਵਰ ਸੀ ਦ ਡੈਡ ਬੋਡੀ, ਕਦੇ ਦੇਖੀਏ? ਉਦੇ ਹੁੰਦਾ ਨਾ ਸੇਮ ਐਨ ਜਿੱਦਾਂ ਮੈਂ ਇੱਦੇ ਹੋਣਾ, ਪਰ ਉਹ ਹੀ ਕੈਨ ਨਾਟ ਟਾਕ, ਉਹ ਦੇਖ ਨਹੀਂ ਸਕਦਾ। ਵਟ ਹੈਪਨ ਇਟਸ ਸੇਮ ਬੋਡੀ ਸੇਮ ਐਵਰੀਥਿੰਗ ਆਲ ਦ ਆਰਗਨਸ ਵਿਚ ਇਨ ਇਟ, ਅੱਖਾਂ ਵੀ ਉਹਦੇ ਕੋਲ ਨੇ, ਮੂੰਹ ਵੀ ਕੋਲ ਆ, ਪਰ ਹੀ ਕੈਨਟ ਟਾਕ ਬਿਕੋਜ਼ ਵਾਹਿਗੁਰੂ ਲੈਫਟ ਫਰੋਮ ਦੈਟ ਬੋਡੀ। ਸੋ ਦੈਟਸ ਵਾਈ ਉਹ ਪ੍ਰਕਾਸ਼ ਆ, ਉਹਨੂੰ ਆਪਾਂ ਦੇਖਣਾ ਗੁਰੂ ਦੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ, ਹੈ ਨਾ। ਸੋ ਮਹਾਰਾਜ ਕਹਿੰਦੇ ਜੇ 100 ਚੰਦ, ਹੁਣ ਵੀ ਅੰਡਰਸਟੈਂਡ ਦੈਟ ਕਿ ਜੇ ਇੰਨਾ ਵੀ ਰਸ਼ ਹੋ ਜਾਵੇ, ਇੰਨਾ ਵੀ ਪ੍ਰਕਾਸ਼ ਹੋ ਜਾਵੇ ਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਾਨੂੰ ਕੀ ਨਹੀਂ ਦੱਸਦਾ? ਪਰਮਾਤਮਾ ਵੱਲ ਨੂੰ ਜਾਣ ਦਾ ਰਸਤਾ। ਇਫ ਯੂ ਵਾਂਟ ਟੂ ਵਾਕ ਇਨ ਦ ਡਾਰਕ, ਕੈਨ ਵੀ ਵਾਕ? ਨੋ, ਰਾਈਟ? ਸੋ ਸੇਮ ਵੇ ਇਫ ਗੁਰੂ ਡਜ਼ ਨਾਟ ਗਾਈਡ ਅਸ ਵਿਚ ਵੇ ਵੀ ਵਾਂਟ ਟੂ ਗੋ, ਹਾਊ ਵੀ ਕੈਨ ਗੋ? ਦੈਟਸ ਪ੍ਰਕਾਸ਼ ਫਰ ਮਹਾਰਾਜ। ਮਹਾਰਾਜ ਦਾ ਪ੍ਰਕਾਸ਼ ਕਿੱਦਾਂ ਸਾਨੂੰ ਮਿਲਦਾ? ਇੱਕ ਥਰੂਆਊਟ ਗੁਰਬਾਣੀ, ਇੱਕ ਮਹਾਰਾਜ ਦੀਆਂ ਜਿਹੜੀਆਂ ਪਹਿਲਾਂ ਆਪਾਂ ਸ਼ਬਦ ਪੜਿਆ, ਹਰ ਅੰਮ੍ਰਿਤ ਭਿੰਨੇ ਲੋਏਣਾ, ਮਹਾਰਾਜ ਬਖਸ਼ਿਸ਼ ਕਰਦੇ ਨੇ ਦੇਖ ਕੇ, ਨੇਤਰਾਂ ਰਾਹੀਂ ਮਹਾਰਾਜ ਬਖਸ਼ਿਸ਼ ਕਰਦੇ ਨੇ, ਬਾਣੀ ਰਾਹੀਂ ਬਖਸ਼ਿਸ਼ ਕਰਦੇ ਨੇ। ਸੋ ਇੱਦਾਂ ਮਹਾਰਾਜ ਇਸ ਚੀਜ਼ ਨੂੰ ਐਕਸਪਲੇਨ ਕਰਦੇ। ਫਿਰ ਅੱਗੇ ਮਹੱਲਾ ਪਹਿਲਾ ਆ ਗਿਆ ਨਾ, ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਹੁਣ ਆਪਾਂ ਗੁਰੂ ਨੂੰ ਚੇਤੇ ਕਰਦੇ ਹਾਂ, ਡਿਡ ਵੀ ਰਿਮੈਂਬਰ ਗੁਰੂ, ਵਾਹਿਗੁਰੂ ਆਲ ਦਾ ਟਾਈਮ? ਮੋਸਟ ਆਫ ਟਾਈਮ ਵੀ ਫੋਰਗੈਟ ਇਨ ਦਾ ਵਰਲਡਲੀ ਥਿੰਗਸ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਸੁਚੇਤ ਹੋ ਕੇ ਨਹੀਂ ਚੇਤ ਕਰਦਾ ਹੈ, ਇੱਥੇ ਬੈਠਾ ਵੀ ਇਹਦਾ ਮਾਇੰਡ ਕਿਤੇ ਹੋਰ ਪੜਦਾ, ਦੈਟ ਮੀਨ ਇਜ਼ ਨਾਟ ਅ ਸੁਚੇਤ, ਉਹ ਪ੍ਰੈਜੈਂਸ ਨਹੀਂ ਹੈਗਾ। ਇਫ ਯੂ ਆਰ ਨਾਟ ਇਨ ਪ੍ਰੈਜੈਂਸ, ਇਟਸ ਨਾਟ ਕੈਨ ਹੈਪਨ, ਹੈ ਨਾ। ਸੋ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਮਨ ਨੂੰ ਕੰਟਰੋਲ ਕਰਕੇ, ਮਨ ਦੇ ਨਾਲ ਜੋੜ ਕੇ ਪਰਮਾਤਮਾ ਦੀ ਬਖਸ਼ਿਸ਼, ਜਿੰਨਾ ਚਿਰ ਨਹੀਂ ਪੜਾਂਗੇ ਉਨਾ ਚਿਰ ਉਹ ਅਸਰ ਨਹੀਂ ਹੁੰਦਾ ਮਹਾਰਾਜ ਦੇ, ਹੈ ਨਾ। ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਜੇ ਆਪਾਂ ਮਹਾਰਾਜ ਨੂੰ ਯਾਦ ਨਹੀਂ ਕਰਾਂਗੇ, ਸੁਚੇਤ ਹੋ ਕੇ ਇਨ ਕੌਂਸ਼ਸ ਕੌਂਸ਼ਨਸ ਦੇ ਵਿੱਚ ਆ ਕੇ, ਧਿਆਨ ਵਿੱਚ ਆ ਕੇ ਨਹੀਂ ਚੇਤੇ ਕਰਾਂਗੇ, ਫਿਰ ਕੀ ਹੋਣਾ? ਛੁੱਟੇ ਤਿਲ ਬੁਆੜ ਜਾਓ, ਸੁੰਜੇ ਅੰਦਰ ਖੇਤ। ਡਿਡ ਯੂ ਐਵਰ ਸੀ ਦ ਸੈਸਮੀ ਸੀਡ ਪਲਾਂਟ? ਦੇਖਿਆ ਕਦੇ ਕਿੱਦਾਂ ਦਾ ਹੁੰਦਾ? ਸੈਸਮੀ ਸੀਡ ਦੇਖਿਆ ਨਾ, ਪਲਾਂਟ ਨਹੀਂ ਦੇਖਿਆ। ਸੋ ਕੈਨ ਯੂ ਸੀ ਬੈਕ ਔਨ ਦਰ, ਦੈਟਸ ਅ ਸਿਸਮੀ ਸੀਡ ਪਲਾਂਟ। ਇਹ ਤੋਂ ਪਹਿਲਾਂ ਕਰਿਓ ਇੱਕ ਸਲਾਈਡ ਆ ਵਾਲਾ। ਸੋ ਇਹਦੇ ਵਿੱਚ ਵੀ ਬਹੁਤ ਵੱਡੀ ਬਖਸ਼ਿਸ਼ ਮਹਾਰਾਜ ਦੀ ਛੁਪੀ ਆ। ਇਹ ਹੈਗਾ ਆਪਣੇ ਤਿਲਾਂ ਦਾ ਬੂਟਾ, ਤਿਲਾਂ ਦੇ ਬੂਟੇ ਦੀ ਮਹਾਰਾਜ ਨੇ ਉਦਾਹਰਣ ਦਿੱਤੀ ਆ। ਮਹਾਰਾਜ ਕਹਿੰਦੇ ਫਲੀਏ ਫੁਲੀਏ ਬੱਪੜੇ, ਇਹ ਜਿਹੜੇ ਤਿਲ ਹੁੰਦੇ ਨੇ ਇਹ ਕਿਸਾਨ ਬੀਜ ਦਿੰਦਾ ਦ ਹਾਰਵੈਸਟ ਵਾਸਤੇ, ਤੇ ਗਰੋ ਉਹਨਾਂ ਦੇ ਵਿੱਚ ਇੱਕ ਬੁਆੜ ਬੂਟਾ ਹੁੰਦਾ। ਸੋ ਲੁੱਕ ਲਾਈਕ ਸੇਮ ਐਜ਼ ਅ ਸੈਸਮੀ ਸੀਡ ਟ੍ਰੀ ਪਲਾਂਟ, ਵਟ ਇਜ਼ ਨਾਟ। ਹੁਣ ਉਹ ਕਿਹਨੂੰ ਪਤਾ? ਲੁੱਕ ਸੇਮ ਉਹਨੂੰ, ਉਹ ਹਰਾ ਵੀ ਹੁੰਦਾ, ਉਹਨੂੰ ਫੁੱਲ ਵੀ ਲੱਗਦੇ ਆ, ਉਹਨੂੰ ਫੁੱਲ ਵੀ ਲੱਗਦੇ ਆ ਤੇ ਉਹਨੂੰ ਡੋਡੀਆਂ ਵੀ ਲੱਗਦੀਆਂ, ਜਿਹਨਾਂ ਦੇ ਵਿੱਚ ਸੀਡ ਪੈਣਾ ਉਹ ਵੀ ਲੱਗਦੀਆਂ। ਇਹ ਲੁੱਕ ਸੇਮ, ਨੋਬਡੀ ਕੈਨ ਰੈਕੋਗਨਾਈਜ਼। ਮਹਾਰਾਜ ਕਹਿੰਦੇ ਉਹ ਜਿਹੜਾ ਤਿਲਾਂ ਦਾ ਬੂਟਾ ਆ ਉਹਦੇ ਵਿੱਚੇ ਹੁੰਦਾ ਉਹ ਬੂਟਾ, ਉਹਨੂੰ ਬੁਆੜ ਦਾ ਬੂਟਾ ਕਿਹਾ, ਮਾੜਾ ਜਿਹਦੇ ਵਿੱਚ ਸੀਡ ਨਹੀਂ ਹੋਣਾ। ਉਹ ਸੀ ਉਹ ਜਿਹੜਾ ਬੁਆੜ ਦਾ ਬੂਟਾ ਆ ਉਹਦੇ ਵਿੱਚ ਸੀਡ ਨਹੀਂ ਹੋਣਾ, ਪਰ ਉਹ ਲੁੱਕ ਲਾਈਕ ਉਹਨੇ ਗਰੋਸ ਇਕੱਠਾ ਹੀ ਹੋਣਾ ਉਹਨਾਂ ਦੇ ਨਾਲ, ਉਹਨੂੰ ਫਲਾਵਰ ਵੀ ਉੱਦਾਂ ਦਾ ਲੱਗਣਾ, ਫੁੱਲ ਵੀ ਉੱਦਾਂ ਦਾ ਲੱਗਣਾ, ਉਹਨੇ ਬਲੋਸਮ ਜਦੋਂ ਉਹਨਾਂ ਦਾ ਹੋਣਾ ਤੇ ਉਹਨੂੰ ਜਿਹਦੇ ਵਿੱਚ ਸੀਡ ਪੈਣਾ ਉਹ ਵੀ ਉੱਦਾਂ ਦਾ ਲੱਗਣਾ, ਪਰ ਹੋਣਾ ਕੀ ਆ? ਬਾਅਦ ਵਿੱਚ ਉਹਦੇ 'ਚ ਸੀਡ ਨਹੀਂ ਆਉਣਾ। ਸੋ ਮਹਾਰਾਜ ਕਹਿੰਦੇ ਆ ਛੁੱਟੇ ਤਿਲ ਬੁਆੜ ਜੀ, ਸੁੰਜੇ ਅੰਦਰ ਖੇਤ, ਹੈ ਨਾ, ਖੇਤ ਦੇ ਵਿੱਚ ਛੁੱਟ ਜਾਂਦੇ। ਉਹਨਾਂ ਨੂੰ ਕੀ ਕੀਤਾ? ਹੁਣ ਜਦੋਂ ਕਿਸਾਨ ਆਇਆ ਜਿਹੜਾ ਹਾਰਵੈਸਟ ਕਰਨ ਵਾਲਾ, ਜਿਹਨੇ ਉਹ ਬੀਜ ਲਾਏ ਸੀ, ਹੀ ਰੈਕੋਗਨਾਈਜ਼ ਕਿ ਇਹਦੇ ਵਿੱਚ ਸੀਡ ਹੈਗਾ ਕਿ ਨਹੀਂ ਹੈਗਾ। ਸੋ ਜਿਹਨਾਂ 'ਚ ਸੀਡ ਸੀਗਾ ਹੀ ਹਾਰਵੈਸਟ ਦੋ ਸੀ ਟ੍ਰੀ, ਹੈ ਨਾ, ਜਿਹੜੇ ਪਲਾਂਟ ਸੀਗੇ, ਪਰ ਲੀਵ ਦੈਟ ਇਨ ਦਾ ਫੀਲਡ, ਹੈ ਨਾ। ਹੁਣ ਉਹਨਾਂ ਨੂੰ ਕੋਈ ਹੋਰ ਪੱਟ ਕੇ ਲੈ ਗਿਆ, ਬਿਕੋਜ਼ ਦੇਅਰ ਇਜ਼ ਨੋ ਵੈਲਿਊ ਫੋਰ ਦੈਟ।
ਏਦਾਂ ਹੀ ਮਹਾਰਾਜ ਕਹਿੰਦੇ ਨੇ ਫੁਲੀਆ ਫਲੀਆ ਵਪੜੇ ਪੀ ਤਨ ਵਿੱਚ ਸੁਆ।

ਹੈ ਨਾ। ਅਸੀਂ ਆਪਾਂ ਕਈ ਵੇਲੇ ਸਾਡੇ ਅੰਦਰ ਕੁਐਸਚਨ ਆਉਂਦਾ ਕਿ ਆਪਾਂ ਬੰਦਗੀ ਕਰਦੇ ਹਾਂ, ਉਹ ਨਾਲ ਦੇ ਘਰ ਵਾਲਾ ਤੇ ਕਦੇ ਗੁਰਦੁਆਰੇ ਨਹੀਂ ਗਿਆ, ਹੀ ਇਜ਼ ਅ ਵੈਲਥੀ, ਹੈ ਨਾ। ਹੁਣ ਆਪਾਂ ਇਸ ਚੀਜ਼ ਨੂੰ ਕੰਪੈਰੀਜ਼ਨ ਕਰਨਾ, ਕੋਈ ਮਾੜਾ ਬੰਦਾ ਵੀ ਵੈਲਥੀ ਹੋ ਸਕਦਾ ਹੈ ਨਾ, ਕੋਈ ਚੰਗਾ ਵੀ ਵੈਲਥੀ ਹੋ ਸਕਦਾ, ਪਰ ਲੁਕਸ ਸੇਮ ਆਊਟਸਾਈਡ, ਪਰ ਉਹਦੇ ਅੰਦਰੋਂ ਪਤਾ ਨਾ ਉਹ ਕਿੰਨਾ ਦੁਖੀ ਹੈ। ਦ ਪਰਸਨ ਇਜ਼ ਬੈਡ ਡੂਇੰਗ ਅ ਬੈਡ ਥਿੰਗ, ਹੀ ਹਿਮਸੈਲਫ ਨੋ ਹਾਉ ਹਾਰਡ ਟਾਈਮ ਹੀ ਲਿਵਿੰਗ ਇਨ, ਪਰ ਬਾਹਰੋਂ ਸਾਡੇ ਵਰਗਾ ਲੱਗਣਾ। ਇਟ ਲੁਕਸ ਮੇ ਬੀ ਹੀ ਹੈਜ਼ ਐਕਸਪੈਂਸਿਵ ਕਾਰ, ਮੇ ਬੀ ਹੀ ਹੈਜ਼ ਐਕਸਪੈਂਸਿਵ ਹਾਊਸ, ਮੇ ਬੀ ਹੀ ਹੈਜ਼ ਅ ਮਿਲੀਅਨਸ ਡਾਲਰ, ਰਾਈਟ, ਲੁਕਸ ਰਿਚ, ਹੈ ਨਾ, ਬਟ ਇਨਸਾਈਡ। ਸੋ ਉਹਦਾ ਬਾਰੇ ਸਾਨੂੰ ਨਹੀਂ ਪਤਾ। ਜਿਵੇਂ ਜਦੋਂ ਆਪਾਂ ਆਰਡੀਨਰੀ ਲੋਕ ਜਾਵਾਂਗੇ ਖੇਤ ਵਿੱਚ, ਵੈਨ ਵੀ ਗੋ ਦ ਫੀਲਡ, ਵੀ ਡੋਂਟ ਨੋ ਰੈਕੋਗਨਾਈਜ਼ ਇਜ਼ ਇਟ ਦ ਰੀਅਲ ਪਲਾਂਟ ਔਰ ਦ ਫੇਕ ਪਲਾਂਟ, ਰਾਈਟ। ਬਟ ਦ ਫਾਰਮਰ ਹੀ ਨੋ ਦਿਸ ਇਜ਼ ਅ ਰੀਅਲ ਪਲਾਂਟ ਐਸ ਅ ਫੇਕ ਪਲਾਂਟ, ਦੈਟਸ ਵਾਈ ਹੀ ਹਾਰਵੈਸਟ ਦ ਰੀਅਲ ਪਲਾਂਟ, ਲੀਵ ਦ ਫੇਕ ਪਲਾਂਟ। ਸੋ ਗੁਰੂ ਕੌਣ ਆ? ਹਾਰਵੈਸਟ, ਕਿਸਾਨ। ਉਹਨੂੰ ਪਤਾ ਆ ਕਿ ਸਾਰੇ ਸੰਸਾਰ ਵਿੱਚ ਕਿਹੜਾ ਫੇਕ ਆ, ਕਿਹੜਾ ਰੀਅਲ ਆ। ਈਵਨ ਦੇ ਲੁੱਕ ਸੇਮ, ਈਵਨ ਦੇ ਲੁੱਕ ਸੇਮ। ਦੱਸ ਵਾਇਆ ਸਰ, ਮੈਂ ਮਹਾਰਾਜ ਨੇ ਕਿਰਪਾ ਕੀਤੀ ਆ, ਇਸ ਬਾਣੀ ਦੇ ਵਿੱਚ ਬਹੁਤ ਖਜ਼ਾਨਾ ਛੁਪਿਆ, ਇਸ ਬਹੁਤ ਵੱਡਾ ਖਜ਼ਾਨਾ ਇਹਦੇ ਵਿੱਚ। ਆਪਾਂ ਇਹਨੂੰ ਹੌਲੀ ਹੌਲੀ ਕਰਕੇ, ਇੱਕ ਤਾਂ ਤੁਸੀਂ ਸ਼ਬਦ ਨੂੰ ਹੀ ਕੰਠ ਕਰਨਾ, ਦੇਖੋ ਬੱਚਿਆਂ ਨੇ ਕੰਠ ਕੀਤਾ, ਮਹਾਰਾਜ ਇਹਨਾਂ 'ਤੇ ਕਿਰਪਾ ਰੱਖੀ ਹੋਰ, ਹੈ ਨਾ। ਸੋ ਇਹਨੂੰ ਮੈਮੋਰਾਈਜ਼ ਕਰਨਾ। ਸੋ ਜਦੋਂ ਮੈਮੋਰਾਈਜ਼ ਕਰ ਲਵਾਂਗੇ, ਫਿਰ ਆਪਾਂ ਉਹਦੇ ਅਰਥ ਸਮਝ, ਹੁਣ ਅਰਥ ਵੀ ਆਪਾਂ ਦੇਖ ਲਾ। ਸੋ ਯੂ ਕੈਨ ਗੋ ਔਨ ਅ ਗੂਗਲ ਔਰ ਆਈ ਗੁਰਬਾਣੀ ਵੈਬਸਾਈਟ 'ਤੇ ਜਾ ਕੇ, ਸੋ ਯੂ ਕੈਨ ਗੈਟ ਦਾ ਟਰਾਂਸਲੇਸ਼ਨ ਪੰਜਾਬੀ ਐਂਡ ਇੰਗਲਿਸ਼। ਹੁਣ ਨਹੀਂ ਸਾਨੂੰ ਇਹ ਹੈਗਾ ਵੀ ਸਾਨੂੰ ਪਤਾ ਨਹੀਂ ਲੱਗਦਾ, ਹੈ ਨਾ, ਵੀ ਕੈਨ ਰੀਡ ਇਟ, ਮੈਨੂੰ ਪਤਾ ਨਹੀਂ ਲੱਗਦਾ ਕਿੱਥੋਂ ਪੜ੍ਹਨਾ, ਹੈ ਨਾ। ਸੋ ਦੇਰ ਆਰ ਸੋ ਮੈਨੀ ਟੂਲਸ ਯੂ ਕੈਨ ਯੂਜ ਫੋਰ ਦੋਜ਼ ਥਿੰਗਸ, ਹੈ ਨਾ। ਸੋ ਮਹਾਰਾਜ ਕਹਿੰਦੇ, ਫਲੀਏ ਫੁਲੀਏ ਬੋਪੜੇ ਭੀ ਤਨ ਵਿੱਚ ਸੋਹ। ਮਹਾਰਾਜ ਕਹਿੰਦੇ, ਭਾਵੇਂ ਉਹ ਬਾਹਰੋਂ ਇੱਕੋ ਜਿਹਾ ਲੱਗਦੇ ਨੇ, ਬਾਹਰੋਂ ਸੋਹਣੇ ਵੀ ਲੱਗਦੇ ਨੇ, ਜਿੱਦਾਂ ਤਿਲਾਂ ਦਾ ਸੀਡ ਹੈਗਾ, ਤਿਲਾਂ ਦਾ ਪਲਾਂਟ ਲੁਕਸ ਸਿਮਲਰ, ਸੋ ਇੱਦਾਂ ਜਿਹੜਾ ਮਨੁੱਖ ਹੈਗਾ ਬਾਹਰੋਂ ਕਈ ਵੇਲੇ ਵਧੀਆ ਲੱਗਦਾ, ਪਰ ਉਹ ਅੰਦਰੋਂ ਦੁਖੀ ਕਿੰਨਾ ਹੈ ਉਹ ਆਪਾਂ ਨਹੀਂ ਜਾਣ ਸਕਦੇ। ਪਰ ਵਾਹਿਗੁਰੂ ਨੂੰ ਮਹਾਰਾਜ ਨਿਓ ਕਿ ਇਹ ਬੰਦਾ ਕਿੰਨਾ ਦੁਖੀ, ਕਿਉਂਕਿ ਜਿੱਦਾਂ ਕਿਸਾਨ ਨੂੰ ਪਤਾ ਇੱਦਾਂ ਉਹਨੂੰ। ਸੋ ਕਹੀਏ ਇੱਕ ਵਾਰੀ ਫਿਰ, ਆਪਾਂ ਸਾਰੇ ਥੱਕ ਤਾਂ ਨਹੀਂ ਗਏ? ਓਕੇ, ਲੈਟਸ ਸਿੰਗ ਵਨ ਮੋਰ ਟਾਈਮ, ਫਿਰ ਆਪਾਂ ਪੌੜੀ ਦੀ ਐਕਸਪਲੇਨੇਸ਼ਨ ਕਰਦੇ। ਹੁਣ ਆਪਾਂ ਨੂੰ ਦੋ ਸ਼ਬਦ, ਆਪਾਂ ਉੱਥੇ ਤੱਕ ਆ ਗਏ। ਸੋ ਲੈਟਸ ਸਿੰਗ ਇੱਕ ਵਾਰੀ ਫਿਰ ਸਾਰੇ ਇਕੱਠੇ ਗਾਉਂਦੇ ਹਾਂ, ਅਤੇ ਮਹਾਰਾਜ ਕਿਰਪਾ ਕਰਨ, ਫਿਰ ਆਪਾਂ ਅੱਗੇ ਚੱਲਾਂਗੇ।

मन आपने सुचे सुटे दिल

ਸੋ ਇਹ ਪੌੜੀ ਸੀ ਮਹਾਰਾਜ ਨੇ ਲਾਈ। ਜਿਹੜੇ ਰਾਗੀ ਸਿੰਘ ਨੇ ਜ਼ਿਆਦਾਤਰ ਪੌੜੀ ਵੀ ਗਾਉਂਦੇ ਆ ਅਤੇ ਪਹਿਲਾ ਜਿਹੜਾ ਛੰਤ ਹੈਗਾ। ਸੋ ਇਫ ਯੂ ਡੋਂਟ ਕਨੈਕਟ ਵਿਦ ਗੁਰਬਾਣੀ ਨਾ ਵਟਸ ਕੈਨ ਹੈਪਨ, ਸੋ ਯੂ ਕਮ ਮੈਨੀ ਮੈਨੀ ਟਾਈਮ ਔਰ ਮੈਨੀ ਈਅਰ, ਦਰ ਇਜ਼ ਨੋ ਚੇਂਜ। ਪਤਾ ਕਿੱਦਾਂ ਲੱਗੇ ਕਿ ਸਾਨੂੰ ਸਾਡੇ ਵਿੱਚ ਕੋਈ ਤਬਦੀਲੀ ਆ ਰਹੀ ਹੈ? ਇਫ ਯੂ ਕਨੈਕਟ, ਜੇ ਦਰਬਾਰ 'ਚ ਆ ਕੇ ਵੀ ਫੋਨ ਦੇ ਉੱਤੇ ਖੇਲਣਾ, ਦਰਬਾਰ ਦੇ ਆ ਕੇ ਵੀ ਆ ਕੇ ਬੈਠ ਕੇ ਵੀ ਮੈਸੇਜ ਚੈੱਕ ਕਰਨੇ ਆ, ਹੈ ਨਾ, ਸੋ ਦੈਟ ਮੀਨ ਵੀ ਡੋਂਟ ਕਨੈਕਟ, ਹੈ ਨਾ। ਸੋ ਕਨੈਕਟ ਇੱਥੇ ਆਪਾਂ ਕਿਉਂ ਆਉਂਦੇ ਹਾਂ? ਵਟਸ ਦ ਪਰਪਸ ਟੂ ਕਮ ਹੇਅਰ? ਪਹਿਲਾਂ ਤਾਂ ਸਾਨੂੰ ਪਰਪਸ ਸਮਝਣਾ ਚਾਹੀਦਾ ਵੀ ਅਸੀਂ ਆਏ ਕਿਉਂ, ਇੱਥੇ ਕਿਉਂ ਆਏ ਹਾਂ, ਵਾਈ ਵੀ ਆਰ ਹੇਅਰ। ਵੀ ਆਰ ਹੇਅਰ ਟੂ ਲਰਨ ਸਮ ਨਿਊ ਥਿੰਗ ਐਂਡ ਇੰਪਲੀਮੈਂਟ ਇਨ ਅਵਰ ਲਾਈਫ। ਜਦੋਂ ਅਸੀਂ ਸਿੱਖਾਂਗੇ ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਉਤਾਰਾਂਗੇ, ਫਿਰ ਸਾਡਾ ਜੀਵਨ ਸਫਲ ਹੋਣਾ। ਆ ਹੁਣੇ ਮਹਾਰਾਜ ਨੇ ਦੱਸਿਆ ਕਿ ਬਾਹਰੋਂ ਬਾਹਰ ਕੁਝ ਲੱਗਦੇ ਨੇ, ਸਾਰੇ ਆਪਾਂ ਇੱਕੋ ਜਿਹੇ ਲੱਗਾਂਗੇ, ਕੱਪੜੇ ਵੀ ਸੋਹਣੇ ਪਾ ਸਕਦੇ ਇੱਕ ਦੂਜੇ ਤੋਂ, ਪਰ ਅੰਦਰਲੀ ਅਵਸਥਾ ਤਾਂ ਗੁਰੂ ਜਾਣਦਾ ਨਾ ਕਿ ਅਸੀਂ ਇੱਥੇ ਆਏ ਕੀ ਕਰਨਾ। ਮਹਾਰਾਜ ਕਹਿੰਦੇ ਆ ਜਿਹਨਾਂ ਦਾ ਦਿਲ ਨਹੀਂ ਲੱਗਦਾ ਨਾ ਸੰਗਤ ਵਿੱਚ, ਉਹ ਵਲ ਚਲ ਕੱਟ ਝੱਟ ਕੱਟ ਦੇ। ਉਹ ਕਹਿੰਦੇ ਔਖੇ ਸੌਖੇ ਹੋ ਕੇ ਬਹਿਣਾ ਪੈਂਦਾ ਉਹਨਾਂ ਨੂੰ, ਮਜਬੂਰੀ ਵਸ ਕਿਸੇ ਦੇ ਪ੍ਰੋਗਰਾਮ 'ਤੇ ਗਏ ਹੋਣਗੇ ਜਾਂ ਉੱਦਾਂ ਆਏ ਹੋਣਗੇ, ਪਰ ਉਹਨਾਂ ਦਾ ਮਨ ਨਹੀਂ ਹੈਗਾ। ਜੇ ਤੁਹਾਡਾ ਮਨ ਨਹੀਂ ਲੱਗਾ, ਦਰ ਇਜ਼ ਨੋ ਪਰਪਸ ਟੂ ਸਿੱਟ ਹੇਅਰ, ਇਟਸ ਬੈਰ ਜਸ ਲੀਵ। ਜੇ ਨਹੀਂ ਮਨ ਲੱਗਾ, ਹੈ ਨਾ, ਸੋ ਉਹਦਾ ਪਰਪਸ ਕਿਉਂ ਨਹੀਂ ਲੱਗਾ? ਕਿਉਂਕਿ ਅਸੀਂ ਧਿਆਨ ਨਹੀਂ ਦਿੱਤਾ। ਵੀ ਡੋਂਟ ਫੋਕਸ ਔਨ ਇਟ, ਵੀ ਡੋਂਟ ਫੋਕਸ ਵਟ ਦ ਰਾਗੀ ਸਿੰਘ ਜਾਂ ਮਹਾਰਾਜ ਗੁਰਬਾਣੀ ਕੀ ਕਰੇ, ਉਹਦੇ 'ਤੇ ਫੋਕਸ ਨਹੀਂ। ਹੁਣ ਇਹ ਆਪਾਂ ਤਾਂ ਹੀ ਕੀਤਾ ਕਿ ਆਪਾਂ ਫੋਕਸ ਕਰੀਏ ਕਿ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ। ਉੱਦਾਂ ਤਾਂ ਆਪਾਂ ਕੀਰਤਨ ਸੁਣੀ ਜਾਂਦੇ ਹਾਂ, ਸੁਣੀ ਜਾਵਾਂਗੇ, ਸੁਣਿਆ ਫਿਰ ਭੁੱਲ ਜਾਣਾ। ਬੱਚੇ ਘਰਾਂ 'ਚ ਕੀਰਤਨ ਕਰਦੇ ਆ, ਆਈ ਗਾਰੰਟੀ ਮੈਜੋਰਟੀ ਜਿਹੜੇ ਬੱਚੇ ਕੀਰਤਨ ਵੀ ਕਰਦੇ ਉਹਨਾਂ ਨੂੰ ਵੀ ਅਰਥ ਨਹੀਂ ਪਤਾ। ਸੋ ਵਟਸ ਦ ਪਰਪਸ, ਹੈ ਨਾ, ਇਕੱਲਾ ਗਾਉਣਾ ਹੀ ਆ, ਵਧੀਆ ਤਾਂ ਟਿਊਨਾਂ ਕੱਢਣੀ ਆ? ਨੋ, ਦੈਟਸ ਨਾਟ ਦ ਪਰਪਸ। ਮਹਾਰਾਜ ਕਹਿੰਦੇ ਐਸੇ ਆਸਾ ਦੀ ਵਾਰ ਦੇ ਵਿੱਚ ਅੱਗੇ ਜਾ ਕੇ ਆਵੇਗਾ ਕੋਈ। ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭਿੱਜੇ ਰਾਮ ਰਾਜ। ਮਹਾਰਾਜ ਕਹਿੰਦੇ ਕੋਈ ਜਿੰਨਾ ਮਰਜ਼ੀ ਸੰਗੀਤ ਦਾ ਧਨੀ ਹੋ ਜਾਵੇ, ਜਿੰਨੇ ਮਰਜ਼ੀ ਟਿਊਨਾਂ ਉਹਨੂੰ ਆਉਂਦੀਆਂ ਹੋਣ, ਪਰ ਜੇ ਉਹਦਾ ਅੰਦਰ ਨਹੀਂ ਜੁੜਿਆ, ਮਹਾਰਾਜ ਨੇ ਖੁਸ਼ ਨਹੀਂ ਹੋਣਾ, ਮਹਾਰਾਜ ਨੇ ਬਲੈਸ ਨਹੀਂ ਹੋਣਾ ਕਰਨਾ ਉਹਨੂੰ, ਹੈ ਨਾ। ਸੋ ਆਪਣਾ ਪਰਪਸ, ਭਾਵੇਂ ਇੱਕੋ ਚੀਜ਼, ਛੋਟੀ ਜਿਹੀ ਚੀਜ਼ ਲੈ ਕੇ ਜਾਓ ਗੁਰਦੁਆਰਾ ਸਾਹਿਬ ਤੋਂ, ਜਦੋਂ ਵੀ ਵੈਨਐਵਰ ਯੂ ਕਮ ਐਟ ਗੁਰਦੁਆਰਾ, ਟੇਕ ਵਨ ਥਿੰਗ ਵਿਦ ਯੂ, ਹੈ ਨਾ। ਫਿਰ ਇਹਨੂੰ ਬੈਸਟ ਵੇ ਕੀ ਹੈ ਚੈੱਕ ਕਰਨ ਦਾ ਕਿ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਆਉਣਾ, ਡੂ ਆਈ ਚੇਂਜ ਇਨ ਮਾਈ ਸੈਲਫ, ਮੇਰਾ ਕ੍ਰੋਧ ਘਟਿਆ, ਮੇਰੇ ਕਾਮਨਾਵਾਂ ਘਟੀਆਂ, ਮੈਂ ਲੋਕਾਂ ਦੀ ਨਿੰਦਿਆ ਚੁਗਲੀ ਛੱਡੀ ਆ। ਸੋ ਦੀਸ ਦਾ ਚੈੱਕ ਲਿਸਟ, ਸੋ ਵੀ ਕੈਨ ਗੋ ਥਰੂ ਇਟ, ਹੈ ਨਾ। ਜੋ ਤੁਸੀਂ ਜਾ ਕੇ ਬੈਠ, ਕੀ ਮੇਰਾ ਮਨ ਲੱਗਦਾ? ਜੇ ਤੁਹਾਡਾ ਮਨ ਲੱਗ ਕੇ ਤੇ ਸੁਣਨ ਨੂੰ ਕਰਦਾ ਨੈਕਸਟ ਸਟੈਪ, ਤੇ ਫਿਰ ਤਾਂ ਇਹਦਾ ਮਤਲਬ ਆਪਾਂ ਅੱਗੇ ਨੂੰ ਜਾ ਰਹੇ ਹਾਂ। ਜੇ ਇੱਥੇ ਬੈਠਿਆਂ ਦਾ ਧਿਆਨ ਕਿਤੇ ਹੋਰ ਫਿਰਦਾ, ਦੈ ਮੀਨ ਵੀ ਆਰ ਸਮਵੇਅਰ ਐਲਸ। ਇਹ ਮਨ ਦੀ ਖੇਡ, ਬਾਡੀ ਨੂੰ ਇੱਥੇ ਰਹਿਣਾ, ਬਾਡੀ ਨੂੰ ਤਾਂ ਬੁੱਢੀ ਹੋਈ ਜਾਣਾ ਅੱਗੇ ਤੋਂ, ਇਟਸ ਕੈਨ ਗੈਟ ਓਲਡ ਐਂਡ ਓਲਡ ਡੇ ਟੂ ਡੇ, ਰਾਈਟ, ਬਟ ਮਾਈਂਡ ਇਜ਼ ਸਟਿਲ ਸੇਮ। ਪਰ ਮਹਾਰਾਜ ਕੀ ਸਾਡਾ ਚੇਂਜ ਕਰਦੇ? ਬਾਡੀ ਨੋ, ਮਾਈਂਡ। ਮਾਈਂਡ ਕਿੱਦਾਂ ਚੇਂਜ ਹੋਊਗਾ? ਇਫ ਵੀ ਲਿਸਨ, ਫਿਰ ਉਹਨੂੰ ਆਪਣੇ ਮਹਾਰਾਜ ਸਵੇਰੇ ਪੜ੍ਹਦੇ ਆਪਾਂ, ਮਹਾਰਾਜ ਕਹਿੰਦੇ ਗਾਵੀਆ ਸੁਣੀਆ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਓ। ਮਹਾਰਾਜ ਕਹਿੰਦੇ ਆਲ ਦਾ ਜਿਹੜੀਆਂ ਬੈਡ ਥਿੰਗਸ ਨੇ ਉਹਨਾਂ ਨੂੰ ਛੱਡ ਕੇ ਪਰਮਾਤਮਾ ਦੇ ਘਰ ਦੇ ਵਿੱਚ ਸੁੱਖ ਲੈ ਕੇ ਚਲੇ ਜਾਂਦੇ। ਆਓ ਥੋੜ੍ਹਾ ਜਿਹਾ ਸਿਮਰਨ ਕਰਦੇ ਨਾ, ਸਾਰੇ ਅੱਖਾਂ ਬੰਦ ਕਰੀਏ। ਇਹਦੇ ਵਿੱਚ ਕੀ ਕਰਨਾ? ਆਪਾਂ ਉੱਚੀ ਬੋਲਣ ਦਾ ਯਤਨ ਕਰਨਾ ਥੋੜ੍ਹਾ ਜਿਹਾ। ਦੂਸਰਾ, ਅੱਖਾਂ ਨਹੀਂ ਖੋਲ੍ਹਣੀਆਂ, ਅੱਖਾਂ ਬੰਦ ਕਰਨੀਆਂ। ਅੱਖਾਂ ਬੰਦ ਕਿਉਂ ਕਰਨੀਆਂ? ਕਿ ਸਾਡਾ ਮਨ ਨਾ ਖਿਲੇ। ਔਰ ਤੁਸੀਂ ਆਪਣੇ ਆਪ ਨੂੰ ਸੈਲਫ ਚੈੱਕ ਕਰ ਲਓ ਕਿ ਜੇ ਤਾਂ ਤੁਹਾਡਾ ਮਨ ਅਗਲੇ ਵਾਹਿਗੁਰੂ ਸ਼ਬਦ ਨੂੰ ਸੁਣਨ ਨੂੰ ਕਰ ਰਿਹਾ, ਦੈਮੀਨ ਆਪਣੀ ਯਾਤਰਾ ਸਹੀ ਪਾਸੇ ਜਾ ਰਹੀ। ਜੇ ਇਹ ਅਗਲਾ ਸ਼ਬਦ ਵਾਹਿਗੁਰੂ ਕਹਿਣ ਤੋਂ ਕੰਨੀ ਕਤਰਾਉਂਦਾ, ਬਾਹਰ ਦੌੜਾ ਫਿਰਦਾ, ਹੋਰ ਥੋਟਸ ਆ ਰਹੀਆਂ, ਦੈਮੀਨ ਹੈ ਸਾਨੂੰ ਬਹੁਤ ਕੰਮ ਕਰਨ ਦੀ ਲੋੜ, ਹੈ ਨਾ। ਸੋ ਲੈਟਸ ਹੈਂਡ ਟੂਗੈਦਰ, ਅੱਖਾਂ ਜੋ ਹੱਥ ਜੋੜ ਲਈਏ, ਅੱਖਾਂ ਬੰਦ ਕਰੀਏ, ਪ੍ਰੇਮ ਦੇ ਨਾਲ ਆਪਾਂ ਸਾਰੇ ਪੜ੍ਹਦੇ।

0: ਵਾਹਿਗੁਰੂ ਜੀ ਕੀ ਫਤਿਹ।
1: ਸੋ ਅੱਗੇ ਮਹਾਰਾਜ ਪੌੜੀ ਲਿਖਦੇ ਨੇ। ਸੋ ਪੌੜੀ ਚ ਮਹਾਰਾਜ ਕਹਿੰਦੇ ਆਪੀ ਨੇ ਆਪ, ਇਹ ਕੁਐਸਚਨ ਹੈਗਾ ਕਿਸੇ ਦਾ ਕਿ ਕਿਵੇਂ ਇਹ ਸੰਸਾਰ ਦਾ ਜਿਹੜਾ ਮਨੁੱਖ ਹੈ ਕਿਵੇਂ ਬਣਿਆ, ਇਹ ਸੰਸਾਰ ਕਿਵੇਂ ਬਣਿਆ। ਸੋ ਇਹ ਇੱਕ ਛੱਕੇ ਦੇ ਵਿੱਚ ਕਿੰਨੇ ਸਵਾਲ ਤੇ ਕਿੰਨੇ ਜਵਾਬ ਨੇ। ਗੁਰਬਾਣੀ ਇਜ਼ ਆਲ ਅਬਾਊਟ ਡਿਸਕਸ਼ਨ ਦਾ ਵਿਸ਼ਾ, ਸੁਣਨਾ, ਉਹਦੇ ਕੁਐਸਚਨ ਕਰਨੇ ਤੇ ਉਹਨੂੰ ਕੁਐਸਚਨ ਦੁਬਾਰਾ ਗੁਰਬਾਣੀ ਫਿਰ ਉਹਦੇ ਆਂਸਰ ਕਰਦੀ ਹੈ। ਸੋ ਮਹਾਰਾਜ ਕਹਿੰਦੇ ਆਪੀ ਨੇ ਆਪ ਸੱਜ, ਜਿਹੜਾ ਪਰਮਾਤਮਾ ਆ ਉਹਦੀ ਮੌਜ ਹੋਈ, ਉਹਨੇ ਆਪਣੇ ਆਪ ਤੋਂ ਸਾਨੂੰ ਬਣਾ ਲਿਆ। ਆਪੀ ਨੇ ਆਪ ਸੱਜ, ਸਾਨੂੰ ਨਹੀਂ ਸਾਰੀ ਕ੍ਰੀਏਸ਼ਨ ਕਿੱਦਾਂ ਬਣੀ ਆ। ਮਹਾਰਾਜ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਕੀਤਾ ਪਸਾਓ ਏਕੋ ਕਵਾਓ, ਬਹੁਤਾ ਟਾਈਮ ਨਹੀਂ ਲੱਗਾ। ਮਹਾਰਾਜ ਕਹਿੰਦੇ ਇੱਕ ਫੋਰ ਦੇ ਅੱਖ ਦੇ ਫੋਰ ਵਿੱਚ ਸ੍ਰਿਸ਼ਟੀ ਜਿਹੜੀ ਆ ਬਿਲਡਅਪ ਹੋਈ, ਉਹਦੇ 'ਚ ਅਸੀਂ ਵੀ ਆ ਗਏ। 84 ਲੱਖ ਜੋਨਾਂ ਨੇ, 8.4 million ਲਾਈਫ ਸਾਈਕਲ ਇਹਦੇ ਵਿੱਚ ਰਹਿੰਦਾ ਜੀ, ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹ ਸਾਰੇ ਪਰਮਾਤਮਾ ਦਾ ਰੂਪ ਨੇ, ਉਹ ਕੁਛ ਵੀ ਹੋ ਸਕਦਾ, ਅਸੀਂ ਵੀ ਹਾਂ ਜਿਹੜੇ ਬਾਕੀ ਜੀਵ ਵੀ, ਜਿਹੜਾ ਲਿਵਿੰਗ ਥਿੰਗ, ਈਵਨ ਟਰੀਜ਼, ਉਹ ਵੀ ਪਰਮਾਤਮਾ ਦਾ ਰੂਪ। ਅੱਜ ਸਾਇੰਸ ਆਪਾਂ ਦੱਸਦੀ ਹੈ ਨਾ ਵੀ ਟਰੀ ਵੀ ਲਿਵਿੰਗ ਜੀਵ ਆ, ਹੈ ਨਾ, ਉਹ ਸੁੱਕ ਜਾਂਦਾ ਅਤੇ ਮਰ ਜਾਂਦਾ। ਬਾਣੀ ਕਹਿੰਦੀ ਆ ਕਿ ਅਸੀਂ ਵੈਨ ਵੀ ਕਮ ਦਿਸ ਬੋਡੀ ਵੀ ਹੈਵ ਟਰੈਵਲ ਆਲ ਦੋਸ 8.4 ਲਾਈਫ, ਆਫਟਰ ਦੈਟ ਲੋਂਗ ਜਰਨੀ ਵੀ ਕਮ ਹੈ ਹਿਊਮਨ। ਕਿਵੇਂ? ਮਹਾਰਾਜ ਕਹਿੰਦੇ ਕਈ ਜਨਮ ਭੈ ਕੀਟ ਪਤਨ, ਕਈ ਜਨਮ ਗਜਮੀਨ ਕਰਨ, ਕਈ ਜਨਮ ਹੈਬਰ ਬ੍ਰਿਕ, ਹੈ ਨਾ। ਮਹਾਰਾਜ ਸਾਡਾ ਸਾਰਾ ਜ਼ਿਕਰ ਕਰਦੇ ਨੇ ਕਿ ਅਸੀਂ ਫਿਰ ਆਖਿਰ ਤੇ ਮਹਾਰਾਜ ਕਹਿੰਦੇ ਆ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀ, ਇਹਦੇ ਬੋਡੀ ਵੀ ਗੈਟ ਆਫਟਰ ਲੋਂਗ ਟਰੈਵਲ, ਹੈ ਨਾ। ਇੱਕ ਬਾਣੀ ਚ ਹੋਰ ਪੰਕਤੀ ਆਉਂਦੀ, ਮਹਾਰਾਜ ਕਹਿੰਦੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨ ਆਈ। ਦੂਰੋਂ ਮੀਨ ਆਈ ਕਮ ਫਰੋਮ ਮੈਨੀ ਮੈਨੀ ਲਾਈਫ ਫੋਰ ਆਈ ਡੋਂਟ ਨੋ ਵੈਨ ਮਾਈ ਜਰਨੀ ਸਟਾਰਟ, ਪਰ ਆਫਟਰ ਦੈਟ ਇਸ ਲਾਈਫ ਤੋਂ ਬਾਅਦ ਮੈਂ ਕਿੱਥੇ ਜਾਣਾ, ਇੱਥੇ ਹੀ ਰਹਿਣਾ। ਸੋ ਦੇਰ ਇਜ਼ ਓਨਲੀ 2 ਰੂਟ, ਈਦਰ ਵੀ ਕੈਨ ਸਟੇ ਇਨ ਦਿਸ ਡਿਫਰੈਂਟ ਫਾਰਮ ਔਰ ਵੀ ਮਰਜ ਇਨ ਟੂ ਵਾਈਟ। ਸੋ ਦਿਸ ਇਜ਼ ਦ ਪਰਪਸ ਟੂ ਬੀ ਕਮ ਹੇਅਰ, ਹੈ ਨਾ। ਸੋ ਆਪਣਾ ਇਹ ਪਰਪਸ ਹੈ, ਇੱਥੇ ਕਿਉਂ ਆਏ ਹਾਂ, ਮਹਾਰਾਜ ਸਾਨੂੰ ਰਿਮਾਇੰਡ ਕਰਾਉਂਦੇ ਨੇ। ਆਪਾਂ ਰਹਿਰਸ ਕੀਤੀ ਹੈ ਸਾਰਿਆਂ ਨੇ, ਸ਼ਾਮ ਨੂੰ ਸੁਣੀ ਹੋਊਗੀ ਜਾਂ ਪੜ੍ਹੇ ਹੋਵਾਂਗੇ, ਜੇ ਨਹੀਂ ਕੀਤੀ ਤਾਂ ਭਾਗਾਂ ਵਾਲੇ ਹਾਂ। ਆਪਣੇ ਅੰਦਰ ਝਾਤੀ ਮਾਰ ਕੇ ਦੇਖੋਗੇ ਅੱਜ ਰਹਿਰਸ ਦਾ ਪਾਠ ਕਰ ਲਿਆ, ਜੇ ਨਹੀਂ ਕੀਤਾ ਕਿ ਕਰਨਾ, ਹਜੇ ਸਵੇਰੇ ਨਿਤਨੇਮ ਕੀਤਾ ਸੀ, ਜੇ ਨਹੀਂ ਕੀਤਾ ਫਿਰ ਹਜੇ ਬਹੁਤ ਕੁਛ ਪਿੱਛੇ ਫਿਰ। ਭਾਵੇਂ ਸਾਲ ਹੋ ਗਏ ਹੁਣ ਆਉਂਦੇ ਨੂੰ, 2 ਸਾਲ ਹੋ ਗਏ ਹੁਣ ਆਉਂਦੇ ਨੂੰ, 4 ਸਾਲ ਹੋ ਗਏ, ਜੇ ਹਜੇ ਨਿਤਨੇਮ ਹੀ ਨਹੀਂ ਸ਼ੁਰੂ ਹੋਇਆ, ਦੈਮੀਨ ਆਪਾਂ ਕੁਛ ਵੀ ਨਹੀਂ ਕੀਤਾ। ਪ੍ਰਥਮ ਰਹਿਤ, ਇੱਥੋਂ ਸ਼ੁਰੂਆਤ ਇੱਥੋਂ ਹੁੰਦੀ ਹੈ ਬਾਣੀ ਤੋਂ। ਸੋ ਮਹਾਰਾਜ ਕਹਿੰਦੇ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜ ਕੇ ਕਰ ਆਸਣ ਡਿੱਠੋ ਚਾਓ। ਉਹ ਆਪਣੇ ਵਿੱਚ ਹੀ ਬੈਠਾ ਲਿਵਿੰਗ ਵਿਦ ਅਸ, ਹੈ ਨਾ। ਹੁਣ ਉਹਨੂੰ ਦੇਖਦਾ ਤਾਂ ਸੰਗਤ ਸਾਡਾ ਮਨ ਟਿਕੇਗਾ, ਮਨ ਸ਼ਾਂਤ ਹੋਵੇਗਾ। ਸੋ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜ ਕੇ ਕਰ ਆਸਣ ਡਿੱਠੋ ਚਾਓ। ਦਾਤਾ ਕਰਤਾ ਤੁਸ ਦੇਵਿਆ ਪਰੇ ਪਸਾ, ਤੂੰ ਜਣਾਉਂਦੀ ਸ਼ਬਦਾਂ ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿੱਠੋ। ਮਹਾਰਾਜ ਕਹਿੰਦੇ ਤੂੰ ਹੀ ਸਾਰਿਆਂ ਨੂੰ ਦੇਣ ਵਾਲਾ, ਤੂੰ ਹੀ ਜੀਵਾਂ ਨੂੰ ਪੈਦਾ ਕਰਦਾ, ਤੂੰ ਹੀ ਖਤਮ ਕਰਦਾ, ਤੂੰ ਹੀ ਇਹਨਾਂ ਦਾ ਹਿਸਾਬ ਕਿਤਾਬ ਕਰਦਾ, ਪਰ ਤੂੰ ਰਹਿਣਾ ਇਹਨਾਂ ਦੇ ਵਿੱਚ, ਸਾਰਿਆਂ ਦੇ ਵਿੱਚ, ਹੈ ਨਾ, ਸਾਰੇ ਜੀਵਾਂ ਦੇ ਵਿੱਚ। ਮਹਾਰਾਜ ਪਰਮਾਤਮਾ ਦੀ ਜੋਤ, ਉਹ ਜੋਤ ਦੇ ਨਾਲ ਹੀ ਆਪਾਂ ਚੱਲਦੇ ਹਾਂ। ਸੋ ਜਿਹੜੀ ਆਪਾਂ ਇਹ ਲਾਈਫ ਸਾਨੂੰ ਮਿਲੀ ਹੈਗੀ ਹੈ, ਸਾਨੂੰ ਸਾਰਾ ਕੁਛ ਪਤਾ ਸੰਸਾਰ ਬਾਰੇ, ਸਾਨੂੰ ਬਹੁਤ ਕੁਛ ਪਤਾ, ਪਰ ਕਦੇ ਆਪਣੇ ਬਾਰੇ ਸੋਚਿਆ? ਕਦੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਹੂ ਆਇਆ, ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾਣਾ? ਸੋ ਮਹਾਰਾਜ ਕਹਿੰਦੇ ਨੇ ਭਾਈ ਪ੍ਰਾਪਤ ਮਾਨੁੱਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਮਹਾਰਾਜ ਕਹਿੰਦੇ ਪਰਪਸ ਹੈ ਸਾਡੀ ਲਾਈਫ ਦਾ। ਅਤੇ ਇੱਥੇ ਮਹਾਰਾਜ ਪੌੜੀ ਦੇ ਵਿੱਚ ਸਾਨੂੰ ਇਹ ਸਮਝਾਉਂਦੇ ਨੇ ਕਿ ਪਰਮਾਤਮਾ ਨੇ ਸਾਨੂੰ ਸਾਜਿਆ, ਉਹ ਕਿਤੇ ਗਿਆ ਨਹੀਂ ਹੈਗਾ, ਉਹ ਸਾਡੇ ਵਿੱਚ ਹੀ ਆ। ਉਹ ਕਦੇ ਮਾਂ ਦੇ ਰੂਪ ਵਿੱਚ ਘੁੰਮਦਾ, ਕਦੇ ਬੱਚਿਆਂ ਦੇ ਰੂਪ ਵਿੱਚ ਘੁੰਮਦਾ, ਕਦੇ ਸੱਸ ਦੇ ਰੂਪ 'ਚ ਘੁੰਮਦਾ, ਕਦੇ ਸਹੁਰੇ ਦੇ ਰੂਪ 'ਚ ਘੁੰਮਦਾ, ਕਦੇ ਭੈਣ ਅਤੇ ਭਰਾ ਦੇ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਸਾਡੇ ਦੁਆਲੇ ਘੁੰਮਦਾ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਪਿੱਕ ਐਂਡ ਚੂਜ਼ ਕਰਦੇ ਹਾਂ ਕਿ ਆਹ ਠੀਕ ਆ, ਆਹ ਮਾੜਾ ਹੈ, ਆਹ ਠੀਕ ਆ, ਆਹ ਮਾੜਾ ਹੈ। ਪਰ ਨਹੀਂ, ਜਦੋਂ ਤੁਸੀਂ ਕਿਸੇ ਨੂੰ ਮਾੜਾ ਕਿਹਾ, ਦੈਨ ਯੂ ਸਿੰਗ ਟੂ ਮਾੜਾ ਵਾਹਿਗੁਰੂ, ਬਿਕੋਜ਼ ਉਹ ਸਾਰਿਆਂ ਦੀ ਜੋਤ ਆ। ਸੋ ਐਵਰੀਬਾਡੀ ਇਕੁਅਲ ਐਂਡ ਸਾਰੇ ਆਪਾਂ ਮਹਾਰਾਜ ਦੇ ਜੀਵ ਹਾਂ। ਜੇ ਅਸੀਂ ਕਿਸੇ ਨੂੰ ਮਾੜਾ ਬੋਲਾਂਗੇ ਤੇ ਉਹਦਾ ਸਾਨੂੰ ਰਿਜ਼ਲਟ ਮਿਲ, ਜੋ ਬੀਜਾ ਸੋ ਲੋਏ, ਕਰਮਾ ਸੰਦੜਾ ਖੇ। ਸੋ ਮਹਾਰਾਜ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਦਾ। ਹੋਪਫੁਲੀ ਤੁਸੀਂ ਕੁਛ ਨਾ ਕੁਛ ਲੈ ਕੇ ਚੱਲੇ ਹੋਗੇ ਅੱਜ। ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਪਾਤਸ਼ਾਹ ਜੀ ਸਾਨੂੰ ਬਾਣੀ ਦੀ ਗੂੜਤਾ ਦੱਸੋ, ਮਹਾਰਾਜ ਸਾਨੂੰ ਬਾਣੀ ਦੇ ਵਿੱਚ ਉਤਰਨ ਦਾ ਉਪਰਾਲਾ ਦੱਸੋ। ਸੋ ਆਹ ਆਪਾਂ ਸ਼ਬਦ ਤੁਸੀਂ ਵੀ ਕੰਠ ਕਰਨੇ ਆ ਸਾਰੇ, ਮੈਂ ਵੀ ਕਰਾਂਗਾ, ਬੱਚਿਆਂ ਨੇ ਤਾਂ ਆਲਰੇਡੀ ਕਰ ਲਿਆ, ਇਹਨਾਂ ਦੀ ਮਹਾਰਾਜ ਦੀ ਕਿਰਪਾ। ਸੋ ਇਹ ਬਾਣੀ ਨੂੰ ਮੈਮੋਰਾਈਜ਼ ਕਰੀਏ, ਬੱਚਿਆਂ ਵਾਸਤੇ ਬਹੁਤ ਈਜ਼ੀ ਆ। ਟਾਸਕ ਦੇ ਦਿਓ ਇਹਨਾਂ ਨੂੰ ਨੈਕਸਟ ਮੰਥ ਤੱਕ, ਜਦੋਂ ਆਪਾਂ ਦੂਸਰਾ ਛੱਕਾ ਕਰਾਂਗੇ, ਕਿ ਜਿਹੜੇ ਕਰਕੇ ਆਉਣਗੇ ਬੱਚੇ, ਸੋ ਆਪਾਂ ਇਹ ਟਾਸਕ ਦੇ ਦਿੰਦੇ, ਜਿਹੜੇ ਬੱਚੇ ਕਰਕੇ ਆਉਣਗੇ ਉਹਨਾਂ ਨੂੰ ਪ੍ਰਾਈਜ਼ ਦੇਵਾਂਗੇ। ਹੈਂ, ਸੋ ਸੁਣਾਓ ਤੁਸੀਂ ਆ ਕੇ, ਜੇ ਵਧੀਆ ਗੱਲ ਹੈ ਜੇ ਤੁਸੀਂ ਸਿੱਖ ਸਕਦੇ ਹੋ ਨਾ। ਸੋ ਮਹਾਰਾਜ ਕਿਰਪਾ ਕਰਨ, ਬਾਣੀ ਪੜ੍ਹੀ ਦਾ ਜਿਹੜੀ ਚੇਤੇ ਉਹਦਾ ਫਾਇਦਾ ਆ, ਤੁਸੀਂ ਜਾਂਦੇ ਵੀ ਪੜ੍ਹ ਸਕਦੇ ਹੋ, ਆਉਂਦੇ ਵੀ ਪੜ੍ਹ ਸਕਦੇ ਹੋ, ਜਿੱਥੇ ਮਰਜ਼ੀ ਪੜ੍ਹ ਸਕਦੇ ਹੋ। ਸੋ ਇੱਕ ਵਾਰੀ ਆਪਾਂ ਸ਼ਬਦ ਪੜ੍ਹੀਏ ਅਤੇ ਫਿਰ ਅਨੰਦ ਸਾਹਿਬ ਪੜ੍ਹ ਦਈਏ। ਪੜ੍ਹ ਦੋਗੇ ਅਨੰਦ ਸਾਹਿਬ? ਓਕੇ, ਹੈ ਠੀਕ ਹੈ। ਸੋ ਚਲੋ।

ਧਰਿਆ ਸਿੰਧ ਟੂਚਾਓ ਦਾਤਾ ਕਰਤਾਪ ਤੂੰ ਤੁਸਦੇ ਬੈਕਰੇ ਪਸਾਓ ਤੂੰ ਜਿਣੋ ਦੀ ਸਭਤਾ ਦਿਲ ਸੇ ਜਿੰਦ ਕਵਾਓ ਕਰਿਆ ਸੁਣ ਡਿਠੋ ਚਾਓ ਕਰਿਆ ਸੁਣ ਡਿਠੋ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਭਾਈ ਸਾਹਿਬ ਜੀ ਹੋਰਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਹੀ ਗਿਵ ਦ ਐਕਸਪਲੇਨੇਸ਼ਨ ਆਫ ਦ ਫਸਟ ਛੱਕਾ ਐਂਡ ਦ ਫਸਟ ਫਿਊ ਸਲੋਕਸ ਆਫ ਆਸਦੀ ਵਾਰ, ਸੋ ਆਮ ਗੋਇੰਗ ਆਸਕ ਫਾਈਵ ਕੁਐਸਚਨਸ। ਸੋ ਹੂਐਵਰ ਗੈਟਸ ਇਟ ਰਾਈਟ ਦੇ ਕੈਨ ਰੇਜ਼ ਦ ਹੈਂਡਸ, ਐਂਡ ਦੈਨ ਹੂਐਵਰ ਗੈਟਸ ਇਟ ਰਾਈਟ ਗੈਟਸ ਐਨ ਐਕਸਟਰਾ ਟਿਕਟ। ਓਕੇ, ਸੋ ਦ ਫਸਟ ਕੁਐਸਚਨ ਇਜ਼ ਕਿ ਆਸਦੀ ਵਾਰ ਕਿਹੜੇ ਰਾਗ ਦੇ ਵਿੱਚ ਮਹਾਰਾਜ ਨੇ ਦਰਜ ਕੀਤੀ ਹੈ? ਰੇਜ਼ ਯੂਰ ਹੈਂਡਸ। ਹਾਂਜੀ, ਸਾਹਮਣੇ ਆ ਜਾਓ, ਸਾਹਮਣੇ ਆ ਜਾਓ। ਹਾਂਜੀ, ਕਿਹੜਾ ਰਾਗ? ਰਾਗ ਆਸਾ। ਬਹੁਤ ਵਧੀਆ, ਇੱਕ ਟਿਕਟ ਇਹਨਾਂ ਦੇ ਦਿਓ ਜੀ। ਹਾਂਜੀ, ਸੈਕਿੰਡ ਕੁਐਸਚਨ ਇਜ਼, ਸਾਰੇ ਜਣੇ ਧਿਆਨ ਨਾਲ ਸੁਣਿਓ ਕਿ ਆਸਾ ਰਾਗ ਗਾਉਣ ਦਾ ਸਮਾਂ ਕਿਹੜਾ ਹੈ? ਹਾਂਜੀ, ਤੁਸੀਂ ਵੈਰੀ ਗੁੱਡ। ਸੋ ਆਸਾ ਦੀ ਵਾਰ ਜਿਹੜਾ ਆਸਾ ਰਾਗ ਗਾਉਣ ਦਾ ਟਾਈਮ ਹੈ ਉਹ ਸਵੇਰੇ ਅਤੇ ਸ਼ਾਮ ਦਾ ਟਾਈਮ। ਅਤੇ ਥਰਡ ਕੁਐਸਚਨ ਇਜ਼, ਹਾਊ ਮੈਨੀ ਪੌੜੀਆਂ ਆਰ ਦੇਰ ਇਨ ਆਸਾ ਦੀ ਵਾਰ? ਆਸਾ ਦੀ ਵਾਰ ਦੇ ਵਿੱਚ ਕਿੰਨੀਆਂ ਪੌੜੀਆਂ ਮਹਾਰਾਜ ਨੇ ਦਰਜ ਕੀਤੀਆਂ ਨੇ? ਤੁਸੀਂ ਮੈਂਸ਼ਨ ਕੀਤਾ ਸੀ। ਹਾਂਜੀ ਪੁੱਤ, ਕਿੰਨੀਆਂ? 24। ਵੈਰੀ ਗੁੱਡ। ਸੋ ਅਨਦਰ ਕੁਐਸਚਨ, ਯੈਸ ਔਰ ਨੋ ਕੁਐਸਚਨ? ਸੋ ਜਿਹੜੀ ਆਸਾ ਦੀ ਵਾਰ ਦਾ ਸਰੂਪ ਕੀ ਹੈ? ਸਲੋਕ ਅਤੇ ਛੰਤ ਇਕੱਠੇ ਆਉਂਦੇ ਨੇ ਜਾਂ ਅਲੈਦਾ ਅਲੈਦਾ? ਰੇਜ਼ ਯੋਰ ਹੈਂਡਸ। ਹਾਂਜੀ, ਅਲੈਦਾ ਅਲੈਦਾ। ਵੈਰੀ ਗੁੱਡ। ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹਾਰਾਜ ਨੇ 22 ਵਾਰਾਂ ਰਚੀਆਂ ਨੇ, ਉਹਦੇ ਵਿੱਚੋਂ ਕਿੰਨੀਆਂ ਵਾਰਾਂ ਦੇ ਉੱਪਰ ਮਹਾਰਾਜ ਨੇ ਧੁਨੀ ਚੜ੍ਹਾਈ ਹੈ? ਸੋ ਹਾਊ ਮੈਨੀ ਵਾਰ ਡਸ ਹੈਵ ਧੁਨੀ ਮੈਂਸ਼ਨ ਔਨ ਇਟਸ ਇਨ ਇਟਸ ਬਿਗਨਿੰਗ? ਯਾ ਓਕੇ, ਤੁਸੀਂ? ਹਾਂਜੀ ਹਾਂਜੀ, 9। ਵੈਰੀ ਗੁੱਡ। ਸੋ 22 ਵਾਰਾਂ ਦੇ ਵਿੱਚੋਂ 9 ਵਾਰਾਂ ਨੇ ਜਿਹਨਾਂ ਉੱਪਰ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਉਹਨਾਂ ਨੇ ਧੁਨਾਂ ਚੜ੍ਹਾਈਆਂ ਨੇ। ਸੋ 22 ਦੇ ਵਿੱਚੋਂ 9 ਵਾਰਾਂ ਨੇ ਜਿਹਨਾਂ ਨੂੰ ਸਾਨੂੰ ਧੁਨੀਆਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਸੋ ਇਹੀ ਸਵਾਲ ਸੀਗੇ, ਅਤੇ ਇੱਕ ਹੋਮਵਰਕ ਜਿਹੜਾ ਤੁਹਾਡੇ ਸਾਰਿਆਂ ਵਾਸਤੇ ਹੈ, ਪੇਰੈਂਟਸ ਵਾਸਤੇ ਵੀ ਮੈਂ ਨਾਲੇ ਬੇਨਤੀ ਕਰ ਦੇਣਾ ਕਿ ਤੁਹਾਡੇ ਵਾਸਤੇ ਵੀ ਇਹ ਹੋਮਵਰਕ ਹੈਗਾ, ਤੁਸੀਂ ਵੀ ਜਿਹੜਾ ਹੈਗਾ ਤੁਹਾਨੂੰ ਵੀ ਆਪਣੀ ਪ੍ਰਾਈਜ਼ ਦੇ ਸਕਦੇ ਆਪਾਂ, ਕਿ ਟੁੰਡੇ ਅਸ ਰਾਜੇ ਕੇ ਧੁਨੀ ਮਹਾਰਾਜ ਜੀ ਨੇ ਕਿਉਂ ਰਚੀ, ਉਹਦਾ ਇਤਿਹਾਸ ਕੀ ਸੀ? ਸੋ ਇਹ ਤੁਸੀਂ ਇਹਦੇ ਬਾਰੇ ਰੀਸਰਚ ਕਰਕੇ ਆਉਣੀ ਹੈ, ਅਤੇ ਨੈਕਸਟ ਵੀਕ ਆਪਾਂ ਇਹਦੇ ਉੱਪਰ ਵਿਚਾਰ ਕਰਾਂਗੇ। ਅਤੇ ਜਿਹੜੇ ਬੱਚੇ ਇਹਦੇ ਬਾਰੇ ਜਾਂ ਜਿਹੜੇ ਪੇਰੈਂਟਸ ਵੀ ਇਹਦੇ ਬਾਰੇ ਦੱਸ ਸਕਣਗੇ ਉਹਨਾਂ ਨੂੰ ਆਪਾਂ ਇੱਕ ਵੱਖਰਾ ਨਾਮ ਜਿਹੜਾ ਉਹ ਦੇਵਾਂਗੇ। ਸੋ ਆਓ ਹੁਣ ਬੱਚਿਆਂ ਪਾਸੋਂ ਆਪਾਂ ਆਨੰਦ ਸਾਹਿਬ ਦਾ ਪਾਠ ਸਰਵਣ ਕਰੀਏ ਜੀ, ਉਪਰੰਤ ਅਰਦਾਸ ਬੇਨਤੀ ਅਤੇ ਸਤਿਗੁਰਾਂ ਦੇ ਸੁਖ ਆਸਣ ਦੀ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਤਿ

0: ਸ਼੍ਰੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਾਹਿਬਾ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ਼੍ਰੀ ਕ੍ਰਿਸ਼ਨ ਤੇ ਆਈ ਜਿਸ ਜਿੱਠੇ ਸਭ ਦੁੱਖ ਚਾਏ, ਤੇਗ ਬਹਾਦਰ ਸਿਮਰੀਏ ਕਰ ਨਾਨਿਦ ਆਵਿਤ ਆਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹਾਂ ਦੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਸ ਦਾ ਧਿਆਨ ਧਰਕੇ ਬੋਲੋ ਜੀ।
1: ਗੁਰੂ
0: ਹੇ ਨਿਮਾਣੇ ਦਵਾਨ ਨਿਤਾਣੇ ਦਿਆਨ ਨਿਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਸੁਖਾਸਨ ਦੀ ਸੇਵਾ ਕੀਤੀ ਗਈ ਹੈ। ਪਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਹੈ, ਜਾਣ ਬੱਚੇ ਸਮਝ ਕੇ ਮਾਫ਼ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਅਤੇ ਚੜ੍ਹਦੀ ਕਲਾ ਰੱਖਣੀ, ਬਲ ਬਖਸ਼ਣਾ। ਇਸ ਵੇਲੇ
1: ਨਿਹਾਲ ਕਰਨਾ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾ
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Vaheguru Ji Khalsa, Vaheguru Ji Fateh. Reading your pages now. So the first ticket is. Sare ne hagiya ticket? Haan ji. Aaya. Un te kar apa pehli ticket karde haan. 2850 7851. 7851, the last four digits. Okay, she got it. Go to the other side. Next ticket, 2850 7845. 7845. Next, 2850 7831 7831. Anyone? Next ticket, 2850 7843 7843. Okay. Thank you. Next ticket is 2850 7849 7849. For the last prize, 2850 7853 7853. Okay, she's the last winner. Now we have an announcement.
1: This is the last prize. Vaheguru Ji Ka Khalsa, Vaheguru Ji Ki Fateh. Before everyone leaves, I wanted to also remind you guys that we have two new programs. Ek assi chote bacche jide ages 2 to 6 ya unna layi assi Sunday nu nikka khalsa ek program karde hunne ya. So ode ch kafi nursery rhymes hunni ya japji sahib da paath karde hunne ya te thodi ji fun class hundi ya jida chote bachyan layi ages 2 to 6. So je thade chote bacche ya thanu koi jande ya tusi zarur unna nu leke aayo. O gatka room de vich hundi ya class. ਅਤੇ ਫਿਰ ਅਸੀਂ ਇੱਕ ਯੂਥ ਅਤੇ ਫੈਮਲੀ ਆਸਾ ਦੀ ਵਾਰ ਸ਼ੁਰੂ ਕੀਤੀ ਆ 6 to 8 ਸੰਡੇਜ਼ ਨੂੰ ਗੁਰਦੁਆਰਾ ਸਾਹਿਬ. ਸੋ ਵੀਕਲੀ ਚਾਂਸ ਹੈ ਕਿ ਸਾਰੇ ਆਉਣ ਸੰਗਤ ਕਰਨ ਅਤੇ ਬੱਚਿਆਂ ਨੂੰ ਵੀ ਅਸੀਂ ਆਸਾ ਦੀ ਵਾਰ ਜਿਹੜੇ ਵੀ ਕੀਰਤਨ ਕਰਦੇ ਉਹ ਵੀ ਆ ਕੇ ਕਰ ਸਕਦੇ ਆ ਅਤੇ ਥੋੜ੍ਹੇ ਯੂਥ ਵੀ ਕਰਦੇ ਆ. ਸੋ ਆਪਾਂ ਸਾਰੇ ਰਲ ਮਿਲ ਕੇ ਸੰਡੇਜ਼ ਨੂੰ ਫਿਰ ਆਸਾ ਦੀ ਵਾਰ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ. ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

Hadi kaynakana.

श्री शाम गशा

ਆਪਣੇ ਭਗਤ ਕਰੈ ਪ੍ਰਤਪਾਲਾ, ਅਚਰਜ ਤੇਰੀ ਵਡਿਆਈ, ਨੇਤਾ ਨਾਨਕ ਨਾਮ ਧਿਆਈ, ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਪਾਲਾ।

ਅਤੇ ਸੋਰਠ ਮਹੱਲਾ ਪੰਜਵਾਂ ਆਗੈ ਸੁਖ ਨਿਰਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਨ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿ ਸਿਆਣਵਾਂ ਲੱਖ ਹੇ ਤਾਂ ਇੱਕ ਨਾ ਚੱਲੈ ਨਾਲ ਕਿਵਸਚਿਆਰਾ ਹੋਈ ਹੈ ਕਵਕੂੜਾ ਤੁੱਟੈ ਪਾਲ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਮਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁਖ ਪਾਈਆ ਹੈ ਇਕ ਨਾ ਹੁਕਮੀ ਬਖਸੀ ਸਾਕ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ

ਸੀ ਕੋਟੀ ਕੁਰਕੋਟਾ ਦੀਂਦਾ ਦੇਹ ਲੈ ਦੇ ਥਕ ਪਾਏ ਜੁਗਾ ਜੁਗੰਦਰ ਖਾਹੀ ਕਾਹੇ ਹੁਮੀ ਹੁਮ ਚਲਾਏ ਰਾਹੁ ਨਾਨਕ ਵਿਸ਼ੈ ਵੇ ਪ੍ਰਭਾਵ ਸਾਚਾ ਸਾਹਿਬ।

ਹਰਿ ਸੁਕਰਲ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੀ ਦਸ ਬਾਬਾ ਮਨ ਪਾਣੀ ਕੇ ਨਾਏ ਗਣੀ ਜੇਤੀ ਸਰਠ ਪਾਈ ਮੇਖਾ ਮਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਗ ਦੇ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੂ ਮੈਂ ਵਿਸਰਨ ਜਾਈ ਜੇ ਜੁਗਚਾਰੇ ਆਰ ਜਾ ਹੋ ਦਸੂਣੀ ਹੋਏ ਨਵਾ ਖੰਡਾ ਵੇ ਜਾਣੀਐ ਲਾ ਚਲਾ ਸੁਖ ਵੇ ਚੰਗਾ ਨਾਮ ਰਖਾਏ ਕੈ ਜਾਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਛਕੇ ਕੀਟਾ ਅੰਦਰ ਕੀਟ ਕਰ ਦੂਸੀ ਦੂਦਰੇ ਨਾਨਕ ਨਿਰ ਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਦੇਹਾ ਕਵੇ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਕੀ ਸੁਰਨਾ ਸੁਣਿਆ ਧਰਤ ਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹਿ ਨ ਸਕਾ ਕਾ ਨਾਨਕ ਬੁਤਾ ਸਦਾ ਵਿਗਾ ਸੁਣਿਆ ਦੂ ਭਾਵ ਗਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਤਸਲ ਹਨੁਮੰਦ ਸੁਣਿਆ ਜੋਗ ਜੋਗ ਧਨ ਵੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂ ਭਾਵ ਗਾ ਨਾਸ਼ ਸੁਣਿਆ ਸਤਸੰਦੋ ਗਿਆਨ ਸੁਣਿਆ ਅਰਸੜ ਕਾ ਇਸ਼ਨਾਨ ਸੁਣਿਆ ਬੜ ਬੜ ਭਾਵ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂ ਭਾਵ ਗਾ ਨਾਸ਼ ਸੁਣਿਆ ਸਰਾ ਗੁਣ ਕੇ ਗਾ ਸੁਣਿਆ ਸ਼ੇਖ ਪੀਰ ਬਾਸ਼ਾਹ ਸੁਣਿਆ ਦੇ ਭਾਵੀ ਰਾਹੁ ਸੁਣਿਆ ਹਾਤ ਵੀਰ ਸਗਾ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਭਾਵ ਕਾ ਨਾ ਮੰਨੇ ਕੀ ਗਰ ਕਹੀ ਨਾ ਜਾਏ ਦੇਖੂ ਕਹਿ ਪਿਛਿਆ ਪਾਸ਼ੁਤਾਏ ਕਾਗਰ ਕਲਮ ਨ ਲਿਖਣ ਹਾਰ ਮੰਨੇ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ

ਜੇ ਕੋ ਮਨ ਜਾਣ ਮਨ ਕੋਵੇ ਪੰਚ ਪਰਵਾਨ ਪੰਚ ਪ੍ਰਧਾਨ ਪੰਚੀ ਪਾਵਾ ਦੁਰਗਾ ਮਾਨ ਪੰਚਾ ਸੁਖਾਦਰ ਰਾਜਾਨ ਪੰਚਾ ਕਾ ਗੁਰ ਏਕ ਦਿਆਨ ਜੇ ਕੋ ਕਹਿ ਕਰੈ ਵਿਚਾਰ ਕਰਦੀ ਕਹਿ ਕਰਣਾ ਨਾ ਸਮਾਤੋ ਧਰਮ ਦਇਆ ਕਾ ਭੂਤ ਸੰਦੋ ਥਾਵਰ ਕੇ ਆਜਮ ਸੂਤ ਜੇ ਕੋ

ਇਹੋ ਲੇਖਾ ਲਿਖ ਜਾਣਾ ਕੁਵੇ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਧਾਮ ਸਵਾਲਿਓ ਰੂਪ ਗੇ ਤੀ ਦਾ ਜਣੇ ਗਣਗੋਦ ਕੀਤਾ ਪਸਾਓ ਵੇ ਕੁ ਕਾਵਾਓ ਦਿੱਤੇ ਹੋਵੇ ਲੱਗ

ਅਸੰਘ ਜਾਪਾ ਸੰਘ ਪਾਓ ਸੰਘ ਪੂਜਾ ਸੰਤ ਪਤਾਉ ਸੰਘ ਗ੍ਰੰਥ ਮੁਖਮੇਦ ਪਾਠ ਸੰਘ ਜੋ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਘ ਸਦੀਆ ਸਿੰਘ ਦਾ ਧਾਰ ਸੰਘ ਸੂਰਮ ਪੱਖ ਸਾਰ ਅਸੰਖ ਮੋਨ ਲਿਵਲਾਏ ਧਾਰ ਕੁਦਰ

ਸਤਿਕਾਰ ਸੰਗ ਸਮੂਰ ਕੇ ਅੰਧ ਘੂਰ ਸੰਘ ਜੂਰ ਰਾਮ ਘੂਰ ਅਸੰਖ ਅਮਰ ਕਰ ਜਾਏ ਜੂਰ ਸੰਗ ਗਾਲ ਵੜ ਹਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸੰਗ ਗੂੜੇ ਆਰ ਗੂੜੇ ਫਿਰਾਏ ਸੰਗ ਮਲੇਸ਼ ਮਲ ਪਾਖ ਖਾਏ ਸੰਗ ਨਿੰਦਾ ਸਿਰ ਕਰੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੂਤਰ ਪਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਨਾਵ ਸੰਗ ਸਾਵ ਗਮ ਗਮ ਸੰਘ ਲੋਆ ਅਸੰਖ ਕਹਿ ਸਰਭਾਰ ਹੋਏ ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਰੱਖਣ ਬੋਲਣ ਬਾਣ ਕਰਾਂ ਸਤਸੰਜੋ ਬਖਾਨ ਜਿੰਨੇ ਲਿਖੇ ਦਸਰਣਾਏ ਨੇ ਪਰਮਾਏ ਤਿਮਦੇ ਪਾਏ ਜੇਤਾ ਕੀਤਾ ਦੇਤਾ ਨਾਉ ਮਰਨਾਵੇਂ ਨਾਹੀ ਕੁਥਾਵ ਕੁਦਰਤ ਗੁਣ ਗਾਹ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ

ਬੂਤ ਬਲੀ ਤੀਕ ਪੜੋ ਏ ਦੇਸਾ ਬੂਨ ਲਈਆ ਉਦੋ ਏ ਪ੍ਰੀਆ ਬੱਬਾ ਬਾਂਗਾ ਸੰਗ ਉਦੂ ਬੈ ਨਾਮ ਕਰੰ ਪੁੰਨੀ ਪਾਪੀ ਆਖਰ ਨਾਹੀਂ ਕਰ

ਕੀਤਾ ਭਾਉ ਅੰਦਰਗਾਦੀ ਸਮਰਨਾਵ ਸਭ ਗੁਣ ਤੇਰੇ ਮੈਂ ਨਾਹੀ ਹੋਏ ਮਨ ਗੁਣ ਕੀਤੇ ਪੁੱਤਰਾਂ ਹੋਏ ਸੋ ਵਸਤੇ ਆਸ ਪਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਬੁੱਤ ਕਵਣ ਕਵਣ ਸਿਥ ਕਵਣ ਵਾਰ ਕਵਣ ਸਿਰਤੀ ਮਾਹੋ ਕਵਣ ਜਿਤ ਹੁਆ ਆਕਾਰ ਵੀ ਨ ਪਾਈਆ ਪੰਡਤੀ ਜੇ ਹੋਵੈ ਲੇ ਪੁਰਾਣ ਵਕਤਨ ਪਾਇਓ ਗਾਦੀਆਂ ਜੇ ਲਿਖਣ ਲੇ ਕੁਰਾਨ ਸਿਤ ਵਾਰਨਾ ਜੋਗੀ ਜਾਣੈ ਰੁੱਤ ਮਾਹੁ ਨਾ ਕੋਈ ਜਾਂ ਕਰਤਾ ਸਿਰਠੀ ਗੁਰ ਸਾਜੇ ਆਪੇ ਜਾਣੈ ਸੁਵੀ ਕਿਵ ਕਰੇ ਆਖਾ ਗੁਸਾ ਲਾਈ ਕਿਉਂ ਰੰਨੀ ਕਿਵ ਜਾਣਾ ਦਾਨ ਗਿਆ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਰੰਗ ਦੇਖੂ ਆਪਾ ਜਾਣੇ ਅੱਗੇ ਗਹਿਣ ਸੁਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੇ ਓੜ ਕਪਾਲ ਥੱਕੇ ਵੇਦ ਕਹਿਣ ਕਵਾਸ ਸਠਾਰਾਂ ਕਹਿਣ ਗਤੀ ਪਾਸ ਰੂਪ ਦਾਤ

ਸਮੁੰਦਰ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸਿਤੀ ਮਾਲ ਧਨ ਕੀੜੀ ਤਨੜਾ ਹੋਣੀ ਜੇ ਤਿਹ ਮਨੋ ਨ ਵਿਸਰੈ ਅੰਦਰਾਂ ਸਿਮਤੀ ਕਰਨੇ ਅੰਦੇ ਅੰਦਰਾਂ ਗਰਡਾ ਦੇਣੇ ਅੰਦੇ ਅੰਦਰਾਂ ਵੇਖਣ ਸੁਣਨੇ ਅੰਦੇ ਅੰਦਰਾਂ ਜਾਪਾ ਕਹਿ ਮਨਮੰਤਾ ਅੰਦਰਾਂ ਜਾਪਾ ਕੀਤਾ ਆਕਾਰ ਅੰਦਰਾਂ ਜਾਪੈ ਪਾਰਾ ਵਾਰ ਅੰਧਕਾਰ ਕੀਤੇ ਬਿਰਲਾ ਹੇ ਤਾਂ ਕੇ ਅੰਦਰਾਂ ਪਾਏ ਜਾਏ ਇਹੋ ਅੰਦਰਾਂ ਜਾਣਾ ਕੋਏ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਵ ਏਵਣੀ ਉੱਚਾ ਹੋਵਾ ਕੋਏ ਤੇ ਸੁੱਚਾ ਕੋ ਜਾਣਾ ਸੁਏ ਜੀਵੜਿਆ ਜਨੀ ਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧਨਾ ਦਮਾਏ ਕੀਤੇ ਮੰਗਾ ਜੂਦਾ ਪਾਰ ਕੀਤਾ ਗਣਤ ਨਹੀਂ ਵਿਚਾਰ ਕਿਤੇ ਖੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂੜਾ ਖਾਹੀ ਖਾਹੇ ਕਿਤਿਆਂ ਦੂ ਬੂ ਸਰ ਮਾਰੇ ਪੇਦਾ ਦਿਨੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖਣ ਸਕੈ ਕੋਏ ਜੇ ਕੋ ਖਾਏ ਗਏ ਆਖਣ ਪਾਏ ਉਹ ਜਾਣੇ ਦਿੱਤੀਆਂ ਮੁਏ ਖਾਏ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਗਈ ਗਏ ਜਿਸ ਨੂੰ ਬਖਸ਼ੇ ਸਮਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣ ਅਮੁਲ ਵਾਪਾਰ ਅਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਆਵਾ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਮੁੱਲਾ ਤੁੱਲਾ ਮੁੱਲ ਬ੍ਰਹਮਾਣ ਅਮੁੱਲ ਬਾਸੀਸਾ ਮੁੱਲ ਨਿਸ਼ਾਨ ਮੁੱਲਾ ਕਰਮਾ ਮੁੱਲ ਬ੍ਰਹਮਾ ਅਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਖਰੇ ਲਿਵਲਾਏ ਆਖਿਆ ਵੀਰ ਪਾਟ ਪੁਰਾਣ ਆਖਾ ਬੜਾ ਕਰੈ ਵਖਿਆਣ ਆਖਾ ਬ੍ਰਹਮਾ ਆਖਾ ਇੰਦੇ ਆਖਾ ਗੋਪੀਤ ਗੋਵਿੰਦ ਆਖਾ ਈਸਰੇ ਆਖਾ ਸਿੱਧੇ ਆਖਾ ਗੀਤੇ ਗੀਤੇ ਬੁੱਧ ਆਖ ਹੈ ਦਾਨਵ ਵੱਖ ਦੇਵ ਵੱਖ ਹੈ ਸੂਰ ਨਾਰ ਮੁੰਦਨ ਸੇਵ ਕੀਤੇ ਆਖਾ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਜਾਏ ਤੇ ਗੀਤੇ ਹੋਰ ਕਰੇ ਤਾਂ ਆਗਨ ਸਿੱਖਾ ਗਈ ਗੇ ਜੇ ਵੜ ਪਾਵਾ ਤੇ ਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੂਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੂਕਰ ਕਿਹਾ ਜਿਦਾ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਘਾ ਕੀਤੇ ਵਾਵਣ ਹਾਰੇ ਕਿ ਤੇਰਾ ਪਰੀਸੋਂ ਕਹੀਨ ਕੀਤੇ

ਚਾਰੇ ਗਾਵਾਈ ਸਰ ਬ੍ਰਹਮਾ ਦੇਵੀ ਸੋਹ ਸਦਾ ਸਵਾਰੇ ਗਾਵੈ ਇੰਦੇ ਦਾਸਨ ਮੈਠੇ ਦੇਵ ਦੇ ਆਂਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਡਰ ਕੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਰਾ ਸੁਰਗਾ ਮਾਸ਼ ਪਿਆਲੇ ਗਾਵਨ ਰਤਨੇ ਉਪਾਏ ਧੀਰੇ ਅਠਸਰ ਤੀਰਥ ਨਾਲੇ ਗਾਵਾ ਜੂ ਮਹਾਮਲ ਸੂਰਾ ਗਾਵਾ ਖਾਣੀ ਚਾਰੇ ਗਾਵਾ ਖਣਮੰਡਲ ਵਰ ਪੁੰਡਾ ਕਰਕਾ ਰੱਖੇ ਤਾਰੇ ਸਹੀ ਤਦਨ ਗਾਵਾ ਜੂ ਦਰਬਾਉਣ ਰੱਤੇ ਤੇਰੇ ਪੁੱਤਰ ਸਾਲੇ ਹੋਰ ਕਿਤੇ ਗਾਵਨ ਸੀਮਾ ਚੇਤਨ ਆਵਨ ਨਾਨੂੰ ਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿੰਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਦਿਵਦਹਿ ਦੀ ਵਡਿਆਈ ਜੁਗਤ ਬਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਰ ਸਾਹੋ ਸ਼ਾਹ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰਾਂਬਾ ਚੋਲੀ ਧਿਆਨ ਕੀ ਗ੍ਰਹਿ ਮਬੂਤ ਕੰਧਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ ਆਦੇਸ਼ ਆਦਨ ਨੀਲਾ ਨਾਦਨ ਆਹ ਜੁਗ ਜੁਗੇ ਕੁਵੇ ਭੁਗਤ ਗਿਆ ਦਇਆ ਭੰਡਾਰਨ ਕਟਕਟ ਵਾਜਾ ਨਾਦ ਆਪਣਾ ਨਾਥੀ ਸਬਜਾ ਕੀ ਨਿਸਰੇ ਅਵਰਾ ਸਾਧ ਸੰਯੋਗ ਬੇਜੋਗ ਲੇਖਾ ਚਲਾਵਾ ਲਿਖੀ ਆਵੈ ਭਾਗ ਆਦੇ ਸਾਤ ਸਿਆਦੇਸ ਆਦਨ ਨਾਦਨ ਆ ਜੁਗ ਜੁਗੇ ਕੁਮੇਸ ਏਕਾ ਮਾਈ ਜੁਗਤ ਬਿਆਈ ਤੰਜੇਲੇ ਪ੍ਰਮਾਣ ਸੰਸਾਰੀ ਭੰਡਾਰੀ ਗਲਾਏ ਦੀ ਬਾਣ

ਆਖਣ ਜੋ ਚੁੱਬਾ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀ ਨਾ ਕੋਵੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾ ਦੇਵੇ ਧਰਤੀ ਥਾਵ ਰੱਖੀ ਧਰਮੋ ਸਾਤ ਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾਨੰਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੁਹਿਨ ਪੰਜ ਪ੍ਰਭਾਰ ਨਦਰੀ ਕਰਮ ਭਵੈ ਨਿਸਾਣ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਦਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮਾ।

ਕੀਤੇ, ਕੀਤੇ ਮੁੰਡਾ ਦੇਸ਼, ਕੀਤੇ ਸਰਬਤਨਾਥ, ਕੀਤੇ ਕੀਤੇ ਦੇਵੀ ਵੇਸ਼, ਕੀਤੇ ਦੇਵਦਾਨ ਮੁੰਨ, ਕੀਤੇ ਕੀਤੇ ਰੰਗ ਸਮੁੰਦ, ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਦ ਨਿੰਦ, ਕੀਤੀਆਂ ਸੁਰਤੀ ਸੇਵਾ, ਕੀਤੇ ਨਾਨਕ ਅੰਦਰ ਅੰਦਰ ਗਿਆਨ ਖੰਡ ਮੈਂ ਗਿਆਨ ਪ੍ਰਚੰਨ ਤਿੱਥਾ ਨਾਲ ਬਨੋਦ ਕੂੜਾ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਕਾਰ ਸਕਣੀਆਂ ਬਹੁਤਾਂ ਨੂੰ ਬਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੁ ਕਹਿ ਪਿਛੈ ਪਛਤਾਇ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾ ਕੀ ਸੁਧਾ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਂਬਲ ਸੂਰ ਤਨਮੈ ਰਾਮ ਰਿਆ ਪ੍ਰਭੂਰ ਤਿੱਥਾ ਸੀਤੋ ਸੀਤਾ ਮਹਿਮਾ

ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਮਸੀਹ ਨਿਰੰਕਾਰ ਕਰ ਕਰ ਵੇਖਾ ਨੰਦਨ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਇੰਦਨ ਤਿੱਥਾ ਲੋ ਆਕਾਰ

ਸਹਿਤ ਤੇ ਡਾਲ ਗਣੀਐ ਸਿਖੁ ਸਜੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਵਿਦਾ ਮਾਤਾ ਤਤ ਮਹਤ ਦਿਵਸ ਰਾਤ ਵਿਦਾਈ ਦਾਇਆ ਖਿਲਾ ਸਗਲ ਜਗਤ

ਮੁਖ ਵਾ ਪਾਤਸ਼ਾਹੀ ਦਸਵੀਂ ਸ਼ਬਾ ਸ਼ੰਤ ਤਵੈ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੂ ਕਹਿਣ ਸਖਤ ਗੇ ਅਚਲ ਮੂਰਤੀ ਅਨੁਭਵ ਪ੍ਰਕਾਸ਼ ਅੰਤੂਤ ਗਹਿਜੈ ਕੂੜ ਇੰਦਰ ਇੰਦਰਾਣ ਸਾਹਿ ਸਹਾਨ ਗਣਿਜੈ

ਮਤ ਭੁਜੰਗਰਿਆਰ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਨਮਸਤਮੰ ਅਗੰਜੇ ਨਮਸਤਮੰ ਅਪੰਜੇ ਨਮਸਤੰ ਨਮਸਤਮੰ ਅਨਾਮੇ ਨਮਸਤਮੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰਗਾ ਰਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਬੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਧੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰ ਉਦਾਰੇ ਨਮਸਤੰਗਾ ਪਾਰੇ ਨਮਸਤੰ ਸੁਵੇਕਾ ਨਮਸਤੰਗਾ ਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਬੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰ ਨਿਰਤਾਪੇ ਨਮਸਤੰਗਾ ਥਾਪੇ ਨਮਸਤੰ ਨਿਰਮਾਨੇ ਨਮਸਤੰ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰ ਦਰਵਰਗੇ ਨਮਸਤੰਗਾ ਸਰਗੇ ਨਮਸਤੰ ਪ੍ਰਭੂਗੇ ਨਮਸਤੰ ਸਜੁਗੇ ਨਮਸਤੰਗਾ ਰੰਗੇ ਨਮਸਤੰਗਾ ਪੰਗੇ ਨਮਸਤੰ ਅਗਮੇ ਨਮਸਤਸਤ ਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰਗਾ ਜਨਮੇ ਨਮਸਤੰ ਸੁਵਰਮੇ ਨਮੋ ਸਰਵਗੌਨੇ ਨਮੋ ਸਰਵਪੌਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰਗਾ ਭਰਣੇ ਨਮਸਤੰਗਾ ਮਰਣੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਵਤੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਗਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੁਖੰ ਨਮੋ ਸਰਵਭੂਖੰ ਨਮੋ ਸਰਵਕਰਤਾ ਨਮੋ ਸਰਵਸਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਅਬੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਧੀ ਹੈ ਭੀ ਹੈ ਜੀਤ ਹੈ ਪੀਤ ਹੈ ਧਰਮਾਨ ਹੈ ਦਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਨ ਹੈ ਨਾਦ ਹੈ ਅਧੀ ਹੈ ਜਾਦ ਹੈ ਜਨਮ ਹੈ ਮਰਨ ਹੈ ਮੂਤ ਹੈ ਮਰਨ ਹੈ ਅਗੰਜ ਹੈ ਪੰਜ ਹੈ ਚੂਜ ਹੈ ਚੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਾ ਹੈ ਜਾ ਹੈ ਅਨੰਦ ਹੈ ਮਹੰਤ ਹੈ ਅਲੀ ਕੈ ਨਰ ਸ੍ਰੀ ਕੈ ਨਰ ਅਲੰਬ ਹੈ ਸੰਭ ਹੈ ਗੰਭ ਹੈ ਜਮ ਹੈ ਭੂਤ ਹੈ ਸ਼ੂਤ ਹੈ ਅਲੋਕ ਹੈ ਸ਼ੋਕ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹੇ ਗਾਹੇ ਅਮਾਨ ਹੈ ਦਾਨ ਹੈ ਨੇਕ ਹੈ ਫਰੇਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਵਮਾਨੇ ਸਮਸਤੀਨ ਦਾਨੇ ਨਮੋ ਦੇਵ ਦੇਵੇ ਆਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗੌਣੇ ਨਮੋ ਸਰਵਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਬਾਰ ਬਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ

ਦਿਆਲੰਗ ਆਸ਼ਿਰਦੀ ਆਪੇਦੀ ਅਨਾਮੰਗ ਆਕਾਮੰ ਸਮਸਤ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੀ ਹੈ ਪ੍ਰਭੂ ਹੈ ਜੂ ਹੈ ਦੇਸਾ ਪੀ ਸਾ ਭੁਜੰਗ ਬਰਿਆਰ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਾ ਮਾਨੇ ਸਮਸਤੀ ਨਦਾਨੇ ਨਮਸਤਮੰਗ ਨਿਰਨਾਥੇ ਨਮਸਤਮੰਗ ਪਰਮਾਥੇ ਨਮਸਤਮੰਗ ਅਗੰਜੇ ਨਮਸਤਮੰਗ ਅਪੰਜੇ ਨਮਸਤਮੰਗ ਅਕਾਲੇ ਨਮਸਤਮੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਾਭੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸਾ ਸੋਖੇ ਨਮੋ ਸਰਵ ਰੋਗੇ ਨਮੋ ਸਰਾਭੋਗੇ ਨਮੋ ਸਰਵਜੀਤੰਗ ਨਮੋ ਸਰਾਪੀਤੰਗ ਨਮੋ ਸਰਵ ਗਿਆਨੰਗ ਨਮੋ ਪਰਮਧਾਨੰਗ ਨਮੋ ਸਰਾ ਮੰਤਰੰਗ ਨਮੋ ਸਰਵਜੰਦਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਾ ਕ੍ਰਿਸੰਗ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਆਖਿਜੇ ਆਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਤ ਸਿਦੰਗ ਨਿਵਾਸੀ ਚਰ ਪ੍ਰਸ਼ਾਂਤ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੀ ਅਖਲ ਧਰਮੰਗਾਲਾ ਕਰਮ ਸਰਬੰਗਦਾਤਾ ਸਰਬੰਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਦਰਾਨ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵ ਸਰਬਾਂ ਭੇਵ ਸਰਬੰਗ ਕਾਲੇ ਸਰਬੰਗ

ਸਰਬ ਮਾਰਗ ਸਰਬ ਕਾਲਗ ਸਰਬ ਕੋ ਮਨਕਾਲ ਜਤਰ ਤਤਰ ਬਿਰਾਰੀ ਮਧੂ ਗੁਰੂ ਮਰਸਾ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾਰੇ ਕਾਇਆ ਮੁਰਖ ਵਦਾ ਮੂਰਤਾ ਝੁੰਮਿਆ ਦਸੇ

ਸਰਬਾਂ ਸਰਬਤਨਮਾ ਸਦਾ ਮਾਨਦਾ ਏਕ ਮੂਤਨੇ ਦਰਸ਼ਨਾ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਣੇ ਅੰਧ ਕੋ ਰੇਖਾ ਦੇਵੇ ਹੁਣਾ ਜਾ ਨਹੀਂ ਜੈ ਬੇ ਦਰਖ ਦੇਵ

ਲਖਦੀਸ਼ ਧਰਮ ਤਾਮ ਸੋ ਪਰਮ ਰੈ ਭੂਤ ਲਖ ਬੀਸਾ ਅੰਗਰਾ ਨਰੰਗ ਜਾਕੀ ਜਾਤ ਬਾਨਾ ਨਾਮ ਗਰਭ ਗੰਜਾ ਦੁਸ਼ਟ ਬੰਜਨ ਮੁਦਾਏ ਕਾਮ ਆਪਰੂ ਭਾਮੀ ਗਨੋ ਸਦੇ ਪੁਰਖ ਵਧੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪ ਸੂਤਾ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਭੇਖਾ ਸਰਬ ਛਾਰ ਨਾ ਜਾਣੀ ਜੈ ਰੂਪ ਰਾਂਗਾਰੇ ਪਰਮ ਵੀਰ ਬਰਾਣ ਜਾ ਕੇ ਨੇਤਾ ਨੇਤਾ ਕੂਰ ਸਿੰਘ ਬਰਾਣ ਸ਼ਾਸਤਰ ਨਾਇਆ ਵੀਵਾ ਚੇਤਾ ਮਧੂ ਭਾਰ ਸ਼ੰਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨੀਆ ਭੰਗ ਮਾਇਆ ਨੰਗ

ਮੋਨ ਗਨ ਪਰਣਾ ਨਿਰਭੈ ਨੇ ਕਾਮ ਆਦੁੱਤ ਪ੍ਰਚੰਡ ਮਿਨ ਕਹਿੰਦੇ ਆਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨਾਂਡਿਆ ਅਨੰਨ ਵਾਡਿਆ ਚਾਚਰੀ ਸ਼ਾਂਤ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਦਾਮੇ ਅਖਾਮੇ ਭੁਜੰ ਪ੍ਰਿਆਦ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਪਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮੰ ਨਾ ਪਿੱਤਰ ਨਾ ਕਰਮੰ ਨਾ ਕਾਈ ਅਜਨਮੰ ਆਜਾਇ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀਸ ਆਦਿਸ ਆਦ੍ਰਿਸ ਆਗ੍ਰਿਸ ਭਗਵਤੀ ਸ਼ੰਤ ਪ੍ਰਸਾ ਕਥ ਦੇ ਕੇ ਆਸ਼ਿਜ ਦੇਸ ਕੇ ਆ ਭਿਜ ਬੇਸ ਕੇ ਆ ਗੰਜ ਕਰਮ ਕੇ ਆ ਭੰਜ ਭਰਮ ਕੇ ਆ ਭਿਜ ਲੋਕ ਕੇ ਆ ਦਿਤ ਸੁਖ ਕੇ ਵਸੂਤ ਭਰਨ ਕੇ ਵਿਭੂਤ ਕਰਨ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਦੁਜਾ ਹੈ ਕੇ ਆਸ਼ੋਕ ਵਰਣ ਹੈ ਕੇ ਸਰਭਾਇ ਅਪਰਣ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਭਵ ਅਨੂਪ ਹੈ ਕੇ ਆਦਾ ਦੀਮ ਹੈ ਕੇ ਆਪਾ ਭੀਮ ਹੈ ਕੇ ਚਿਤਰੰਗ ਬਹੀ

ਕਾਰਨ ਕੁਣ ਹੈ ਗੁਰੂ ਜੀ ਦਿਹਾਂਦਿਆ ਗਰਾਜ ਕਰੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਬੰਗ ਕਰੀ ਹੈ ਕੇ ਸਰਬੰਗ ਦਰੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣੇ ਕੇ ਸਰਵਤਰ ਪਾਉਣੇ ਕੇ ਸਰਵਤਰ ਗਾਉਣੇ ਕੇ ਸਰਵਤਰ ਪਾਉਣੇ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨਾ ਕੇ ਸਰਵਤਰ ਨੀਨਾ ਕੇ ਸਰਵਤਰ ਜਾਹੋ ਕੇ ਸਰਵਤਰ ਬਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਬੇਸਾ ਕੇ ਸਰਵਤਰ ਕਾਲਾ ਕੇ ਸਰਵਤਰ ਪਾਲਾ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਪੇਖੀ ਕੇ ਸਰਵਤਰ ਪੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁਖਾ ਕੇ ਸਰਵਤਰ ਭੁੱਖਾ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਭੀਸਾ ਕੇ ਸਰਵਤਰ ਕਾਲਾ ਕੇ ਸਰਵਤਰ ਮਾਨਿਆ ਸਦਾ ਪ੍ਰਦਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭਾਂਡਾ ਕੇ ਸਰਵਤਰ ਮਾਨਾ ਕੇ ਸਰਵਤਰ ਇੰਦਰਾ ਕੇ ਸਰਵਤਰ ਚੰਦਰਾ ਕੇ ਸਰਬੰ ਕਲੀਮਾ ਕੇ ਪਰਮੰ ਫਾਹੀਮਾ ਕੇ ਆਕਲ ਅਲਾਮਾ ਕੇ ਸਾਹਿਬ ਕਲਾਮਾ ਕੇ ਹੁਸਨਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਲ ਸਲਾਮੈ ਸਲੀ ਕਦਮ ਦਾਮੈ ਗਨੀਮਲ ਸ਼ਿਕਸ਼ਤੇ ਗਰੀਮਲ ਪਰਸਤੇ ਬਲੰਦਲ ਮਕਾਨੈ ਜਮੀਨਲ ਜਮਾਨੈ ਤਮੀਜਲ ਤਮਾਮੈ

ਸੰਸਾਰ ਹੈ, ਸਮਸਤਲ ਸਲਾਮ ਹੈ, ਸਦਾ ਭਲਾ ਕਾਮ ਹੈ, ਨਿਰਬਾਧ ਸਰੂਪ ਹੈ, ਗਾਦ ਅਨੂਪ ਹੈ, ਓਂਗਾਦ ਰੂਪੇ ਅਨਾਦ ਸਰੂਪ ਹੈ, ਅਨੰਗੀ ਅਨਾਮੇ ਤਰਭੰਗੀ ਤਰਕਾਮੇ ਤਰਬਰਗੰ ਤਰਬਾਦੇ ਅਗੰਜੇ ਅਗਾਦੇ ਸੁਭੰ ਸਰਭਾਗੇ ਸੁਸਰਬਾਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਖੇਜਾ ਸ਼ੂਤ ਹੈ ਕੇ ਨਰਕੰ ਵਰਣਾਸ ਹੈ ਪ੍ਰਿਥੀ ਪ੍ਰਭਾਸ ਹੈ ਨੇ ਰੁਕਤਾ ਪ੍ਰਭਾ ਹੈ ਸਦਾ ਸਦਾ ਹੈ

ਸੁਆ ਭੰਗ ਹੈ। ਮਧੂ ਭਾਰੂ ਸ਼ੰਤ ਪ੍ਰਸਾਦ ਮੋਨ ਮਨ ਪਰਣਾ ਗੁਣ ਗਨ ਮਦਾਮ ਹਰ ਬਰਿਆ ਗੰਜ ਹਰਨ ਪ੍ਰਭਾਂਜੀ ਅਨਗਨ ਪਰਣਾ ਮਨਮਾ ਸਲਾਮ ਹਰਨ ਰਿਆ ਖੰਡ ਬਰਨ ਰਿਆ ਮੰਡ ਅਨੁਭਵ ਅਨਾਸ ਮਨ ਮਨ ਪ੍ਰਗਾ ਗੁਣ ਗਨ ਪਰਣਾ ਜਲ ਥਲ ਮਦਾਮ ਮਨ ਸ਼ੀਜੀ ਅੰਗ ਆਸਨ ਆ ਭੰਗ ਉਪਮਾ ਯਾ ਪਾਰ ਕਾਤਮਿਤ ਉਦਾਰ ਜਲ ਥਲ ਆ ਮੰਡ ਦੇਸਵੇ ਆ ਪੰਡ ਜਲ ਥਲ ਮਹ ਜਲ ਥਲ ਮਹੰ ਦੇਸਵੇ

ਅਨਾਦ ਕਲ ਖੰਡ ਖਿਆ ਗੁਰਬਰੇ ਅਕਾਲ ਕਰ ਕਰ ਭਰਣਾ ਚਿਚਰਣਾ ਛਿਜਗਾ ਆਜਨਾ ਬਾਤ ਅਨਝਾਂਜਗਾ ਤੇ ਅਨਰੰਜ ਬਾਤ ਅਨਟੁੱਟ ਭੰਡਾਰ ਅਨਠੜਿਆ ਪਾਰ ਆਢੀਠ ਧਰਮ ਆਢੀਠ ਕਰਮ ਆਣ ਬ੍ਰਣ ਅਨੰਤ ਦਾਤਾ ਮਹੰਤ ਹਰ ਭੂਲ ਮਨਾ ਸ਼ੰਤ ਪ੍ਰਸਾਦ ਕਰੁਣਾਲੇ ਹੈ ਰਕਾਲੇ ਹੈ ਕਲ ਖੰਡਨ ਹੈ ਮੈਂ ਮੰਡਣ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗਜਾਨੀ ਹੈ ਸਰਬੰਬਰ ਹੈ ਸਰਬੰਕਰ ਹੈ ਸਰਬ ਸਰਬਪਾਸੀ ਹੈ ਸਰਬਨਾਸੀ ਹੈ ਕਰੁਣਾ ਕਾਰ ਹੈ ਵਿਸ਼ਵੰਬਰ ਹੈ ਸਰਬਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਮੰਡ ਸੈ ਕਰਗੰਡ ਸੈ ਪਰ ਤੇ ਪਰ ਹੈ ਕਰੁਣਾ ਕਰ ਹੈ ਆ ਜਪਾ ਜਪ ਹੈ ਅਥਪਾ ਥਪ ਹੈ

ਰੇਖੇ ਆਕਰਮੰਗਾ ਪਰਮੰਗਾ ਗੰਜੀਆ ਲੇਖੇ ਭੁਜੰਗ ਪ੍ਰਿਆ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮ ਵਿਬੂਦੇ ਸਮਸਤਲ ਸਰੂਪੇ ਕੁਕਰਮ ਪ੍ਰਣਾਸੀ ਸੁਧਰਮ ਵਿਬੂਦੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨੰਦਾ ਸਮਸਤਲ ਨਿਵਾਸੀ ਅਜਾਏ ਬਾ ਬਬੂਤੇ ਗਜਾਏ ਬਾ ਗਨੀ ਮੇ ਹਰੀਅੰ ਕਰੀਅੰ ਕਰੀ ਮੁਲ ਰਹੀ ਮੇ ਚਤਰ ਚੱਕਰਵਰਤੀ ਚਤਰ ਚੱਕਰ ਪੁਰਤੇ ਸੁਅੰਬਵ ਸੁਭੰ ਸਰਬਦਾ ਸਰਬਜੁਗਤੇ

ਸਵੈ ਪ੍ਰਸਾਦ ਸਵਈਏ ਇੱਕ ਓਅੰਕਾਰ ਸਰਗੁਣ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਧਾਰਨ ਕੇ ਦੇਵ ਰਿਓ ਕਰਜੋ ਜਦੀ ਕੇ ਸੂਰ ਸਰਾਧਨ ਸੁਧ ਸੁਧਾਰਨ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕਉ ਨ ਦੇਖੀਐ ਪਾਮ ਪਤੀ ਕੇ ਸ੍ਰੀ ਭਗਵਾਨ ਕਿਭਾਏ ਕਿਰਪਾ ਹੁੰਦੇ ਕਰਤੀ ਮਨੇ ਕਰਤ ਜੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਰੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸਿਕੂ ਦੱਤ ਪੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭਜਾਨ ਕੇ ਭੂ ਬਨੀ ਬੇਨਾਵਨ ਸੀਸ ਨ ਜਾਤ ਵਿਚਾਰੇ ਹੇਤੇ ਪਤਾ ਕੰਬੈ ਭੂਬਤਾ ਅੰਤ ਗੁਣ ਅੰਗੇ ਹੀ ਪਾਏ ਪਧਾਰੇ ਜੀਤ ਵਰੈ ਸਭ ਦੇ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੁਰਖ ਜਾਨ ਕੇ ਸੁੰਦਰ ਹਿੰਸਦੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਮਤਾ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਮਿਨਾ ਅੰਤ ਕਾਉ ਅੰਤ ਕੇ ਦਾਨ ਸਦਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇ ਮਾਨੇ ਵਸੇਖਾ ਵੇਦ ਪੁਰਾਣ ਦੇਵ ਗੁਰਾਨ ਜਮੀਨ ਜਮਾਨ ਸਮਾਨ ਕਵੇਖਾ ਪੌਣਾ ਹਾਰ ਜਦੀ ਜਾਤਾ ਸਵੈ ਸੁਭ ਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਮਿਨ ਬੂਬਦੇ ਕਰਤੀ ਮਨੇਕ ਨਾਨੇਖਾ ਸੁਧ ਸੇ ਪਾਹਾ ਦੁਨੰਦ ਬਾਸੁ ਸਾ ਸੁਨੰਦ ਰਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹ ਲੈਂਗੇ ਧੂਰਾ ਰੀਨ ਮਰੂਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਬੇਨ ਤਿਆ ਜਹਾਨ ਨਿਦਾਨ ਚਲੈਂਗੇ ਵੀਰਾ ਪਾਰ ਵੱਡੇ ਬਰਿਆਰ ਬਚਾਹਰਾ ਸਾਰ ਕੀ ਧਾਰ ਪਛਈਆ ਧੂਰ ਤਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਕਚਾ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕਾ ਨੇਕ ਸਵੇਕ ਦਵਈਆ ਦਾਨ ਵਧੇ ਫਨਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਥਾ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨਗੇ ਬਾ ਪੁੰਜ ਖਪੈਂਗੇ ਸਾਧ ਸੂ ਪ੍ਰਸੰਨ ਫਿਰੈ ਜਗ ਛਤਰ ਸਵੈ ਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਂ ਤਰਲੋ ਕੋ ਰਾਜ ਕਰੇਂਗੇ ਕੂੜ ਸ਼ਨਾਨਕ ਜਾਦਕ ਦਾਨਾ ਨੇ ਸਵੰਬਰ ਸਾਜ ਬਣੇਂਗੇ ਬ੍ਰਹਮ ਮਹੇ ਸਰਬ ਵਿਸ਼ਨ ਸਚੀ ਪਦੇ ਅੰਦ ਬਸੇ ਜਾਂ ਬਾ ਬਣੇਂਗੇ ਜੀ ਨਰ ਸ਼੍ਰੀ ਪਰਗੇ ਪ੍ਰਸਹ ਪੱਗ ਤੇ ਨਰ ਫਿਰਣਾ ਦੇਹ ਤਰਾਂਗੇ ਕਹਾ ਪਇਓ ਜਾਦੂ ਲੋਚਨ ਮੂੰਦ ਕੈ ਬੈਠ ਰਿਓ ਭਗਤਿਆਨ ਲਗਾਇਓ ਨਾਤ ਫਿਰਿਓ ਲੀਏ ਸਾ ਸਮੁੰਦਰ ਨ ਲੋ ਗਏ ਅਮਰ ਲੋ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀ ਆਤਨੀ ਪ੍ਰਭ ਆਇਓ ਕਾਹੂ ਲੈ ਪਾਹਨ ਬੂ ਤਰਿਓ ਸਿਰ ਕਾਹੂ ਲੈ ਰਿੰਗਰੇ ਲਟਕਾਇਓ ਕਾਹੂੰ ਲਖਿਓ ਹਰਵਾਚੀ ਦਸਾ ਮੈਂ ਕਾਹੂੰ ਪਛਾ ਕੋ ਸੀ ਸੁਨਵਾਇਓ ਕਉ ਬਤਾਨ ਕੋ ਪੂਜਤ ਹੈ ਪਸ਼ਕੂ ਮੇਰੇ ਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਔਰ ਜਿਉ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ

ਫਤਿਹ ਪਾਤਸ਼ਾਹੀ ਦਸਵੀਂ ਕਬੇ ਉਹ ਬਾਤ ਬੇਨਤੀ ਚੌਪਾਈ ਹਮਰੀ ਕਰੋ ਆਦਰ ਸ਼ਾ ਪੂਰਨ ਹੋਵੇ ਤਿਰਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਇਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦ੍ਰਿਤ ਸਭਾ ਤੁਮ ਕਾਬੂ ਆਪ ਹਾਤ ਮੈਂ ਬਚਾਵੂ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੂਰ ਇੱਛਾ ਨਿਮ ਕਰਦਾ ਕਰੀਆ ਸਭਾ ਰਣ ਗਉ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਹੁਰਨ ਦਿਆਊ ਜੋ ਬਾਰ ਚਾਹੋ ਸੋ ਤੁਮ ਦੇ ਪਾਊ ਸੇਵਕ ਸੇਖਾ ਮਾਰੇ ਤਾਰੀਆ ਚੰਦਨ ਸਤਰਾਂ ਮਾਰੇ ਮਾਰੀਆ ਆਪ ਹਾਤੈ ਮਨੇ ਉਮਰੀਆ ਮਰਨ ਕਾਲ ਕਾ ਤਰਾਹਨ ਮਰੀਆ ਜੋ ਸਦਾ ਹਮਾਰੇ ਪੱਛਾ ਸ਼੍ਰੀਆ ਤੁਜੋ ਕਰੀਓ ਰਿਚਾਰਾ ਹਰਿਓ ਮੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਬਿਆਰੇ ਦੀਨ ਬੰਦ ਦੁਸ਼ਟਨ ਕੇ ਹੰਦਾ ਤੂੰ ਬੁਰੀ ਚਤੁਰ ਦਸਕੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਬਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ

ਸੀ ਕੋ ਹਮਾਰੀ, ਸਗਲ ਪਰ ਜਾਜਨ ਆਵ ਸਵਾਰੀ, ਸੇਵ ਕਨ ਕੋ ਸਾਵ ਗੁਣ, ਸੁਖਦੀਆ ਸਤਰਨ ਕੋ ਪਾਲ ਮੋਹ ਵਰਗੀਆ, ਕਰ ਕਰ ਕੇ ਅੰਦਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾ, ਚੀਟੀ ਤੇ ਕੁੰਚਰਿਆ ਸੁਲਾ, ਸਭਰ ਕਿਰਪਾ ਦ੍ਰਿਸ਼ਟ ਕਰ ਭੁਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਗੇ ਸੁਖੀ, ਏਕ ਏਕੀ ਪੀਰ ਪਛਾਨਾ, ਕੜ ਕੜ ਕੇ ਪੜ ਪੜ ਕੀ ਜਾਨਾ, ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਨ ਦਮਦੀ ਅਪਾਰਾ, ਜਬ ਆਕਰਖ ਕਰਤ ਹੋ ਗਮ ਹੂੰ ਤੁਮ ਮੈਂ ਮੰਤ ਦੇ, ਤਰ ਸਭ ਹੂੰ ਜੇਤੇ ਬਦਨ ਸੇਠ ਸਭ।

ਅਧੀਰ ਜਿਸੇ ਤਜਕੀਨੀ ਅੰਬਰ ਖਾਨ ਬੌਰ ਰਾਜੀਨੀ ਕਹੂੰ ਭੂਲ ਰਾਜਾ ਹਵੇ ਬੈਠਾ ਕਹੂੰ ਸਿਮਨ ਬੈ ਸੰਘਰ ਕੈਠਾ ਸਿਗਰੀ ਸਿਟ ਦਿਖਾਏ ਅਚੰਬਾ ਜੁਗਾ ਸਰੂ ਸੁਅੰਬਾ ਅਵਰ ਇੱਛਾ ਮੇਰੀ ਤੁਮ ਕਰੋ ਸਿੱਖੀ ਉਮਾਰ ਆ ਸਿੱਖ ਸੰਗਾਰ ਦੁਸ਼ਟ ਜੇਠ ਵਤਪਾਤਾ ਸਰ ਮਲੇਸ਼ ਗਾਤਾ ਜੇ ਆਤਵ ਸ਼ਰਣੀ ਪਾਰੇ ਤੈਨਕੇ ਦੁਸ਼ਟਾ ਦੁਖਤਾ ਵੇ ਮਰੇ ਪੁਰਖ ਜਮਨ ਵਾਪਰੇ ਤਿਹਾਰੇ ਤੁਮਕੇ ਤੁਮ ਸੰਗੜ ਸਵਟਾਰੇ ਜੋ ਕਲ ਗੁਰੂ ਇੱਕ ਬਾਹਰ ਦੇ ਆਇਆ ਤਾਂ ਕਿ ਕਾਲ ਨਿਕਲਦਾ ਹੈ ਰਿਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟਾਰੀ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਾ ਤਨ ਜਾਏ ਨਿਹਰ ਹੋ ਤਾਂ ਕਿ ਤਾ ਤਨਕ ਮੂੰਹ ਹਰ ਹੋ ਰਿਦ ਸਿੱਧ ਕਰਮ ਸਭ ਹੋਈ ਦੁ

ਕਰ ਜਗਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਰਪੈ ਸਗਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਗੋਸ਼ਾ ਕਰਤਾ, ਸ਼੍ਰੀਆ ਦੂਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਅਰਕਾਲਾ, ਮਨ ਭਾਸ਼ਣ ਫਲ ਪਾਵੈ, ਸੋਈ ਦੂਖਨੰਦ ਸਾਹਿਬ ਆਪਦ ਕੋਈ ਅੜੇਲਾ, ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹਿ, ਉਹ ਜੋ ਜਾਕੀ ਏਕ ਬਾਰ ਚੌਪਈ ਕੋ ਕਹਿ, ਚੌਪਈ ਸੰਭਾ ਸਤਰਾ ਸਾਹਿਬ ਨਿਜੈ, ਅਰਧ ਸਾਹਿਬ ਹੁੰਦੀਨ ਕਹਿਜੈ, ਭਾਦਰਵ ਸੁਧੀ ਅਸ਼ਟਮੀ ਰਵਾਰਾ,

ਗੋਬਿੰਦ ਦਾਸ ਤੁਹਾਰ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਰਗੁਣ ਪ੍ਰਸਾਦ ਆਨੰਦ ਪਿਆ ਮਿਨਮਾਏ ਸਤਿਗੁਰ ਮੈਂ ਪਾਇਆ ਸਰਗੁਰ ਤਾਂ ਪਾਇਆ ਸਹਿ ਸੇਤੀ ਮਨ ਜੀਆਂ ਮਾਧਾਈਆ ਰਾਗ ਰਤਨ ਬਰਵਾਰ ਪਰੀਆ ਸ਼ਬਦ ਗਾਵਣੀਆਈਆ ਸ਼ਬਦੂ ਤਾਂ ਗਾਵੋ ਹਰੀ ਕੇਰਾ ਮੰਨਣੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਸੁਆਮੀ ਸੁਖ ਮਨੋ ਵਸਾਰੇ ਕਹਿ ਨਾਨਕਾ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਹਿ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛਾ ਜਿਸ ਦੇਹ ਸੋ ਪਾਵੇ ਸਦਾ ਸਿਰਤ ਸਲਾਹਾ ਤੇਰੀ ਨਾ ਮਨ ਵਸਾਵੈ ਨਾਨਕਾ ਮਨ ਵਸਿਆ ਵਾਜੇ ਸ਼ਬਦ ਗਨੇਰੇ

ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਤਿਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਨਿੰਗਰ ਧਾਰੀਆ ਪੰਜ ਦੂਤ ਵਸ ਗੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਰ

ਧਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਆ ਹੁਕਮ ਮੰਨਿਆ ਗੁਰੂ ਕੇਰਾ ਗਾਵ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦਸੈ ਵਿੱਚੋਂ ਜਨਮ ਉਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਾਹੀਂ ਤੇ ਨਾਲ ਚਲਾਈਐ ਐਸਾ ਕੰਮ ਲੈਣਾ ਕੀਚੈ ਜਦ ਅੰਤ ਪਛੋਂ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣਦੂ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ

ਚਾਲੀ ਜਿਉਂ ਤੂੰ ਚਲਾਹੇ ਤਿਲ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਬ ਤੂੰ ਚਲਾਹੇ ਤਿਵਾ ਚੱਲਾ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਨ ਰਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ

ਸ਼ਬਦ ਸੁਭਾਵਾ ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹ ਤਨਕਾ ਮਨੁਸਿਆ ਜੰਤਰ ਹੋਂ ਲਿਖਿਆ ਆਇਆ ਇੱਕ ਫਿਰਾ ਕਨੇਰੇ ਕਰਹਿ ਗੱਲਾਂ ਗੱਲ ਨੀ ਕਰਹਿ ਨਾ ਪਾਇਆ ਕਹਿ ਨਾ

ਸਹਿਜੀ ਸਹਸਾ ਨਾ ਜਾਈ ਨਾ ਜਾਏ ਸਹਸਾ ਕਦਾ ਸੰਯਮ ਰਹਿ ਕਰਮ ਕਮਾਇ ਸਹਸੇ ਜੀਉ ਮਲੀਨ ਹੈ ਕੇ ਸੰਯਮ ਤੁਤਾ ਜਾਏ ਮਾਨ ਤੂ ਸ਼ਬਦ ਲਾਗੂ ਹਰਿ ਸਿਮਰਉ ਚਿਤ ਲਾਏ

ਇਹ ਤਿਸ਼ਨਾ ਵੱਡਾ ਰੋਗ ਲੱਗਾ ਮਨੋ ਵੇ ਸਾਰਿਆ ਵੇਤਾ ਮੈਂ ਨਾ ਮੁਕਤਮ ਸੋ ਸੁਣੈ ਨਾ ਹੀ ਵਰੈ ਜਿਉਂ ਬੇਤਾਲਿਆ ਕਹਿ ਨਾਨਕ ਨੇ ਸਤ ਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਹਉ ਦੇ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਆ ਨਿਰਮਲ ਸਤਿਗੁਰ ਤੇ ਕਰਨੀ ਕਾ ਮਾਣੀ ਕੂੜ ਕੀ ਸਭ ਪੰਚਾ ਨਾਹੀ ਮਨਸਾ ਸਾ ਸਮਾਣੀ ਜਨਮ ਨਿਰਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜੇ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮ ਸੇਖਾ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕਾ ਚਰਨ ਹਿਰਦੈ ਦਇਆ ਅੰਤਰਿਆਤਮਾ ਸਮਾਲੇ

ਸਰਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾ ਚਰਨੀ ਸਰਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾ ਦੇਖੋ ਮਨ ਸਰਗੁਰ ਮੁਕਤ ਨ ਪਾਏ, ਆਵੋ ਸਿਵ ਸਰਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ। ਜੇ ਨ ਕਾਉ ਨਦਰ ਕਰਮ ਹੋਵੈ ਹਿਰਦਾ ਤਾਂ ਸਮਾਣੀ, ਬੀਬਾ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਨ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ, ਹਾਰ ਹਾਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ, ਚਿੱਤ ਜਿਨਕਾ ਹਰਲਾ ਮਾਇਆ ਬੋਲਣ ਪੈਰ ਬਾਣੀ। ਕਹਿ ਰਾਨ ਸਰਗੁਰ ਬਾਜੋ ਹੋਰ ਕੱਚੀ ਬਾਣੀ,

ਕਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਹੜਾ ਸਿਵ ਸਕਤੇ ਆਪ ਪਾਏ। ਕਹਿ ਕਰਤਾ ਆਪੇ ਹੁਮਰਤਾਏ, ਹੁਮਰਤਾਏ ਆ ਵੇਖਾ ਗੁਰਮਾਂ ਕਿਸੇ ਬੁਝਾਏ। ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮਾਂ ਜਿਸਨੂੰ ਆਪ ਕਰੇ ਸੋ ਹੋਵੇ। ਏਕਾ ਸੁਣ ਮਿਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ। ਸਿਮਰਤ ਸ਼ਾਸਤਰ ਪੁਨ ਭਾਵ ਵਿਚਾਰ ਦੇ, ਤੱਤਾ ਸਾਰਣ ਜਾਣੀ, ਤੱਤਾ ਸਾਰਣ ਜਾਣੀ ਗੁਰੂ ਬਾਜੋਂ, ਤੱਤਾ ਸਾਰਣ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਮਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਦਾ ਹਰਮਨ ਮਸਿਆ ਬੋਲੈ ਅੰਮ੍ਰਿਤ ਬਾਣੀ। ਕਹਿ ਰਾਨ ਸੂਤਰ ਪਾਏ ਜਿਸਨੂੰ

ਚਾਵੈ ਉਸ ਨੂੰ ਕਿਉਂ ਪਏ ਨਾ ਸਕੀ ਜਿਸ ਨੂੰ ਆਪਣੀ ਨਵਲਾਵੈ ਆਪਣੀ ਨਵਿਆ ਪੇ ਲਾਏ ਗੁਰੂ ਮਾਂ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੁਖ ਮਨੋ ਵਸਾਰੀਐ ਜੈ ਸੀ ਆਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਕੇਂਦਰ ਚਾਇਆ ਜਾਂ ਤਸ ਬਾਣਾ ਤਾਂ ਜੰਮਿਆ ਪ੍ਰਭਾ ਫੱਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਿਹਾਰ ਵਿਸਰੈ ਮੋਹਨੀ ਪਾ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵਲਾਗੀ ਤਨ ਮਿੱਚੇ ਮਾਇਆ ਪਾਇਆ ਹਰਿਆਪ ਅਮੁੱਲਕ ਹੈ ਬੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਐਸਾ ਸਤਿਗੁਰੁ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜੇ ਸਦਾ ਜੀ ਆਓ ਤਿਸ ਮਿੰਦਰ ਹਾਰ ਵਸੀ ਮਨਿਆਏ ਹਰਿਆ ਬਾਮੁਲਕ ਹੈ ਭਾਤਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰਾਸ ਮੇਰੀ ਮਨ ਮਨਜਾਰਾ ਹਰਾਸ ਮੇਰੀ ਮਨ ਮਨਜਾਰਾ ਸਤਿਗੁਰੁ ਤੇਰਾ ਜਾਣੀ

ਬਣ ਜਾ ਰਾਏ ਰਸਨਾ ਤੂੰ ਨਰਸਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰ ਸੁਪੱਲਾ ਨਾ ਪਾਏ ਹਰ ਸੁਪਾਏ ਪੱਲਾ ਪੀਆ ਹਰ ਰਸ ਭਾਉ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਅਰਸ ਕਰਮੀ ਪਾਈਆ ਸਤ ਗੁਰ ਮਿਲੈ ਦਸਿਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮਾ ਜੋਤ ਰੱਖੀ ਤਾਂ ਤੂੰ ਨਿਗਮੇ ਆਇਆ ਹਰ ਜੋਤ ਰੱਖੀ ਤਰ ਵਿਚਾ ਤਾਂ ਤੂੰ ਨਿਗਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚੰਦ ਹੋਵਾ ਚੰਦ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂੰਹ ਨਰਚਿਆ ਜੋ ਤਰਾਕੀ ਤਾਂ ਤੂੰ ਨਿਗਮੇ ਆਇਆ ਮਨ ਚਾਓ ਭਇਆ ਪ੍ਰਭਿਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਾ ਨਿ ਸਖੀਐ ਸੋਗ ਦੂਹ ਨਾ ਵਿਆਹ ਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਰਜਾ ਪਏ ਅਨਹਤ ਬਾਣੀ ਗੁਰ

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਨਿਮੈ ਆਇਆ। ਜਿਨ ਹਰਿ ਤੇਰਾ ਰਚਨ ਰਚਿਆ, ਸੁਵਰ ਮਨ ਨਾਮ ਵਸਾਇਆ, ਗੁਰੂ ਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕੇ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸੰਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋਰ ਤੁੰਬਾ ਜੋ ਦਰੀ, ਹਰਿ ਬਿਨੇ ਵਰਨਾ ਦੇਖੋ ਕੋਈ।

ਸ਼ਾਦੀ ਮੁੱਜਿਆ ਜਾਂ ਵੇਖਾ ਹਰੇ ਕਹਿ ਹਰਮਨੇ ਵਰਨਾ ਕੋਈ ਕਹਿ ਨਾਨਕੇ ਨੇ ਤਰਿਆ ਦੱਸੇ ਸਰਗੁਣ ਮਿਲਿਆ ਦਿਨ ਦੇਸ਼ ਚ ਹੋਈ ਏ ਸਰਵਨੋ ਮੇਰੇ ਹੋ ਸਾਚਾ ਸੁਣਨ ਨੂੰ ਬਿਠਾਏ ਸਾਚਾ ਸੁਣਨ ਨੂੰ ਬਿਠਾਏ ਸਰੀਰ ਲਾਏ ਸੁਣੋ ਸਰਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਾ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਕਰ ਕਹੀ ਨਾ ਜਾਏ ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਵਾਜਾ ਪਾਉਣ ਮਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਬਾਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਘਲਣੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀਆ ਰਿਆ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਬੇਟਾ ਮਾਂਦਰ ਪ੍ਰਵਾਨ ਕਰਨੀਆ ਜੋ ਮਾਈ ਭਾਈ ਆਪ ਜੀ ਦੇ ਦਰੋਂ ਕਰੋਂ ਦਾਤਾਂ ਦੀ ਸੇਵਾ ਮੰਗਰਾਂ ਨੇ ਸੱਚੇ ਪਾਤਸ਼ਾਹ ਜੀ ਸਭ ਦੀਆਂ ਝੂਲੀਆਂ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਕਰਨੀਆਂ ਚੜ੍ਹਦੀ ਕਲਾ ਪ੍ਰਦਾਨ ਕਰਨੀ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸ਼ਰਵਣ ਕੀਤਾ। ਸੋਰਠ ਰਾਗ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬੋਲ ਹਨ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਆਗੈ ਔਰ ਪਾਛੈ, ਅੱਗੇ ਪਿੱਛੇ ਹਰ ਵੇਲੇ, ਦੋਵਾਂ ਪੰਕਤੀਆਂ ਦਾ ਇਕੱਠਾ ਹੀ ਅਰਥ ਹੋਏਗਾ, ਅੱਗੇ ਪਿੱਛੇ ਹਰ ਵੇਲੇ ਹਰ ਸਮੇਂ। ਮੇਰੀ ਜ਼ਿੰਦਗੀ ਵਿੱਚ ਗੁਰੂ ਨੇ ਨਜ਼ਰ ਕੀਤੀ ਹੈ, ਅੱਗੇ ਪਿੱਛੇ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ। ਜਿਵੇਂ ਆਪਾਂ ਆਮ ਹੀ ਬੋਲਚਾਲ ਦੀ ਬੋਲੀ ਵਿੱਚ ਆਖ ਦਿੰਦੇ ਹਾਂ, ਉਹਦੇ ਅੱਗੇ ਪਿੱਛੇ ਸੁੱਖ ਹੀ ਸੁੱਖ ਹਨ, ਮਾਇਆ ਹੀ ਮਾਇਆ ਹੈ, ਪਦਾਰਥ ਹੀ ਪਦਾਰਥ ਹੈ। ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਰੱਬ ਜੀ ਦੀ ਐਸੀ ਕਰਨੀ ਹੋਈ ਹੈ, ਅੱਗੇ ਪਿੱਛੇ ਆਨੰਦ ਹੀ ਆਨੰਦ ਹੈ, ਸੁੱਖ ਹੀ ਸੁੱਖ ਹੈ। ਉਸ ਸੁੱਖ ਦੀ ਗੱਲ ਕੀਤੀ ਹੈ ਜਿਹੜਾ ਕਿਸੇ ਪਦਾਰਥ ਵਿੱਚ ਨਹੀਂ ਹੈ, ਕਿਸੇ ਅਹੁਦੇ ਵਿੱਚ ਨਹੀਂ ਹੈ, ਕਿਸੇ ਰੁਤਬੇ ਵਿੱਚ ਨਹੀਂ ਹੈ। ਇੱਥੇ ਉਸ ਆਨੰਦ ਦੀ ਗਾਥਾ ਹੈ ਜਿਸ ਦਾ ਜ਼ਿਕਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣੇ। ਇਹ ਆਨੰਦ ਦੁਨੀਆਦਾਰੀ ਦੇ ਕਿਸੇ ਰੁਤਬੇ ਪਦਾਰਥ ਦੇ ਅੰਦਰ ਨਹੀਂ ਹੈ, ਇਹ ਆਨੰਦ ਗੁਰੂ ਦੀ ਦਿੱਤੀ ਹੋਈ ਦਾਤ ਵਿੱਚ ਹੈ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਅੰਦਰੋਂ ਜਿਨ੍ਹਾਂ ਦਾ ਮੋਹ ਟੁੱਟ ਗਿਆ ਹੈ, ਖਿੱਚ ਟੁੱਟ ਗਈ ਹੈ, ਤਾਂਘ ਜਿਹੜੀ ਬਣੀ ਹੋਈ ਸੀ ਉਹ ਖਤਮ ਹੋ ਗਈ ਹੈ, ਮੁੱਕ ਗਈ ਹੈ, ਉਹਨਾਂ ਨੂੰ ਅੰਦਰੋਂ ਗੁਰੂ ਨੇ ਆਪਣੇ ਸ਼ਬਦ ਦੇ ਨਾਲ ਸਵਾਰ ਦਿੱਤਾ ਹੈ। ਬਾਣੀ ਦੇ ਵਿੱਚ ਬੜੇ ਬੋਲ ਆਉਂਦੇ ਨੇ, ਵਿਗੜੇ ਹੋਏ ਅਬੈੜ ਮਨ ਨੂੰ ਗੁਰੂ ਹੀ ਸੁਧਾਰ ਸਕਦਾ ਹੈ, ਹੋਰ ਕੋਈ ਨਹੀਂ ਸੁਧਾਰ ਸਕਦਾ, ਹੋਰ ਕੋਈ ਤਰੀਕਾ ਵੀ ਨਹੀਂ ਹੈ, ਹੋਰ ਕੋਈ ਰਸਤਾ ਵੀ ਨਹੀਂ ਹੈ। ਇੱਕ ਬੋਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਪੜ੍ਹਦੇ ਹਾਂ, ਮਨ ਪੀਲਕ ਗਿਆਨ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਅੱਗੇ ਪਿੱਛੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਪਰ ਇਹ ਬਖਸ਼ਿਸ਼ ਹੋਈ ਕਿਵੇਂ ਹੈ? ਸਾਚੇ ਸਾਹਿਬ ਸਿਉ ਮਨ ਮਾਨੇ ਹੈ। ਗੁਰਬਾਣੀ ਸਰੀਰ ਉੱਤੇ ਉਨਾ ਜ਼ੋਰ ਨਹੀਂ ਦਿੰਦੀ ਜਿੰਨਾ ਮਨ ਉੱਤੇ ਜ਼ੋਰ ਦਿੰਦੀ ਹੈ। ਸਰੀਰ ਨੇ ਉਸ ਪਾਸੇ ਚੱਲਣਾ ਜਿਸ ਪਾਸੇ ਮਨ ਤੋਰਦਾ ਹੈ। ਅੱਖਾਂ ਨੇ ਉਹੀ ਕੁਝ ਦੇਖਣਾ ਹੈ ਜਿਸ ਪਾਸੇ ਮਨ ਪ੍ਰੇਰਦਾ ਹੈ। ਕੰਨ ਉਹੀ ਸੁਣਨਾ ਪਸੰਦ ਕਰਦੇ ਨੇ ਜੋ ਕੁਝ ਮਨ ਨੂੰ ਚੰਗਾ ਲੱਗਦਾ। ਪੈਰ ਵੀ ਉੱਧਰ ਚੱਲਦੇ ਨੇ, ਹੱਥ ਵੀ ਉਹੀ ਕੁਝ ਕਰਦੇ ਨੇ ਜੇ ਮਨ ਦੀ ਇਜਾਜ਼ਤ ਹੈ। ਇਹੀ ਕਾਰਨ ਹੈ ਜਿੰਨੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਸਰੀਰ ਦੀ ਥਾਂ 'ਤੇ ਮਨ ਨੂੰ ਜ਼ਿਆਦਾ ਆਖਿਆ ਗਿਆ ਹੈ, ਮਨ ਬਾਰੇ ਬਹੁਤ ਕੁਝ ਲਿਖੀ ਹੈ। ਅਤੇ ਗੁਰੂ ਨਾਨਕ ਦੇਵ ਜੀ ਨੇ ਤਾਂ ਪੱਕੀ ਮੋਹਰ ਹੀ ਲਾ ਦਿੱਤੀ ਹੈ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਇੱਕ ਮਨ ਦਾ ਭਾਵ ਹੈ ਮੰਨਣਾ, ਅਤੇ ਦੂਜੇ ਮਨ ਦਾ ਭਾਵ ਹੈ ਮਨ ਕਰਕੇ ਮੰਨਣਾ। ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਮਨ ਕਰਕੇ ਮੰਨਣਾ ਹੈ, ਮਨ ਕਰਕੇ। ਇੱਕ ਤਾਂ ਬਾਹਰੋਂ ਬਾਹਰੋਂ ਸਹਿਮਤੀ ਹੁੰਦੀ ਹੈ, ਉੱਪਰੋਂ ਉੱਪਰੋਂ ਅਸੀਂ ਹਾਂ ਵਿੱਚ ਹਾਂ ਮਿਲਾ ਦਿੰਦੇ ਹਾਂ,
ਦੁਨੀਆਦਾਰੀ ਦੀ ਖਾਤਰ ਦੁਨੀਆ ਦੀ ਰੀਤ ਦੀ ਮੁਤਾਬਕ, ਪਰ ਜ਼ਰੂਰੀ ਨਹੀਂ ਕਿ ਉਹਦੇ ਨਾਲ ਸਾਡਾ ਮਨ ਵੀ ਮੰਨਿਆ ਹੋਏ। ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਸਫਲਤਾ ਸਹਾਇਤਾ ਉਸੇ ਕਰਮ ਵਿੱਚ ਹੈ ਜਿਸ ਦੇ ਵਿੱਚ ਮਨ ਮੰਨ ਗਿਆ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਨੇ, ਅੱਗੇ ਪਿੱਛੇ ਸੁੱਖ ਹੈ, ਅੱਗੇ ਪਿੱਛੇ ਆਨੰਦ ਹੀ ਆਨੰਦ ਹੈ, ਲੇਕਿਨ ਇਹਦਾ ਕਾਰਨ ਹੈ ਸੱਚੇ ਸਾਹਿਬ ਸਿਉਂ ਮਨ ਮੰਨਿਆ। ਸੱਚੇ ਸਾਹਿਬ ਦੇ ਨਾਲ ਹੁਣ ਮਨ ਮੰਨ ਗਿਆ ਹੈ, ਸਹਿਮਤ ਹੋ ਗਿਆ ਹੈ, ਪਤੀਜ ਗਿਆ ਹੈ। ਗੁਰੂ ਦੇ ਨਾਲ ਅਸੀਂ ਆਪਣੇ ਮਨ ਨੂੰ ਮਨਾਉਣਾ ਹੈ ਅਤੇ ਹਰ ਸਰਬ ਨਿਰੰਤਰ ਜਾਣੇ ਹਾਂ। ਸਮਝ ਆਏਗੀ, ਉਹ ਹਰੀ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਨਿਰੰਤਰ ਹੈ। ਨਿਰੰਤਰ ਦਾ ਭਾਵ ਹੈ ਇੱਕ ਰਸ, ਇੱਕੋ ਜਿਹਾ। ਕਰਤੇ ਨੇ ਆਪਣੀ ਕੁਦਰਤ ਪੈਦਾ ਕੀਤੀ ਹੈ ਅਤੇ ਕੁਦਰਤ ਦੇ ਵਿੱਚ ਨਿਰੰਤਰ ਵਸਿਆ ਵੀ ਹੋਇਆ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੈ ਪ੍ਰਤਿਪਾਲਾ। ਇਹ ਜਿੰਨੇ ਵੀ ਦਿਸਦੇ ਅਤੇ ਅਣਦਿਸਦੇ ਜੀ ਹਨ, ਇਹ ਸਾਰੇ ਦਇਆਵਾਨ ਰੱਬ ਜੀ ਤੇਰੇ ਹੀ ਪੈਦਾ ਕੀਤੇ ਹੋਏ ਨੇ। ਤੇਰੇ ਬਾਅਦ ਕੋਈ ਵੀ ਨਹੀਂ ਹੈ, ਤੇਥੋਂ ਬਾਹਰ ਕੋਈ ਵੀ ਨਹੀਂ ਹੈ। ਚਿੰਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਹਾਥੀ ਤੱਕ ਤੂੰ ਹੀ ਹੈ, ਇਹ ਤੇਰੇ ਹੀ ਪੈਦਾ ਕੀਤੇ ਹੋਏ ਨੇ। ਠੀਕ ਹੈ, ਭਾਂਡਿਆਂ ਦੇ ਆਕਾਰ ਵੱਖਰੇ ਵੱਖਰੇ ਹੋ ਸਕਦੇ ਨੇ, ਭਾਂਡਿਆਂ ਦੇ ਰੰਗ ਵੱਖਰੇ ਵੱਖਰੇ ਹੋ ਸਕਦੇ ਨੇ, ਭਾਂਡਿਆਂ ਦੀ ਬਣਤਰ ਵੱਖਰੀ ਵੱਖਰੀ ਹੋ ਸਕਦੀ ਹੈ, ਬਣਾਵਟ ਵੱਖਰੀ ਵੱਖਰੀ ਹੋ ਸਕਦੀ ਹੈ। ਕਿਸੇ ਦਾ ਰੰਗ ਹੋਰ ਹੈ, ਕਿਸੇ ਦਾ ਰੰਗ ਹੋਰ ਹੈ, ਕਿਸੇ ਦਾ ਆਕਾਰ ਹੋਰ ਹੈ, ਕਿਸੇ ਦਾ ਆਕਾਰ ਹੋਰ ਹੈ। ਕੋਈ ਅਮੀਰ ਹੈ, ਕੋਈ ਗਰੀਬ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਬੋਲ ਆਉਂਦਾ ਹੈ, ਕੁਮਾਰੇ ਏਕ ਜੋ ਮਾਟੀ ਗੁੰਧੀ, ਬਹੁ ਵਿਦਵਾਨੀ ਲਾਈ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਕੁਮਿਆਰ ਜਿਹੜਾ ਭਾਂਡੇ ਬਣਾਉਂਦਾ, ਘੜੇ ਬਣਾਉਂਦਾ, ਕੁਮਾਰ ਵੀ ਇਹਨੂੰ ਕਹਿੰਦੇ। ਉਹਨੇ ਇੱਕੋ ਹੀ ਥਾਂ ਤੋਂ ਮਿੱਟੀ ਲਿਆਂਦੀ ਹੈ, ਇੱਕ ਥਾਂ 'ਤੇ ਮਿੱਟੀ ਗੁੰਨੀ ਹੈ, ਇੱਕ ਹੀ ਪੇੜੇ ਵਿੱਚ ਉਸਨੂੰ ਤਿਆਰ ਕੀਤਾ ਹੈ। ਲੇਕਿਨ ਜਦੋਂ ਉਸਨੇ ਘਾੜਤ ਘੜੀ ਹੈ, ਉਹਨਾਂ ਦੀ ਬਣਤਰ ਬਣਾਈ ਹੈ, ਬਣਾਵਟ ਬਣਾਈ ਹੈ, ਅਤੇ ਉਦੋਂ ਫਿਰ ਇੱਕ ਮਿੱਟੀ ਤੋਂ, ਇੱਕ ਹੀ ਘੁਮਿਆਰ ਤੋਂ ਵੱਖਰੇ ਵੱਖਰੇ ਰੂਪ ਘੜੇ ਗਏ। ਬਹੁ ਵਿਦਵਾਨੀ ਲਾਈ, ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਵਿਆਦ ਲਗਾਈ। ਕੁਝ ਭਾਂਡੇ ਤਾਂ ਐਸੇ ਬਣ ਗਏ ਜਿਨ੍ਹਾਂ ਦੇ ਵਿੱਚ ਰਤਨ, ਹੀਰੇ, ਮੋਤੀ, ਜਵਾਹਰਾਤ ਰੱਖੇ ਗਏ, ਜਾਂ ਫਿਰ 36 ਪ੍ਰਕਾਰ ਦੇ ਭੋਜਨ ਪਾ ਦਿੱਤੇ ਗਏ। ਭਾਂਡਾ ਤਾਂ ਉਹੀ ਹੈ ਨਾ ਜਿਹੜਾ ਇੱਕ ਹੀ ਘੁਮਿਆਰ ਨੇ ਬਣਾਇਆ। ਅਤੇ ਕਈਆਂ ਨੂੰ ਕਾਲਾ ਰੰਗ ਕਰ ਦਿੱਤਾ, ਲੋਕਾਂ ਨੇ ਆਪਣੇ ਘਰਾਂ ਦੇ ਉੱਤੇ ਵੀ ਰੱਖ ਦਿੱਤੇ ਡਰਾਉਣਾ ਜਿਹਾ ਰੂਪ। ਜਾਂ ਕੁਝ ਭਾਂਡੇ ਐਸੇ ਜਿਹੜੇ ਸਾਰਾ ਦਿਨ ਚੁੱਲ੍ਹੇ ਉੱਤੇ ਪੈ ਤਪ ਰਹੇ ਹਨ, ਇੱਕ ਹੀ ਮਿੱਟੀ ਤੋਂ ਜੀਵ ਜੰਤੂ ਉਸ ਪਰਮਾਤਮਾ ਨੇ ਪੈਦਾ ਕੀਤੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਨਿਰੰਤਰ ਵਸਿਆ ਹੋਇਆ ਅਤੇ ਸਾਰੀਆਂ ਥਾਵਾਂ 'ਤੇ ਵਸਿਆ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਤਿਪਾਲਾ। ਸਾਰੇ ਜੀ ਸਾਰੇ ਜੰਤੂ ਹੇ ਦਇਆਵਾਨ ਪਰਮਾਤਮਾ ਜੀ, ਤੇਰੇ ਹੀ ਪੈਦਾ ਕੀਤੇ ਹੋਏ ਨੇ। ਆਪਣੇ ਭਗਤਾਂ ਦੀ ਤੂੰ ਰੱਖਿਆ ਕਰਦਾ ਹੈ, ਪ੍ਰਤਿਪਾਲਨਾ ਕਰਦਾ ਹੈ। ਅਚਰਜ ਤੇਰੀ ਵਡਿਆਈ, ਤੇਰੀ ਜਿਹੜੀ ਵਡਿਆਈ ਹੈ ਨਾ, ਤੇਰੀ ਜਿਹੜੀ ਸ਼ੋਭਾ ਹੈ, ਉਹ ਆਮ ਨਹੀਂ ਹੈ ਕਿ ਜਿਸ ਦੀ ਕੋਈ ਕੀਮਤ ਹੈ, ਜਿਸ ਦਾ ਕੋਈ ਅੰਤ ਹੈ। ਤੇਰੀ ਵਡਿਆਈ, ਤੇਰੀ ਸ਼ੋਭਾ ਅਚਰਜ ਹੈ। ਅਚਰਜ ਉਹਨੂੰ ਕਹਿੰਦੇ ਆ ਜਿਸ ਵਰਗਾ ਕੋਈ ਨਾ ਹੋਵੇ,
ਜੇ ਆਪਣੇ ਆਪ ਵਿੱਚ ਨਿਰੰਤਰ ਵੱਖਰੀ ਅਤੇ ਨਿਰਾਲੀ ਹੋਵੇ। ਅਚਰਜ ਕੰਮ ਕੀਤਾ ਹੈ ਕਿਸੇ ਨੇ, ਆਪਾਂ ਕਹਿ ਦਿੰਦੇ ਹਾਂ। ਅਚਰਜ ਦਾ ਭਾਵ ਕੀ ਹੈ? ਜਿਹੜਾ ਵੱਖਰਾ ਨਵੇਕਲਾ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਕਰਦਾ, ਉਹਨੂੰ ਕਹਿੰਦੇ ਅਚਰਜ। ਉਹਦੀ ਗੱਲ ਤਾਂ ਅਚਰਜ ਹੀ ਹੈ, ਭਾਵ ਕਿ ਉਹਦੇ ਵਰਗੀ ਹੋਰ ਕਿਸੇ ਵਿੱਚ ਨਹੀਂ। ਤੇਰੀ ਜੋ ਵਡਿਆਈ ਹੈ, ਗੁਰੂ ਅਰਜਨ ਦੇਵ ਕਹਿੰਦੇ ਉਹ ਅਚਰਜ ਹੈ। ਤੇਰੀ ਵਡਿਆਈ ਆਮ ਨਹੀਂ ਹੈ, ਤੇਰੀ ਵਡਿਆਈ ਇੱਕ ਵੱਖਰੀ ਹੈ, ਨਿਰਾਲੀ ਹੈ, ਤੇਰੇ ਗੁਣ ਵੀ ਨਿਰਾਲੇ ਹੀ ਹਨ। ਅਚਰਜ ਉਹ ਕਹਿੰਦੇ ਜੋ ਦੂਜੇ ਨੂੰ ਅਚੰਭਿਤ ਕਰ ਦੇਵੇ, ਹੈਰਾਨ ਕਰ ਦੇਵੇ, ਜੋ ਦੂਜੇ ਨੂੰ ਖਿੱਚ ਪਾਵੇ। ਕਰਤੇ ਦੀ ਕੁਦਰਤ ਵਿੱਚ ਬਹੁਤ ਕੁਝ ਐਸਾ ਹੁੰਦਾ ਜੋ ਸਾਨੂੰ ਖਿੱਚ ਪੈਦਾ ਕਰਦਾ, ਜਿਸ ਨੂੰ ਦੇਖ ਕੇ ਤਾਂਘ ਉਪਜਦੀ ਹੈ ਕਿ ਇਹ ਕਿਵੇਂ ਹੋ ਗਿਆ, ਇਹ ਤਾਂ ਅਚਰਜ ਹੀ ਹੈ, ਐਸਾ ਕੁਝ ਤਾਂ ਹੋਇਆ ਨਹੀਂ, ਕਦੇ ਦੇਖਿਆ ਵੀ ਨਹੀਂ। ਕਰਤੇ ਨੇ ਆਪਣੀ ਕੁਦਰਤ ਵਿੱਚ ਜੋ ਕੁਝ ਕੀਤਾ ਹੈ ਉਹ ਅਚਰਜ ਹੀ ਕੀਤਾ ਹੈ, ਨਿਰਾਲਾ ਹੀ ਕੀਤਾ ਹੈ, ਵਿਲੱਖਣ ਹੀ ਕੀਤਾ ਹੈ। ਜੇ ਉਹਨੇ ਘਾੜਤ ਘੜੀ ਹੈ ਉਹ ਵੀ ਅਚਰਜ ਹੀ ਹੈ, ਉਹ ਵੀ ਨਿਰਾਲੀ ਤੋਂ ਨਿਰਾਲੀ ਹੈ। ਇੱਕ ਵਰਗਾ ਦੂਜਾ ਜੀਵ ਨਹੀਂ ਹੈ, ਇੱਕ ਰੁੱਖ ਵਰਗਾ ਦੂਜਾ ਰੁੱਖ ਨਹੀਂ ਹੈ। ਜਿਹੜੀ ਘੜਤ ਉਹਨੇ ਇੱਕ ਵਾਰੀ ਘੜ ਦਿੱਤੀ ਹੈ, ਮੁੜ ਕੇ ਉਹਦੇ ਵਰਗੀ ਦੂਜੀ ਨਹੀਂ, ਨਵੀਂ ਹੀ ਘੜੀ ਹੈ, ਵੱਖਰੀ ਹੀ ਘੜੀ ਹੈ। ਕੋਈ ਜੀਵ ਇੱਕ ਦੂਸਰੇ ਦੇ ਨਾਲ ਮੇਲ ਨਹੀਂ ਖਾਂਦਾ, ਇੱਥੋਂ ਤੱਕ ਰੁੱਖ ਦੇ ਉੱਤੇ ਲੱਗੇ ਹੋਏ ਪੱਤੇ ਵੀ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਹਰੇਕ ਪੱਤੇ ਦਾ ਰੰਗ, ਰੂਪ, ਆਕਾਰ, ਬਣਾਵਟ, ਤਰੀਕਾ, ਸਾਰਾ ਕੁਝ ਬਣਤਰ ਨਿਰਾਲਾ ਹੀ ਹੈ। ਗਿਣਤੀ ਤੋਂ ਪਰਾਂ ਹੁੰਦੇ ਨੇ ਨਾ ਇੱਕ ਰੁੱਖ ਉੱਤੇ ਪੱਤੇ, ਕੋਈ ਪੱਤਾ ਕਿਸੇ ਨਾਲ ਮੇਲ ਥੋੜ੍ਹੀ ਖਾਂਦਾ। ਹਰੇਕ ਪੱਤੇ ਦਾ ਰੰਗ ਰੂਪ ਬਣਤਰ ਅਲੱਗ ਹੀ ਹੈ, ਇਸੇ ਕਰਕੇ ਉਹਨੂੰ ਨਿੱਤ ਨਵਾਂ ਕਹਿੰਦੇ ਨੇ। ਨਿੱਤ ਨਵੇਂ ਕਰਮ ਉਹ ਕਰਦਾ, ਨਿੱਤ ਨਵੀਂ ਬਣਤਰ ਉਹ ਬਣਾਉਂਦਾ, ਨਿੱਤ ਨਵੇਂ ਉਹਦੇ ਕੌਤਕ ਹੁੰਦੇ ਨੇ। ਰੱਬੀ ਪੈਗੰਬਰਾਂ ਨੇ ਪਰਮਾਤਮਾ ਦੇ ਇਹਨਾਂ ਗੁਣਾਂ ਨੂੰ ਦੇਖ ਕੇ ਹੀ ਇਹ ਗੱਲ ਆਖੀ ਸੀ, ਸਾਹਿਬ ਮੇਰਾ ਨੀਤ ਨਵਾਂ। ਉਹ ਨਿੱਤ ਹੈ ਅਤੇ ਨਵਾਂ ਹੈ। ਆਪਾਂ ਦੁਨੀਆਦਾਰੀ ਦੇ ਵਿੱਚ ਕੋਈ ਨਵੀਂ ਵਸਤੂ ਲੈ ਕੇ ਆਉਂਦੇ ਹਾਂ, ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ, ਨਵਾਂ ਪਦਾਰਥ ਲੈ ਕੇ ਆਉਂਦੇ ਹਾਂ, ਉਹ ਨਿੱਤ ਨਵਾਂ ਥੋੜ੍ਹੀ ਰਹਿੰਦਾ। ਅੱਜ ਨਵਾਂ ਲਿਆਂਦਾ, ਕੇਵਲ ਅੱਜ ਦਾ ਦਿਨ ਹੀ ਨਵਾਂ ਰਹੇਗਾ। ਜਦੋਂ ਤਰੀਕ ਬਦਲ ਜਾਏਗੀ ਤਾਂ ਫਿਰ ਉਹਨੂੰ ਇਹ ਆਖਾਂਗੇ ਇਹ ਕੱਲ੍ਹ ਦੀ ਹੈ, ਇਹ ਪਰਸੋਂ ਦੀ ਹੈ, ਇੱਕ ਵਰ੍ਹੇ ਦੀ ਪੁਰਾਣੀ ਹੈ, ਦੋ ਸਾਲ ਪੁਰਾਣੀ ਹੋ ਗਈ, ਨਵਾਂ ਥੋੜ੍ਹੀ ਕੁਝ ਵੀ ਨਹੀਂ ਨਵਾਂ। ਕਰਤੇ ਨੇ ਆਪਣੀ ਕਲਾ ਨਿੱਤ ਨਵੀਂ ਹੀ ਬਣਾਈ ਹੈ, ਤੇਰੀਆਂ ਵਡਿਆਈਆਂ ਅਚਰਜ ਨੇ। ਇਹੀ ਕਾਰਨ ਹੈ ਰੱਬੀ ਪੈਗੰਬਰ, ਕੋਈ ਭਗਤ, ਕੋਈ ਗੁਰਮੁਖ ਜਨ ਜਦੋਂ ਉਸ ਪਰਮਾਤਮਾ ਦੀਆਂ ਇਹਨਾਂ ਵਡਿਆਈਆਂ ਨੂੰ ਦੇਖਦਾ ਹੈ ਤਾਂ ਉਹ ਆਖਦਾ ਹੈ, ਕਿਆ ਬਾਤ ਹੈ, ਅਚਰਜ ਹੈ ਤੂੰ, ਵਾਹ। ਐਸੇ ਬੋਲ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ। ਵਾਹ ਵਾਹ ਵੀ ਆਖ ਦਿੰਦੇ ਨੇ, ਅਚਰਜ ਵੀ ਆਖਦੇ ਨੇ, ਕਿਆ ਬਾਤ ਹੈ, ਐਸੇ ਬੋਲ ਬਾਣੀ ਵਿੱਚ ਆ ਜਾਂਦੇ ਨੇ। ਭਗਤ ਬਾਣੀ ਦੇ ਸਿਰ ਲੇਖ ਹੇਠ ਇੱਕ ਬੋਲ ਹੈ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਇਹ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ ਬੋਲ ਹੈ। ਕਬੀਰ ਕਹਿੰਦੇ ਨੇ, ਮੇਰਾ ਮਨ ਜਦੋਂ ਰੱਬ ਜੀ ਨੂੰ ਗਾਉਂਦਾ ਹੈ, ਮੇਰਾ ਮਨ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਅਤੇ ਮੈਂ ਉਹਨੂੰ ਫਿਰ ਵਾਹ ਵਾਹ ਕਹਿੰਦਾ ਹਾਂ, ਵਾਹ ਵਾਹ। ਜਦੋਂ ਲਫ਼ਜ਼ ਮੁੱਕ ਜਾਣ, ਅੱਖਰ ਮੁੱਕ ਜਾਣ, ਭਾਸ਼ਾ ਖਤਮ ਹੋ ਜਾਏ, ਬੋਲੀ ਮੁੱਕ ਜਾਏ, ਫਿਰ ਇੱਕ ਹੀ ਬੋਲ ਰਹਿ ਜਾਂਦਾ, ਵਾਹ ਵਾਹ। ਹੁਣ ਹੋਰ ਤਾਂ ਕੋਈ ਅੱਖਰ ਬਚਿਆ ਨਹੀਂ ਕਹਿਣ ਵਾਸਤੇ, ਹੋਰ ਤਾਂ ਕੋਈ ਬੋਲ ਹੁਣ ਬਚਿਆ ਨਹੀਂ ਕਹਿਣ ਵਾਸਤੇ, ਕੇਵਲ ਵਾਹ ਹੀ ਹੈ।
ਕਬੀਰ ਸਾਹਿਬ ਕਹਿੰਦੇ ਨੇ ਮੇਰਾ ਮਨ ਉਸ ਪਰਮਾਤਮਾ ਦੀ ਇਬਾਦਤ ਕਰਦਾ, ਇਸ ਕਰਕੇ ਮੈਂ ਇਸ ਨੂੰ ਵਾਹ ਵਾਹ ਆਖਦਾ ਹਾਂ। ਕਿਉਂ? ਕਿਉਂਕਿ ਖੂਬ ਗਾਵਤਾ ਹੈ, ਇਹ ਉਸ ਪਰਮਾਤਮਾ ਨੂੰ ਖੂਬ ਗਾਉਣ ਲੱਗ ਪਏ। ਗਾਉਂਦਾ ਬਣਦਾ ਉਦੋਂ ਹੀ ਹੈ ਜਦੋਂ ਕੁਝ ਚੰਗਾ ਲੱਗੇ। ਹਰ ਕਾ ਨਾਮ ਮੇਰੇ ਮਨ ਭਾਵਤਾ ਹੈ, ਕਬੀਰ ਸਾਹਿਬ ਕਹਿੰਦੇ ਰੱਬ ਜੀ ਦਾ ਜੋ ਨਾਮ ਹੈ ਉਹ ਮੇਰੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਭਾਵਤਾ ਹੈ। ਸਾਨੂੰ ਸਾਰਿਆਂ ਦੇ ਨਾਂ ਚੰਗੇ ਥੋੜ੍ਹੀ ਲੱਗਦੇ ਹਨ, ਆਪਣਿਆਂ ਦੇ ਨਾਂ ਚੰਗੇ ਲੱਗਦੇ ਨੇ। ਕੋਈ ਵਿਰੋਧੀ ਹੋਏ ਅਸੀਂ ਉਹਦਾ ਨਾਮ ਵੀ ਸੁਣਨਾ ਪਸੰਦ ਨਹੀਂ ਕਰਦੇ। ਇੱਕੋ ਇੱਕ ਹਸਤੀ ਹੈ, ਇੱਕੋ ਇੱਕ ਕਲਾ ਹੈ ਪਰਮਾਤਮਾ, ਜਿਸ ਦਾ ਨਾਮ ਸਾਰਿਆਂ ਦੇ ਮਨ ਨੂੰ ਭਾਉਂਦਾ ਹੈ, ਸਾਰਿਆਂ ਦੇ ਮਨ ਨੂੰ ਚੰਗਾ ਲੱਗਦਾ ਹੈ। ਕਬੀਰ ਕਹਿੰਦੇ ਮੇਰੇ ਮਨ ਨੂੰ ਤੇ ਰੱਬ ਜੀ ਦਾ ਨਾਮ ਬਹੁਤ ਹੀ ਭਾਉਂਦਾ ਹੈ, ਬਹੁਤ ਹੀ ਚੰਗਾ ਲੱਗਦਾ ਹੈ। ਗੁਰੂ ਅਰਜਨ ਦੇਵ ਕਹਿੰਦੇ ਨੇ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਤੇਰੀਆਂ ਵਡਿਆਈਆਂ ਖੂਬ ਨੇ, ਇਸ ਕਰਕੇ ਪਾਤਸ਼ਾਹ ਕਹਿੰਦੇ ਤੇਰਾ ਨਾਮ ਨਿੱਤ ਹੀ ਧਿਆਉਂਦੇ ਹਨ, ਰੋਜ਼ ਹੀ ਬਿਨਾਂ ਨਾਂਗੇ ਤੋਂ। ਨਿੱਤ ਉਹਨੂੰ ਕਹਿੰਦੇ ਜਿਹੜਾ ਹਰ ਰੋਜ਼ ਬਿਨਾਂ ਨਾਂਗੇ ਤੋਂ ਅਸੀਂ ਤੈਨੂੰ ਗਾਉਂਦੇ ਹਾਂ, ਹਰ ਰੋਜ਼ ਹੀ ਗਾਉਂਦੇ ਹਾਂ, ਕਿਉਂਕਿ ਤੇਰਾ ਨਾਮ ਬੜਾ ਮਹਾਨ ਹੈ, ਤੇਰਾ ਨਾਮ ਬੜਾ ਵੱਡਾ ਹੈ। ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਝੂਠ ਦੁਨੀ ਗੁਮਾਨ, ਨਗਜ਼ ਤੇਰੇ ਬੰਦੇ ਦੀਦਾਰ ਅਪਾਰ। ਐਸੇ ਬੋਲਣੇ ਰੱਬ ਜੀ ਦੇ ਨਾਮ ਨੂੰ ਇੱਕ ਵਾਰੀ ਨਹੀਂ ਵਾਰ ਵਾਰ ਖੂਬ ਆਖੇ ਹੈ। ਖੂਬ ਹੈ ਤੇਰਾ ਨਾਮ, ਤੇਰਾ ਨਾਮ ਹੀ ਖੂਬ ਹੈ। ਜੋ ਸੱਤ ਹੈ, ਆਨੰਦ ਚਿੱਤ ਹੈ, ਜੋ ਸਦੀਵੀ ਹੈ, ਤੇਰਾ ਨਾਮ। ਬਾਕੀ ਦੁਨਿਆਵੀ ਜਿੰਨੇ ਵੀ ਨਾਮ ਨੇ ਇਹ ਸਾਰੇ ਕੂੜ ਹੀ ਕੂੜ ਹਨ, ਝੂਠੇ ਹੀ ਝੂਠੇ ਨੇ। ਇੱਕੋ ਨਾਮ ਹੀ ਸੱਤ ਹੈ, ਜੋ ਸਦੀਵੀ ਹੈ, ਹਰ ਵੇਲੇ ਹੈ। ਬਾਕੀ ਦੁਨੀਆਂ ਦੇ ਗੁਮਾਨੀ ਨਾਮ ਜਿਤਨੇ ਵੀ ਨੇ ਇਹ ਕੂੜ ਹਨ, ਕੂੜੇ ਹਨ, ਸਮਾਂ ਪਾ ਕੇ ਮਿੱਟ ਜਾਂਦੇ ਹਨ। ਆਪਾਂ ਦੇਖਦੇ ਹਾਂ ਵੱਡਿਆਂ ਤੋਂ ਵੱਡਿਆਂ ਦੇ ਨਾਮ ਵੀ ਇੱਕ ਦਿਨ ਮਿੱਟ ਜਾਂਦੇ ਹਨ, ਅਲੋਪ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਬੜੇ ਵੱਡੇ ਵੱਡੇ ਨਾਮ ਜਿਨ੍ਹਾਂ ਦਾ ਜ਼ਿਕਰ ਬਾਣੀ ਕਰਦੀ ਹੈ, ਉਹ ਨਾਮ ਵੀ ਮਿੱਟ ਗਏ, ਉਹ ਨਾਮ ਵੀ ਅਲੋਪ ਹੋ ਗਏ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰਧਾਰੀ, ਛੱਤਰ ਹੀ ਕੀ ਛਾਇਆ ਕਈ ਉਸ ਲੋ ਚਲਤ ਹੈ, ਐਸੇ ਬੋਲ ਆਉਂਦੇ ਨੇ ਪਾਤਸ਼ਾਹ ਦੇ। ਵੱਡੇ ਵੱਡੇ ਛੱਤਰਧਾਰੀ, ਵੱਡੀਆਂ ਵੱਡੀਆਂ ਫੌਜਾਂ ਦੇ ਮਾਲਕ, ਵੱਡਿਆਂ ਵੱਡਿਆਂ ਅਹੁਦਿਆਂ ਅਤੇ ਰੁਤਬਿਆਂ ਦੇ ਮਾਲਕ ਵੀ ਮਿੱਟਦੇ ਨੇ, ਉਹਨਾਂ ਦੇ ਨਾਮ ਵੀ ਅਲੋਪ ਹੋ ਜਾਂਦੇ ਨੇ। ਕਿੰਨੇ ਹੁਕਮਰਾਨ ਆਏ ਇਸ ਸੰਸਾਰ 'ਤੇ, ਸਮਾਂ ਪਾ ਕੇ ਉਹ ਹੁਕਮਰਾਨ ਵੀ ਨਹੀਂ ਰਹੇ, ਉਹਨਾਂ ਦਾ ਨਾਮ ਵੀ ਨਹੀਂ ਰਿਹਾ ਇਸ ਜਗਤ 'ਤੇ। ਇੱਕ ਹੀ ਨਾਮ ਹੈ ਜੋ ਸਦਾ ਰਹਿੰਦਾ, ਜਿਸ ਨਾਮ ਨੂੰ ਬਾਣੀ ਆਖਦੀ ਹੈ ਜਪ ਮਨ ਸਤਨਾਮ, ਸਦਾ ਸਤਨਾਮ। ਇੱਕ ਸੱਚਾ ਨਾਮ ਹੈ ਇਹ ਮੇਰੇ ਮਨ, ਤੂੰ ਉਹਨੂੰ ਗਾ, ਉਹਦੀ ਸਿਫਤ ਕਰ, ਉਹਦੀ ਸਲਾਹਣਾ ਕਰ। ਸੱਚੇ ਨਾਮ ਨੂੰ ਤੂੰ ਗਾਉਂਦਾ ਰਹਿ, ਜਪਦਾ ਰਹਿ, ਜਪ ਮਨ ਸਤਨਾਮ, ਸਦਾ ਸਤਨਾਮ। ਹਲਤ ਪਲਤ ਮੁੱਖ ਉਜਲ ਹੋਈ ਹੈ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨ। ਇਹਦੇ ਨਾਲ ਹਲਤ ਅਤੇ ਪਲਤ, ਲੋਕ ਅਤੇ ਪਰਲੋਕ, ਇੱਥੇ ਅਤੇ ਉੱਥੇ ਮੁੱਖ ਉਜਲਾ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਮੁੱਖ ਉਜਲਾ ਕਦੋਂ ਹੁੰਦਾ? ਜਦੋਂ ਕੋਈ ਨਾਮ ਨੂੰ ਅਰਾਧਦਾ ਹੈ, ਨਾਮ ਨੂੰ ਧਿਆਉਂਦਾ ਹੈ। ਇਹ ਬੋਲ ਤੇ ਆਪਾਂ ਹੁਣੇ ਹੀ ਸੁਣਿਆ ਹੈ, ਜਿੰਨੀ ਨਾਮ ਤੇ ਆਇਆ ਗੈ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਕ
ਕਿਹੜਾ ਮੁੱਖ ਉਜਲਾ ਹੈ, ਕਿਹੜਾ ਮੁੱਖ ਪਵਿੱਤਰ ਹੈ, ਕਿਹੜਾ ਮੁੱਖ ਪਾਵਨ ਹੈ। ਸਤਿਗੁਰੂ ਕਹਿੰਦੇ ਜਿੰਨੀ ਨਾਮ ਧਿਆਏ ਆ ਧਿਆਨ ਵਿੱਚ, ਸੁਰਤੀ ਵਿੱਚ ਜਿਸ ਦੇ ਨਾਮ ਆ ਜਾਏ, ਜਿਸ ਦੀ ਸੁਰਤੀ ਵਿੱਚ ਨਾਮ ਆਉਂਦਾ ਹੈ ਉਹ ਮੁੱਖ ਉਜਲਾ ਹੋ ਜਾਂਦਾ ਹੈ, ਉਹ ਮੁੱਖ ਪਵਿੱਤਰ ਹੁੰਦਾ। ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਸ਼ਰਵਣ ਕੀਤਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਅੱਗੇ ਪਿੱਛੇ ਹਰ ਵੇਲੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਸੱਚੇ ਸਾਹਿਬ ਦੇ ਗੁਣਾਂ ਨੂੰ ਗਾਉਣ ਕਰਕੇ ਇਹ ਦਾਤ, ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ ਕਰਨਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੂਸਰਾ ਦੁਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

ਰਾਵਣ ਜਾਣ ਹੁਕਮ ਸਭ ਨਿਹਚਲ ਤੁਧ ਥੇ ਹੋ। ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇ ਹੋ। ਜੈਤ ਸ੍ਰੀ ਬਾਣੀ ਭਗਤਾ ਕੀ ਇੱਕ ਓਹੰਕਾਰ ਸਤਿਗੁਰ ਪ੍ਰਸਾਦ। ਨਾਤ ਕਛੂ ਨਾ ਜਾਨੋ ਮਨ ਮਾਇਆ ਕੇ ਹਾਥ ਬੇਕਾਨੋ ਰਹਾਉ। ਤੁਮ ਕਹੀਏ ਤਹੋ ਜਗਤ ਗੁਰ ਸਵਾਮੀ ਹਮ ਕਹੀਏ ਤੇ ਕਲ ਜੁਗ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਜੀ ਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁਖ ਕੀ ਰਾਸੀ ਅਜੋ ਨਾ ਪਤੇ ਆਏ ਨਿਗਮ ਭੈ ਸਾਖੀ। ਗੌਤਮ ਨਾਰ ਉਮਾਪਤ ਸਵਾਮੀ ਸੀਸ ਧਾਰਨ ਸਹਿਜ ਭਗ ਗਾਮੀ। ਇਨ ਦੂਤਨ ਖਲ ਬਦ ਕਰ ਮਾਰਿਓ ਵੱਡੋ ਨਿਲਾਜ ਅਜੂ ਨਹੀਂ ਹਾਰਿਓ। ਕਹਿ ਰਵਿਦਾਸ ਕਹ ਕੈਸੇ ਕੀ ਜੈ ਬਿਨ ਰਘੁਨਾਥ ਸਰਨ ਕਾਕੀ ਲੀ ਜੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਰਾਗ ਟੋਡੀ ਮਹਲਾ ਚੌਥਾ ਕਰ ਪਹਿਲਾ ਹਰ ਬਿਨ ਰਹਿ ਨ ਸਕੈ ਮਨ ਮੇਰਾ। ਮੇਰੇ ਪ੍ਰੀਤਮ ਪ੍ਰਾਨ ਹੈ ਪ੍ਰਭ ਗੁਰੂ ਮੇਲੇ ਮੇਲੇ ਬਹੁਰ ਨ ਭਵ ਜਲ ਫੇਰਾ ਰਹਾਉ। ਮੇਰਾ ਹੀਰਾ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਕੇ ਹੇਰਾ। ਸਤਿਗੁਰ ਦਇਆਲ ਹਰ ਨਾਮ ਦਿਰੜਾਇਆ ਹਰ ਪਾਦੁਰ ਹਰ ਪ੍ਰਭ ਕੇਰਾ। ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ। ਹਰ ਹਿਰਦੈ ਮੰਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ। ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ। ਓਏ ਮਨਮੁਖ ਮੂੜ ਅਗਿਆਨੀ ਕਹੀ ਇਹ ਤਿਨ ਮਸਤਕ ਭਾਗ ਮੰਦੇਰਾ। ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ। ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ। ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਧੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਖ ਸੁਆਮੀ ਰਹਾਓ। ਊਚ ਸਮਾਨਾ ਠਾਕੋ ਤੇਰੋ ਅਵਨਾ ਕਾਹੂ ਤਾਨੀ। ਐਸੋ ਅਮਰ ਮਿਲਾਇਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ। ਰੋਗ ਸੋਗ ਦੁਖ ਜਰਾ ਮਰਾ ਹਰ ਜਨਹਿ ਨਹੀਂ ਨਿਕਟਾਨੀ। ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ। ਟੋਡੀ ਮਹੱਲਾ ਪੰਜਵਾਂ ਹਰ ਬਿਸਰਿਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ ਰਹਾਓ। ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜ ਜਾਰੀ। ਨਵ ਖੰਡਨ ਕੋ ਰਾਜ ਕੁਮਾਵੈ ਅੰਤ ਚਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ ਜਾਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧਾਇਓ ਰੇ ਮਨ ਦਹ ਦਿਸ ਧਾਇਓ ਮਾਇਆ ਮਗਨ ਸਵਾਦ ਲੋ ਮੋਹਿਓ। ਤਿੰਨ ਪ੍ਰਭੇ ਆਪ ਭੁਲਾਇਓ ਰਹਾਓ। ਹਰ ਕਥਾ ਹਰ ਜ ਸਾਧ ਸੰਗਤ ਸਿਓ ਇਹ ਇੱਕ ਮੋਹਤ ਨਾ ਇਹੋ ਮਨ ਲਾਇਓ। ਬਿਗਸਿਓ ਪੇਖ ਰੰਗ ਕਸੁੰਭ ਕਉ ਪਰ ਗ੍ਰਹਿ ਜੋਹਨ ਜਾਇਓ। ਚਰਨ ਕਮ ਸਿਓ ਭਾਉ ਨਾ ਕੀਨੋ ਨਹਿ ਸਤਿਪੁਰਖ ਮਨਾਇਓ। ਧਾਵਤ ਕੋ ਧਾਵੇ ਬਹੁ ਭਾਤੀ ਜੋ ਤੇਲੀ ਬਲਦ ਪਰਮਾਇਓ। ਨਾਮ ਦਾਨ ਇਸਨਾਨ ਨਾ ਕੀਓ ਇੱਕ ਨਿਮਿਖ ਨਾ ਕੀਰਤ ਗਾਇਓ। ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ। ਪਰੋ ਉਪਕਾਰ ਨਾ ਕਬੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ। ਪੰਚ ਦੂਤ ਰਚ ਸੰਗਤ ਗੋਸ਼ਤ ਮਤਵਾਰੋ ਮਦ ਮਾਇਓ। ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸ਼ ਸੁਣੇ ਆਇਓ। ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ। ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਬਿਰਥਾ ਆਇਆ। ਅਨਕ ਸਾਜ ਸਿਗਾਰ ਬਹੁ ਕਰਤਾ ਜਿਉ ਮ੍ਰਿਤਕ ਉਡਾਇਆ ਰਹਾਓ। ਧਾਏ ਧਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ। ਦਾਨ ਪੁੰਨ ਹੀ ਸੰਤਨ ਸੇਵਾ ਕੀਤੀ ਕਾਜ ਨ ਆਇਆ। ਕਰ ਅਪਰਨ ਸਵਾਰੀ ਸੇ ਜਾ ਕਾਮਨ ਥਾਟ ਥਾਟ ਬਨਾਇਆ। ਸੰਗ ਨਾ ਪਾਇਓ ਆਪਣੇ ਪਰਤੇ ਪੇਖ ਪੇਖ ਦੁਖ ਪਾਇਆ। ਸਾਰੋ ਦਿਨ ਸਮਜੂਰੀ ਕਰਤਾ ਤੋਹ ਮੂਸਲ ਹੇ ਛਰਾਇਆ। ਖੇਦ ਭਇਓ ਬੇਗਾਰੀ ਨਿਆਈ ਕਰਕੇ ਕਾਮਨਾ ਆਇਆ। ਭਇਓ ਅਨੁਗ੍ਰਹੋ ਜਾਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ। ਸਾਧ ਸੰਗਤ ਕਹਿ ਪਾਛੈ ਪਰਿਓ ਪਰਿਓ ਜਨ ਨਾਨਕ ਹਰ ਰਸ ਪਾਇਆ। ਟੋਡੀ ਮਹੱਲਾ ਪੰਜਵਾਂ ਕਿਰਪਾ ਨਿਤ ਬਸੋ ਹਿਰਦੈ ਹਰਨੀਤ। ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ। ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਪਾਵੋ ਮਸਤਕ ਲੈ ਲੈ ਲਾਵੋ। ਮਹਾਪਦ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ। ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤੁਹਾਰੋ ਭਾਵੋ। ਜੋ ਤੂੰ ਦੇਹ ਤੇਹੀ ਇਹੋ ਤ੍ਰਿਪਤੈ ਅਨਨਾ ਕਤੂ ਧਾਵੋ। ਸਦ ਹੀ ਨਿਕਟ ਜਾਨੋ ਪ੍ਰਭ ਸਵਾਮੀ ਸਗੋ ਰੇਣ ਹੋਏ ਰਹੀ ਹੈ। ਸਾਧੂ ਸੰਗਤ ਹੋਏ ਭਰਾਵ ਤਾਂ ਪ੍ਰਭ ਆਪਣਾ ਲਹੀ ਹੈ। ਸਦਾ ਸਦਾ ਹਮ ਛੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ। ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾਂ ਘਰ ਦੂਜਾ ਧੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
मांगो दान ठाकुर नाम, अवर कछु मेरा संग न चाले, मिले कृपा गुण गाम रहा। राज माल अनेक भोग रस, सगल तरवर की छाम, ताए ताए बहुविध को तावे, सगल निरार्थ काम। बिन गोविंद अवर जे चाहो, दीसे सगल बात है खाम, कहो नानक संत रेन मांगो, मेरो मन बावे विश्राम। टोडी महला पंजवा, प्रभ जी को नाम मन है साधारे, जी प्राण सुख इस मन को बर्तन एह हमारा रहाओ। नाम जात नाम मेरी पत है, नाम मेरा परवार है, नाम सखाए सदा मेरा संग हरना, नाम मोको निस्तार है। बिखै बिलास कहियत बहु तेरे, चलना कछु संगार है। इष्ट मीत नाम नानक को, हर नाम मेरा भंडार है। टोडी महला पंजवा, नीके गुण गा, मिट्टी ही रोग, मुख उजल मन निर्मल होई है, तेरो रह इहां उहां लोग। रहाओ चरण पखार करो गुर, सेवा मन्हे चरावो भोग, छोड़ आपत बात अहंकारा, मान सोई सुजो होग। संत टहल सोई है लागा, जिस मस्तक लिखिया लिखोग, कहो नानक एक बिन दूजा अव न करण है जोग। टोडी महला पंजवा, सतगुर आयो शरण तुहारी, मिला सुख नाम हर शोभा, चिंता लाहे हमारी। रहाओ अब न सूझे दूजी, ठार हार पर्यो तो दुआरी, लेखा छोड़ अलेखा छूट है, हम निर्गुण ले हो ओबारी। सद बख्शंद सदा मेहरबाना, सबना दे अधारी, नानक दास संत पाछा पर्यो, राख ले हो एह बारी। टोडी महला पंजवा, रसना गुण गोपाल नित गायन, शांत सहज रहस मन उपजो, सगले दुख पलायन। रहाओ जो मांगे सोई सोई पावे, सेव हर के चरण रसायन। जन्म मरण तुहु ते छूटे, पव जल जगत तरायन, खोजत खोज तत बिचार्यो, दास गोविंद परायण। अबनासी खेम चाहे हे, जे नानक सदा सिमर नारायण। टोडी महला पंजवा, निंदक गुर कृपा ते हाट्यो, पाप भ्रम पाप भय प्रभ भय दयाला, शिव कै बाण सिर काट्यो। रहाओ काल जाल जम जो हि न साकै, सच का पंथा थाट्यो, खात खर्चत किछ निखुटत नाहीं, राम रतन तन खाट्यो। पसमा भूत हुआ खिन पीतर, अपना किया पाया, आगम निगम कह जन नानक, सब देखै लोक सबाया। टोडी महला पंजवा, किरपन तन मन किल विख परे, साध संग भजन कर, स्वामी ढाकन को इक हरे। रहा अनक छिद्र बोहित के, छुटकत थाम ना जाही करे, जिसका बोहित तिस आराधे, खोटे संग खरे। गली सैल उठावत चाहे, ओए उहां ही है तरे, जोर सकत नाहीं किछ नानक किछ नाहीं, प्रभ राखो शरण परे। टोडी महला पंजवा, हर के चरण कमल मन त्याओ, काठ कुठार पित बात हंता, उखद हर को नाव। रहाओ तीने ताप निवारण हारा, दुख हंता सुख रास, ताको बिघन न कू लागे, जाकी प्रभ आगे अरदास। संत प्रसाद वैद नारायण, करुण कारण प्रभ एक, बाल बुद्ध पूर्ण सुखदाता, नानक हर हर टेक। टोडी महला पंजवा, हरे हरे नाम सदा सद जाप, धार अनुग्रहो अपना पाप ब्रह्म, स्वामी स्वस्ति की नहीं आप। रहाओ जिसके से फिर तिन ही संभाले, बिन से शोक संताप, हाथ दे राखे जने अपने, हर होए माई बाप, जिए जंत होए मेहरबाना, दया धारी हर नाथ, नानक शरण परे, दुख भंजन जाका बड़ प्रताप। टोडी महला पंजवा, स्वामी सन पर्यो दरबारे, कोट अपराध खंडन के दाते, तुझ बिन कौन उधारे। रहाओ खोजत खोजत बहु प्रकारे, सर्व अर्थ बिचारे, साध संग परम गत पाईए, माया रच बंध हारे। चरण कमल संग प्रीत मन लागी, सुरंत जन मिले प्यारे, नानक आनंद करे हर जप, जप सगले रोग निवारे। टोडी महला पंजवा, कर तीजा चौप दे, एक ओंकार सतगुर प्रसाद, हाँ हाँ लपट्यो रे मूढ़े, कछु ना थोरी, तेरो नहीं सो जानी मोरी। रहाओ आपन राम ना चीनो खिनुआ, जो पराए सो अपनी मनुआ, नाम संगी सो मन ना बसायो, छोड़ जाहे बाहु चित लायो, सो संचो जित भूख तिसायो, अमृत नाम तो सा नहीं पायो, काम क्रोध मोह कूप परया, गुरप्रसाद नानक को तरया। टोडी महला पंजवा, हमारा एक है हरी हरी, आन अवर स्न्यान ना करी, रहा वड्डा पाग गुर अपना पायो, गुर मोको हर नाम दृढ़ायो, हर हर जाप ताप व्रत नेमा, हर हर त्याग कुसो सब खेमा, आचार व्यवहार जात हर गुनिया, महा आनंद कीर्तन हर सुनिया, कहो नानक जिन ठाकुर पाया, सब किश तिसके गृह मह आया।
ਟੋਡੀ ਮਹੱਲਾ ਪੰਜਵਾਂ ਘਰ ਚੌਥਾ ਧੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਨੀ ਹੋ ਨਾ ਹੋਏ, ਰਹਾ ਹੋਂ ਟੂਟੇ ਦੀ ਦਰਸਨ ਕਾਰਨ, ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਤੁਰ ਮਾਥੈ, ਇਹ ਵੇਦ ਨਾਨਕ ਹਰ ਨੈਣ ਅਲੋਏ। ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂੜੜੋ, ਹੀਓ ਰੇ ਹੀਓ ਮਹਿਰਾਜਰੀ ਮਾਇਓ, ਡਿਹਰ ਨਿਆਈ ਮੋਹਿ ਫਾਕਿਓ ਰੇ, ਰਹਾਓ ਘਣੋ ਘਣੋ ਘਣੋ ਸਦ ਲੋੜੈ, ਬਿਨ ਲਹਿਣੇ ਕੈਠੈ ਪਾਇਓ ਰੇ। ਮਹਿਰਾਜ ਰੋ ਗਾਥੂ ਬਾਹੂ ਸਿਉ ਲੁਬੜਿਓ, ਨੇਹ ਭਾਗੜੋ ਪਾਹੇ ਸੰਜੋਇਓ ਰੇ, ਸੰਜੋਇਓ ਰੇ। ਸੁਣ ਮਨ ਸੀਕ ਸਾਧੂ ਜਨ ਸਗਲੋ ਥਾਰੇ, ਸਗਲੇ ਪ੍ਰਾਛਤ ਮਿਟਿਓ ਰੇ। ਜਾ ਕੋ ਲਹਿਣੋ ਮਹਿਰਾਜ ਗਿਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਧੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਇਹ ਤਾਂਤੇ ਸਗਲ ਦੂਰ ਕੀਨ, ਰਹਾਉ ਬੰਧਨ ਤੋਰ ਛੋਰ ਬਿਖਿਆ ਤੇ, ਗੁਰ ਕਉ ਸਬਦ ਮੇਰਾ ਹੀਰੈ ਦੀਨ। ਰੂਪ ਅਨੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਗੁਣ ਹਰ ਰੰਗ ਭੀਨ, ਪੇਖਿਓ ਲਾਲਨ ਪਾਠ ਪੀਚ ਖੋਏ, ਅਨੰਦ ਚਿਤਾ ਹਰਖੇ ਪਤੀਨ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨ। ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ ਰਾਮ ਨਾਮ, ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ, ਜੀਵਨ ਤਨ ਮੋਰੈ ਦਾਸਨ, ਦੇਖਨ ਕੋ ਦਰਸਨ ਪ੍ਰਭਨੀਤ। ਬਾਟ ਕਾਟ ਤੋਸਾ ਸੰਗ ਮੋਰੈ, ਮਨ ਆਪਣੇ ਕੋ ਮੈਂ ਹਰ ਸਖਾ ਕੀਤ, ਸੰਤ ਪ੍ਰਸਾਦ ਪਹਿ ਮਨ ਨਿਰਮਲ ਕਰ, ਕਿਰਪਾ ਆਪਣੇ ਕਰ ਲੀਤ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਦ ਜੁਗਾਦ ਭਗਤਨ ਕੇ ਮੀਤ। ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਨ, ਬਿਸਰ ਨਾਹੀ ਨਿਮਖ ਹੀਰੇ ਤੇ, ਆਪਣੇ ਭਗਤ ਕੋ ਪੂਰਨ ਦਾਨ ਰਹਾਓ। ਖੋ ਹੋ ਭਰਮ ਰਾਖ ਮੇਰੇ ਪ੍ਰੀਤਮ, ਅੰਤਰ ਜਾਮੀ ਸੁਗੜ ਸੁਜਾਨ, ਕੋਟ ਰਾਜ ਨਾਮ ਤਨ ਮੇਰਾ ਅੰਮ੍ਰਿਤ ਦ੍ਰਿਸ਼ਟ, ਧਾਰ ਹੋ ਪ੍ਰਭ ਮਾਨ। ਆਠ ਪਹਿਰ ਰਸਨਾ ਗੁਣ ਗਾਵੈ, ਜਸ ਪੂਰ ਅਗਾਵੇ ਸਮਰਥ ਕਾਨ, ਤੇਰੀ ਸਰਨ ਜੀਵਨ ਕੇ ਦਾਤੇ, ਸਦਾ ਸਦਾ ਨਾਨਕ ਕੁਰਬਾਨ। ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪੱਗ ਕੀ ਧੂਰ, ਦੀਨ ਦਿਆਲ ਪ੍ਰੀਤ ਮਨ ਮੋਹਨ, ਕਰ ਕਿਰਪਾ ਮੇਰੀ ਲੋਚਾ ਪੂਰ, ਰਹਾਉ ਦਹਿ ਦਿਸ ਰਵ ਰਹਿਆ ਜਸ, ਤੁਮਰਾ ਅੰਤਰ ਜਾਮੀ ਸਦਾ ਹਜੂਰ, ਜੋ ਤੁਮਰਾ ਜਸ ਗਾਵੇ ਕਰਤੇ, ਸੇ ਜਨ ਕਬਹੁ ਨ ਮਰਤੇ ਝੂਰ। ਧੰਦ ਬੰਦ ਬਿਨਸੇ ਮਾਇਆ ਕੇ, ਸਾਧੂ ਸੰਗਤ ਮਿਟੇ ਬਿਸੂਰ। ਧੰਦ ਬੰਦ ਬਿਨਸੇ ਮਾਇਆ ਕੇ, ਸਾਧੂ ਸੰਗਤ ਮਿਟੇ ਬੇਸੂਰ, ਸੁਖ ਸੰਪਤ ਭੋਗ ਇਸ ਜੀ ਕੇ, ਬਿਨ ਹਰ ਨਾਨਕ ਜਾਣੇ ਕੂਰ। ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪਿਆਸ, ਇਕ ਖਿਨ ਰਹਿ ਨਾ ਸਕੋ, ਬਿਨ ਪ੍ਰੀਤਮ ਦਰਸਨ ਦੇਖਣ ਕੋ ਧਾਰੀ, ਮਨ ਆਸ ਰਹਾਓ ਸਿਮਰੋ ਨਾਮ ਨਿਰੰਜਨ ਕਰਤੇ, ਮਨ ਤਨ ਤੇ ਸਭ ਕਿਲ ਵਿਖਨਾਸ, ਪੂਰਨ ਪਾ ਬ੍ਰਹਮ ਸੁਖਦਾ ਤੇ ਬਨਾਸੀ, ਬਿਮਲ ਜਾ ਕੋ ਜਾਸ, ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ, ਕਿਰਪਾ ਭੇਟੇ ਗੁਣਦਾਸ, ਸ਼ਾਂਤ ਸਹਿਜ ਸੁਖ ਮਨ ਉਪਜਿਓ, ਕੋਟ ਕੋਟ ਸੂਰ ਨਾਨਕ ਪ੍ਰਗਾਸ। ਟੋਡੀ ਮਹੱਲਾ ਪੰਜਵਾਂ ਹਰ ਹਰ ਪਤਿਤ ਪਾਵਨ, ਜੀਏ ਪ੍ਰਾਨ ਮਾਨ ਸੁਖ ਦਾਤਾ, ਅੰਤਰ ਜਮੀ ਮਨ ਕੋ ਭਾਵਨ, ਰਹਾਉ ਸੁੰਦਰ ਸੁਗੜ ਚਤੁਰ ਸਭ ਬੇਤਾ, ਰਿੱਧ ਦਾਸ ਨਿਵਾਸ ਭਗਤ ਗੁਣ ਗਾਵਨ, ਨਿਰਮਲ ਰੂਪ ਅਨੂਪ ਸੁਆਮੀ, ਕਰਮ ਭੂਮ ਬੀਜਨ ਸੋ ਖਾਵਨ, ਬਿਸ ਮਨ ਬਿਸ ਭੈ ਬਿਸ ਮਾਦਾ, ਆਨਾ ਬੀਓ ਦੂਸਰ ਲਾਵਨ, ਰਸਨਾ ਸਿਮਰ ਸਿਮਰ ਜਸ ਜੀਵਾ, ਨਾਨਕ ਦਾਸ ਦਾ ਬਲ ਜਾਵਨ। ਟੋਡੀ ਮਹੱਲਾ ਪੰਜਵਾਂ ਮਾਹੀ ਮਾਇਆ ਛਲ, ਤਿਨਕੀ ਅਗਨ ਮੇਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਰਹਾਉ ਛੋੜ ਸਿਆਣਪ ਬਹੁ ਚਤੁਰਾਈ, ਦੋਇ ਕਰ ਜੋੜ ਸਾਧਮਕ ਚਲ, ਸਿਮਰ ਸੁਆਮੀ ਅੰਤਰ ਜਾਮੀ, ਮਾਨੁਖ ਦੇਹ ਕਾ ਇਹੋ ਉਤਮ ਫਲ, ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ, ਸਮਝਤ ਨਹੀਂ ਖਲ, ਪ੍ਰੇਮ ਭਗਤ ਰਾਜੇ ਜਨ ਨਾਨਕ, ਸਿਮਰਨ ਦਹਿਨ ਭੈ ਮਲ। ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ, ਵੱਡਾ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸਨ ਗੁਰ ਡੀਠੇ, ਰਹਾਓ ਗੁਣ ਗਾਵਤ ਅਚੁਤ ਬਨਾਸੀ, ਕਾਮ ਕ੍ਰੋਧ ਬਿਨਸੇ ਮਦ ਢੀਠੇ, ਅਸਥਰ ਭੈ ਸਾਚ ਰੰਗ ਰਾਤੇ, ਜਨ ਮਨ ਬਾਹੁਰ ਨਹੀਂ ਪੀਠੇ, ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਿਆਲ ਜਾਣੇ ਸਭ ਝੂਠੇ, ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੂਨ ਚੱਲੇ ਸਭ ਮੂਠੇ। ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹੈ ਨਾਮ ਚ ਤਾਰਾ, ਸਹਿਜ ਆਨੰਦ ਹੋਵੈ ਦਿਨ ਰਾਤੀ, ਅਕੁਲ ਭਲੋ ਹਮਾਰਾ, ਰਹਾਉ ਗੁਰ ਪੂਰਾ ਭੇਟਿਓ ਬਟਭਾਗੀ, ਜਾ ਕੋ ਅੰਤ ਨਾ ਪਾਰਾ, ਵਾਰਾ ਕਰ ਕਹਿ ਕਾਢ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ।
जन मन का टेगोर बचनी बहु न संकट द्वारा नानक शरण के ही स्वामी की पुन्हे पुन्हे नमस्कारा। टोडी महला पंजवा माई मेरे मन को सुख कोट आनंद राज सुख भुगवै हसमित बिनसै सब दुख रहाओ। कोट जन्म के किलविक नास है सिमित पावन तन मन सुख देख स्वरूप पूर्ण पही आसा दर्शन भेट उतरी भुख। चार पदार्थ अष्ट महा सिद्ध काम तेन पार जात हर हर रुख। नानक शरण गही सुख सागर जन्म मरण फिर गर्व ना दुख। टोडी महला पंजवा हर हर चन हृदय उतारे सिमर स्वामी सतगुरे अपना काज सफल हमारे रहा। पुन दान पूजा परमेश्वर है कीत तत विचारे गुण गावत अतुल सुख पाया ठाकुर अगम पारे। जो जन पह ब्रह्म अपने कीने तिनका बहुर कछना बिचारे नाम रतन सुन जप जप जीवा हर नानक कंठ मझारे। टोडी महला नावा एक ओंकार सतगुर प्रसाद कहो कह अपनी अदमाई और ज्यो कनक कामनी के रस नह कीत प्रभ गाई रहा। जग झूठे को साच जान कह तांस्यो रुच उपजाई दीन बंद सिमरियो नहीं कब हूं होत जो संग सहाई मगन रहयो माया मैं निस दिन छुट्टी नमन की काई। कह नानक अब नाहे अंत गत बिन हर की सरनाई टोडी बाणी भगता की एक ओंकार सतगुर प्रसाद कोई बोले निर्वा कोई बोले दूर जल की माचरी चरा खजूर। काय रे बकवाद लायो जिन हर पायो तिन्हे छपायो रहा पंडित होय क्या भेद बखान मूर्ख नाम दे राम हे जाने। कौन को कलंक रहो राम नाम लेत ही पतत पवित पै राम कहत ही रहाओ। राम संग नाम देव जन को प्रतिज्ञा आई एकादशी व्रत रह काहे को तीर्थ जाई। भरत नाम देव सुकृत सुमत पै गुरमत राम कह को न वैकुंठ गए। तीन छंदे खेले अच्छा रहाओ कुंभार के कर हांडी आछै राजा के कर सांडी गो बामन के कर रांडी आछै रांडी सांडी हांडी गो बाणिये के कर हींग आछै।

ਕੀ ਕਰ ਕੇਲੇ ਆਛਾ ਕੇਲ ਬੇਲ ਤੇਲ ਗੋ ਸੰਤਾ ਮਦੇ ਗੋਬਿੰਦ ਆਛਾ ਗੋਕਲ ਮਦੇ ਸਿਆਮ ਗੋ ਨਾਮੇ ਮਦੇ ਰਾਮ ਆਛਾ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਘਰ ਪਹਿਲਾ ਧੁੱਪ ਦੇ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਤ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ ਪਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਸ ਉਤਮ ਖੜ ਦਰਸਨ ਗਾਵੇ ਰਾਮ ਸੰਕਰ ਕਰੋੜ ਤੇ ਤੀਸਤੀ ਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵੇ ਸਭ ਗਾਵਤ ਜੇਤ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮੇਰੇ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀ ਕੋ ਗੁਰ ਸਤਿਗੁਰੇ ਦਾਨ ਦਿਵਾਯੋ ਰਹਾਓ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਯੋ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਯੋ ਖਿਨ ਕਿੰਚਿਤ ਕਿਰਪਾ ਕਰੀ ਜਗਦੀਸਰ ਤਬ ਹਰ ਹਰ ਹਰ ਜਸ ਗਤਿਆਯੋ ਜਨ ਨਾਨਕ ਕੋ ਹਰ ਪੇਟੇ ਸਵਾਮੀ ਦੁਖ ਹੋ ਮੈ ਰੋਗ ਗਵਾਯੋ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤਤ ਵਿਸਥਾਰਾ ਵਿੱਚ ਧਾਤੂ ਪੰਜ ਆਪੇ ਪਾਵੈ ਜੇ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝੱਗਰ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਰਾਮ ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ ਪਾਰ ਉਤਾਰਾ ਰਹਾਉ ਕਾਇਆ ਨਗਰ ਬਸਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨਾ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪੇ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪੇ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਇਐ ਸੁਖਦਾਤਾ ਜਾ ਕਾ ਅੰਤੁ ਨ ਪਾਰਾ ਵਾਰਾ ਰਹਾਉ ਅਗਨ ਕੁੰਟ ਮਹਿ ਉਰਦ ਲਿਵਲਾ ਗਹ ਰਾਖੈ ਉਦਰ ਮੰਝਾਰਾ ਸੋ ਐਸਾ ਹਰ ਸੇਵ ਹੋ ਮੇਰੇ ਮਨ ਹਰ ਅੰਤ ਛਿੜਾ ਵਣਹਾਰਾ ਜਾ ਕਾ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਅਧਾਰਾ ਬੈਰਾੜੀ ਮਹੱਲਾ ਚੌਥਾ ਜਾਪੇ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰੇ ਦੁਖ ਨ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜਿਤ ਹਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਇਹ ਸਭ ਝੂਠੀ ਇੱਕ ਖਿਨ ਮਹਿ ਬਿਸਰੇ ਸਭ ਜਾਏ ਤੂੰ ਬੇਅੰਤ ਸਰਵ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਈ ਹਰ ਜੀ ਉਪਾਵੈ ਤਿਵੈ ਛਡਾਏ ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲੇ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੇਵਾਯੋ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਯਕ ਅਰਜ ਗੁਫ ਤਮ ਪੇਸ ਤੋ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮਸਰ ਮੂਏ ਅਜਰਾਈਲ ਗਿਰਫਤੇ ਦਿਲ ਹੇਚ ਨਾ ਦਾਨੀ ਰਹਾਉ ਜਨ ਪਿਸਰ ਪੱਧਰ ਬਿਰਾਦਰਾਂ ਕਸਨੇਸ ਦਸ ਤੰਗੀਰ ਆਖਰ ਬੇਹਫਤੰ ਕਸਨਾ ਦਾਰਦ ਚੂੰ ਸਬਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚ ਨੀ ਅਹਿਵਾਲ ਬਦ ਬਖਤ ਹਮਚੋ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਯਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਪਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਰ ਮਿਰਗੈ ਹਰਣਾ ਸਰਬ ਸਰੀਰੀ ਚਰਣਾ ਚੰਦਨ ਭਗਤਾ ਜੋਤ ਇੰਨੇ ਹੀ ਸਰਬੇ ਪਲ ਮਲ ਕਰਣਾ ਕੇ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮਹਿ ਹੋਏ ਤੇਰਾ ਨਾਮ ਨਿਵੇ ਰਹਿ ਲਿਵਲਾਏ ਨਾਨਕ ਤਿੰਦਰ ਭੀਖਿਆ ਪਾਏ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ
ਮੇਰੇ ਕੰਤ ਨਾ ਭਾਵੈ ਚੋਦੜਾ ਪਿਆਰੇ ਕਿਉ ਤਨ ਸਹਿਜੈ ਜਾਏ। ਹਉ ਕੁਰਬਾਨ ਹੈ ਜਾਓ ਮਿਹਰਬਾਨਾ, ਹਉ ਕੁਰਬਾਨ ਹੈ ਜਾਓ, ਹਉ ਕੁਰਬਾਨ ਹੈ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ, ਤਿਨਾ ਕਹਿ ਹੂੰ ਸਦ ਕੁਰਬਾਨ ਹੈ ਜਾਓ ਰਹਾਓ। ਕਾਇਆ ਰੰਗਣ ਜੇ ਥੀਐ ਪਾਈਐ ਨਾਮ ਜੀਠ, ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨ ਟੀਠ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸੇ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਮਣ ਕੰਤੈ ਭਾਵੈ ਆਪੇ ਹੀ ਰਾਵੇ। ਤੇ ਲੰਘ ਮਹੱਲਾ ਪਹਿਲਾ, ਇਹ ਆਨਣ ਯੇ ਮਾਨਣਾ ਕਾਏ ਕਰੇ ਹੈ, ਆਪਣਾ ਕਰਹਿ ਰੰਗੋ ਕੀ ਨਾ ਮਾਣੇ ਹੈ। ਸੋ ਨੇੜੇ ਤਨ ਕਮਲੀਏ ਬਾਹਰ ਕਿਆ ਟੂਟੇ ਹੈ, ਭੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸਿੰਗਾਰੋ, ਤਾ ਸੋਹਾਗਨ ਜਾਣੀਆ ਲਾਗੀ ਜਾ ਸੋ ਧਰੇ ਪਿਆਰੋ। ਇਹ ਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੈ, ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੈ, ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ। ਲਭ ਲੋਭ ਅਹੰਕਾਰ ਕੀ ਮਾਤੀ ਮਾਇਆ, ਮਾਹਿ ਸਮਾਣੀ ਇਨੀ ਬਾਤੀ ਸੋਹ ਪਾਈਐ ਨਾਹੀ ਪਈ ਕਾਮਣ ਇਆਣੀ। ਜਾ ਪੁੱਛੋ ਸੋ ਹਾਗਣੀ ਵਾਹ ਕਿਨੀ ਬਾਤੀ ਸੋਹ ਪਾਈਐ, ਜੋ ਕਿਛ ਕਰੇ ਸੋ ਭਲਾ ਕਰਮਾਨੀਆ, ਹਿਕਮਤ ਹੁਕਮ ਚੁਕਾਈਐ। ਜਾ ਕੇ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਲਾਈਐ, ਸੋਹ ਕਹਿ ਸੋ ਕੀ ਜੈ ਤਨ ਮਨੋ ਦੀਜੈ ਐਸਾ ਪਰ ਮਲ ਲਾਈਐ। ਏ ਵੇ ਕਹੇ ਸੋ ਹਾਗਣੀ ਭੈਣੇ ਇਨੀ ਬਾਤੀ ਸੋਹ ਪਾਈਐ, ਆਪ ਗਵਾਈਐ ਤਾਂ ਸੋਹ ਪਾਈਐ, ਔਰ ਕੈਸੀ ਚਤੁਰਾਈ। ਸੋਹ ਨਦ ਕਰ ਦੇਖੈ ਸੋਧ ਨੂੰ ਦੇਖੈ ਕਾਮਣ ਨੋ ਨਿਦ ਪਾਈ, ਆਪਣੇ ਕੰਤ ਪਿਆਰੀ ਸਾ ਸੋ ਹਾਗਣ ਨਾਨਕ ਸਾ ਸਬਰਾਈ। ਐਸਾ ਰੰਗ ਰਾਤੀ ਸਹਿਜ ਕੀ ਮਾਤੀ ਇਹਨੇ ਸਭਾਏ ਸਮਾਣੀ, ਸੁੰਦਰ ਸਾਹ ਸਰੂਪ ਵਿਚਖਣ ਕਹੀਐ ਸਾ ਸਿਆਣੀ। ਤੇ ਲੰਘ ਮਹੱਲਾ ਪਹਿਲਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਗ ਲੈ ਕਾਬਲ ਹੋ ਤਾਇਆ, ਜੋਰੀ ਮੰਗੈ ਦਾਨ ਵੇ ਲਾ ਲੋ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਦਾਨ ਵੇ ਲਾ ਲੋ, ਕਾਜੀਆ ਬਾਹਮਣਾ ਕੀ ਗੱਲ ਥੱਕੀ ਅਗਤ ਪੜੈ ਸੈਤਾਨ ਵੇ ਲਾ ਲੋ, ਮੁਸਲਮਾਨੀਆਂ ਪੜ੍ਹੇ ਕਤੇਬਾ ਕਸ਼ਟ ਮਹਿ ਕਰੇ ਖੁਦਾਏ ਵੇ ਲਾ ਲੋ, ਜਾਤ ਸਨਾਤੀ ਹੋਰ ਹਿਦ ਬਾਣੀਆਂ ਇਹ ਪੀ ਲੇਖੈ ਲਾਏ ਵੇ ਲਾ ਲੋ, ਖੂਨ ਕੇ ਸੋਹਲੇ ਗਾਵੀ ਹੈ ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ, ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕੇਲਾ, ਸੱਚਾ ਸੋ ਸਾਹਿਬ ਸਚ ਤਪਾਵਸ ਸੱਚੜਾ ਨਿਆਉ ਕਰੇਗ ਮਸੋਲਾ, ਕਾਇਆ ਕੱਪੜ ਟੁਕ ਟੁਕ ਹੋ ਸੀ ਦੋ ਸਤਾਨ ਸਮਾਲ ਸੀ ਬੋਲਾ, ਆਵਨ ਅਠਤਰਾ ਜਾਨ ਸਤਾਨ ਵੈ ਹੋਰ ਪੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੇ ਲੰਘ ਮਹੱਲਾ ਚੌਥਾ ਕਰ ਦੂਜਾ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ, ਸਭ ਆਏ ਹੁਕਮ ਖਸਮਾਹੋ ਹੁਕਮ ਸਭ ਵਰਤਨੀ, ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ, ਸਾ ਲਾਹੇ ਹੋ ਸੱਚ ਸਭ ਉਪਰ ਹਤਨੀ, ਜਿਸ ਨਾਹੀ ਕੋਈ ਸਰੀਕ ਕਿਸ ਲੇਖੈ ਹੋ ਗਰੀ ਰਹਾਓ, ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ, ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ। ਤੇ ਲੰਘ ਮਹੱਲਾ ਚੌਥਾ, ਨਿਤ ਨਿਹਵ ਕਰਮ ਕਮਾਏ ਬਫਾਵੈ ਦੁਰਮਤੀਆ, ਜਬ ਆਣੈ ਵਲਵੰਚ ਕਰ ਝੂਠ ਤਬ ਜਾਣੈ ਜਗ ਮਿਤ ਜਿਤਿਆ, ਐਸਾ ਬਾਜੀ ਸਹਿਸਾ ਨਾ ਚਿਤੈ ਹਰ ਨਾਮਾ, ਖਿਨ ਮਹਿ ਬਿਨ ਸਹਿ ਸਭ ਝੂਠ ਮੇਰੇ ਮਨ ਧਿਆਏ ਰਾਮਾ, ਰਹਾ ਸਾ ਵੇਲਾ ਚਿਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ, ਤਿਸ ਨਾਨਕ ਲੇ ਛਡਾਏ ਜਿਸ ਕਿਰਪਾ ਕਰੇ ਹਿਰਦੈ ਵਸੈ। ਤੇ ਲੰਘ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ, ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆਪ ਪੈਦਾਇਸ ਖੁਦਾਏ, ਬੰਦੇ ਚਸਮ ਦੀ ਦੰਗ ਫਨਾਏ ਦੁਨੀਆ ਮੁਰਦਾਰ ਖੁਰਦੀ ਖੁਰਦਨੀ ਗਾਫਲ ਹਵਾਏ, ਰਹਾਓ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਪੱਖੋ ਰਾਏ, ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ, ਵਲੀ ਨਿਆਬਤ ਬਿਰਾਦਰਾਂ ਦਰਬਾਰ ਮਿਲਕ ਖਾਨ ਆਏ, ਜਬ ਅਜਰਾਈਲ ਬਸਤਨੀ ਤਬ ਚੇ ਕਾਰੇ ਬਿਦਾਏ, ਹਵਾਲ ਮਾਲੂਮ ਕਰਦਮ ਪਾਕ ਅਲਾਹ ਭੁੱਗੋ ਨਾਨਕ ਦਾ ਨਾਨਕ ਅਰਦਾਸ, ਦੇ ਪੇਸ ਦਰਵੇਸ ਬੰਦਾ। ਤੇ ਲੰਘ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉਪਰ ਪਾ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਰਹਾਉ ਹੈ ਤੂੰ ਹੋਵਨਹਾਰ, ਅਗਮ ਅਗਾਧ ਊਚ ਆਪਾਰ, ਜੋ ਤੁਧ ਸੇਵੇ ਤੁਨ ਭਉ ਦੁਖ ਨਾਹਿ, ਗੁਰ ਪ੍ਰਸਾਦ ਨਾਨਕ ਗੁਣ ਗਾਹੇ, ਜੋ ਦੀਸੈ ਸੋ ਤੇਰਾ ਰੂਪ, ਗੁਣੇ ਦਾਨ ਗੋਬਿੰਦ ਅਨੂਪ, ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾਂ ਕੀ ਬਾਝੋ ਧੂਰ,
ਤੇ ਲੰਘ ਮਹੱਲਾ ਪੰਜਵਾਂ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰਾਖਿਆ ਗਾ ਸਿਰਜਣਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀ ਨਾ ਜਾਣੀਐ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਚੁਰ ਘਟ ਮਹਿਸਾਹ ਤੂੰ ਸਮਰੱਥ ਅਕਥ ਅਗੋਚਰ ਜੀਉ ਪੈਂਡੋ ਤੇਰੀ ਰਾਸ ਰਹਿਮ ਤੇਰੀ ਸੁਖੋ ਪਾਇਆ ਸਦਾ ਨਾਨਕ ਕੀ ਅਰਦਾਸ ਹੈ ਤੇ ਲੰਘ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆਂ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਉ ਖਿਨ ਮੈਂ ਆਹੇ ਥਾਪ ਉਹ ਥਾਪ ਦਾ ਆਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਹਾਨ ਅਲੇ ਮਿਹਰਬਾਨ ਖੁਦਾਏ ਦਿਨ ਸੁ ਰਹਿਣ ਜੇ ਤੁਧ ਅਰਾਧੇ ਸੋ ਕਿਉ ਦੋ ਜਿਕ ਜਾਏ ਅਜਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨਹੇ ਉਸ ਕੇ ਸਗਲ ਆਫੂ ਤੇਰੇ ਜਨ ਦੇਖੇ ਦੀਦਾਰ ਦੁਨੀਆਂ ਚੀਜ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰ ਮਿਲ ਨਾਨਕ ਬੂਝਿਆ ਸਦਾ ਇੱਕ ਸੁਗਾਓ ਤੇ ਲੰਘ ਮਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹਬਤੇ ਮਨ ਤਨ ਬਸੈ ਸੱਚ ਸਾਹ ਬੰਦੀ ਮੋਚ ਰਹਾ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਮ ਖਾਲਕ ਨਾਨਕ ਤੇਰੀ ਟੇਕ ਤੇ ਲੰਘ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਇਸ ਰਾਇਸਾ ਪਿਆਰੇ ਘਰ ਰਾਇਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤੋ ਨ ਰਾਵਿਆ ਸਾ ਪਛੋਰੇ ਤਾਣੀ ਆਪ ਪਛੋੜੈ ਸਿਰ ਧੁਣੈ ਜਬ ਰੈਣ ਵੇ ਹਾਣੀ ਪਛੋਤਾਵਾ ਨਾ ਮਿਲੈ ਜਬ ਚੁਕੈ ਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਜਬ ਆਵੈ ਗੀ ਵਾਰੀ ਕੰਤ ਲਿਆ ਸੋ ਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਚੈ ਨਾ ਆਵਨੀ ਕਹਿ ਜੀ ਦੋਸਤ ਰੇ ਜਿਨੀ ਸਖੀ ਸੋਹਰਾਵਿਆ ਤਿਨ ਪੁੱਛੋਗੀ ਜਾਏ ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕਉ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮਿਲ ਨਾ ਹੋਈ ਧਾਤ ਮਿਲੈ ਫੁਨ ਧਾਤ ਕਉ ਲਿਵਲਵੈ ਕਉ ਤਾਵੈ ਗੁਰ ਪ੍ਰਸਾਦੀ ਜਾਣੀਐ ਤੋ ਅਨੁਭਵ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੈ ਮੋਸਕ ਕਾ ਤਵ ਫੂਲ ਪਛਾਣੈ ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ ਸਹਿਜੇ ਸਹਿਜੇ ਮਿਲ ਰਹਿ ਅਮਰਾ ਪਦ ਪਾਵੈ ਤੇ ਲੰਘ ਮਹੱਲਾ ਚੌਥਾ ਹਰ ਕੀ ਅਕਤਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਐ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਗੁਰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹੋਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰੇ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖੇ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾ ਹਰ ਤੇਰੀ ਉਸਤਤ ਹੈ ਜੋ ਹੈ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਹਰ ਸੀਤੀ ਪਿਰ ਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਉਂ ਸਭ ਜਗਤ ਛੁਡਾਇਆ ਗੁਰ ਪਿਆਰਾ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪੁਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਭਾਈਆ ਹਰ ਦਰਗਹਿ ਪਹਿਨ ਆਈਆ ਹਰ ਆਪ ਗਲ ਲਾਈਆ ਜੋ ਗੁਰਮੁਖ ਨਾਮ ਧਿਆਏਂਦੇ ਤਿਨ ਦਰਸ਼ਨ ਦੀਜੈ ਹਮ ਤਿਨਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੇਤਿਓ ਜਮ ਪੱਕੜ ਚਲਾਈਆ ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਤਿਨ ਜਮ ਨੇੜਨਾ ਆਵੇ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ ਸਤਿਗੁਰ ਦਾਤਾ ਆਖਿਆ ਤੁਸ ਕਰੇ ਪਸਾਓ ਹੋਂ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਨਾਓ ਸੋ ਧੰਨ ਗੁਰੂ ਸਾਹਿਬਾ ਸਹਿ ਹਰ ਦੇ ਸੁਨੇਹਾ ਹੋਂ ਵੇਖ ਵੇਖ ਗੁਰ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖਿਆ ਕਹੁ ਕਿਤ ਬਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵਡਦਾਣੇ
ਹੋ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਹੈ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੂੰ ਦਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ ਤਿਲੰਗ ਮਹੱਲਾ ਨਾਵਾ ਕਾਫੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚੇਤ ਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨਿਓ ਦੇ ਹਾਥ ਹੈ ਫੂਟੈ ਕੱਟ ਜਿਉ ਪਾਨੀ ਰਹਾਓ ਹਰ ਗੁਣ ਕਾਹੇ ਨਾ ਗਾਵੀ ਮੂਰਖ ਅਗਿਆਨਾ ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ ਅਜੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕੋਹ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਤਿਲੰਗ ਮਹੱਲਾ ਨਾਵਾ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਾਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਰਹਾਓ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸਿਓ ਕੀ ਨਾ ਜੀਓ ਛੂਟਿਓ ਜਬ ਦੇ ਹਿਤੇ ਡਾਰ ਅਗਨ ਮੈਂ ਦੀਨਾ ਜੀਵਤ ਲੋ ਬਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਤਿਲੰਗ ਮਹੱਲਾ ਨਾਵਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਓ ਸੰਪਤ ਰਥ ਧਨ ਰਾਜ ਸਿਉਂਤ ਨੇਹ ਲਗਾਇਓ ਕਾਲ ਫਾਸ ਜਬ ਗਲ ਪਰੀ ਪਰ ਸਭ ਭਰੇ ਭੈਓ ਪਰਾਇਓ ਜਾਨ ਬੂਝ ਕਹਿ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਕੁਚਿਓ ਨਹੀਂ ਨਹਿ ਗਰਭ ਨਿਵਾਰਿਓ ਜੇ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਗਹੁ ਪ੍ਰਭ ਸਰਨਾਈ ਤੇ ਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰੇ ਪਰੇ ਸਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਇ ਚਸਮੇ ਜਹ ਤਹਾ ਮੌਜੂਦ ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਜਾ ਕਰੈ ਜਾਣੈ ਸੋਏ ਨਾਮ ਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਓ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਵ ਤੂੰ ਦੇਹੰਦ ਤੂੰ ਪਿਸਿਆਰ ਤੂੰ ਤਨੀ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸਵਾਮੀ ਬਖਸੰਦ ਤੂੰ ਹਰੀ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਓ ਹੋ ਬਲ ਬਲ ਜਾਓ ਨੀਕੀ ਤੇਰੀ ਬਿਗਾਰੀ ਅਲੇ ਤੇਰਾ ਨਾਉ ਰਹਾਉ ਕੁਜਾ ਅਮਦ ਕੁਜਾ ਰਫਤੀ ਕੁਜਾ ਮੇਰਵੀ ਦੁਆਰਿਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਿਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿਨੀ ਪਾਤਸਾਹ ਸਾਵਲੇ ਬਰਨਾ ਅਸ ਪਤ ਗਜ ਪਤ ਨਰੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਹੋ ਤੋ ਦੁਧੈ ਕੋ ਜਾਵ ਹੋ ਦੂਧ ਕਰਮ ਹੁਪਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ ਹੋ ਜਪ ਹੋ ਤਾਂ ਏ ਕੋ ਨਾਮ ਅਵਰ ਨਿਰਾ ਫੁਲਕਾਮਾ ਰਹਾਉ ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੈ ਰਸਨਾ ਨਾਮ ਜਪੋ ਤਬ ਮਥਿਆ ਇਨ ਵਿਦ ਅੰਮ੍ਰਿਤ ਪਾਵ ਹੋ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਰਾਹ ਸਾਹਿਬ ਰਵਤ ਰਹਿ ਕਹਿਦੇ ਕਹੇ ਕਹੇ ਕਹੇ ਜਾਵੇ ਤੁਮ ਸਰਵ ਨ ਕੋਈ ਭਗਤਹੀਣ ਨਾਨਕ ਜਨ ਜੰਪੈ ਹੋ ਸਦਾ ਹੀ ਸੱਚਾ ਸੋਈ ਸੂਹੀ ਮਹੱਲਾ ਪਹਿਲਾ ਕਰ ਦੂਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੈ ਬਾਂਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਹੀ ਅਲ ਰਵ ਰਹੇ ਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਉਤਾਰੇ ਸੋਏ ਸੂਹੀ ਮਹੱਲਾ ਪਹਿਲਾ ਕਰ ਸੇਵਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਓਜਲ ਕਹਿ ਚਿਲਕਣਾ ਘੋਟ ਮਕਾਲੜੀ ਮਸ ਧੋਤਿਆ ਜੂਠਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾ ਮੰਗਿਆ ਤਿੱਥੈ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆ ਪਾਸ ਆਹੋ ਚਿਤਵੀ ਆਹਾ ਟਠੀਆ ਕਮਨਾ ਆਵਨੀ ਵਿਛੋ ਸਖੜੀ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਜ ਬਸਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ ਸੇ ਫਲ ਕਮਨਾ ਆਵਨੀ ਤੇ ਗੁਣ ਮੈਂ ਤਨ ਹਨ
अंदलै भार उठाया डूगर वाट बहोत अखी लोड़ी ना लाह हो चलंगा कित चाकरिया चंगी आई है अवर स्याणप कित नानक नाम संभाल तू बद्दा छुट्टे बद्दा छुट्टे जित सूही महला पहला जप तप का बंद बेड़ोला जित लंघे बहेला ना सरवर ना उछला सा पंथ सहेला तेरा एको नाम मंजीठड़ा रत्ता मेरा चोला सदरंग ढोला रहा साजन चले प्यारिया क्यों मेला होई जे गुण होवे गंठड़िया मेले गा सोई मिलिया होई न विछड़िया विछड़िया जे मिलिया होई आवा गोन ने वारिया है साचा सोई हुमै मारने वारिया सीता है चोला गुरबचनी फल पाया सह के अमृत बोला नानक कह से है सहेली हो सहो खरो सहो खरा प्यारा हम सह केरिया दासिया साचा खसम हमारा सूही महला पहला जिनको पांडा पाओ तिना सवार सी सुखी कृ पसाओ दुख विसार सी सहसा मूले ना हे सर पर तार सी तिना मिलिया गुराय जिनको लिखिया अमृत हर का नाव देवै दीखिया चल हे सतगुर पाए पहे न भीख्या जाको महल हजूर दूजे निवै किस दर दरवाणी ना हे मूले पुछ तिस छुट्टै ता कै बोल साहेब नर नदर जिस कले आने आप जिस नाही दूजा मतै कोय टाहे उसारे साज जाने सब सोए नाव नानक बख्शीस नदरी करम होए सूही महला पहला पांडा हचा सोए जो तिस भाव सी पांडा अतमलीन तोता हचा न होए सी गुरु द्वारे होए सो जी पाए सी एत द्वारे तोए हचा होए सी मैले हचे का विचार आवरताए सी मत को जाना जाए अगै पाए सी जे हे कर कमाए ते हा होए सी अमृत हर का नाव आप वरताए सी चलिया पत सिउ जन्म सवार वाजा वाए सी मानुष क्या वेचारा तेहो लोक सुनाए सी नानक आप निहाल सब कुल तार सी सूही महला पहला जोगी होवै जोग वै भोगी होवै खाए तपिया होवै तप करे तीर्थ मल मल नहाए तेरा सदड़ा सुनी जै भाई जे को बह अलाए रहा जैसा बीजै सो लुणे जो खट्टे सो खाए अगै पुछना हो वही जे सन निशान है जाए तैसो जैसा काटिया जैसी कर कमाए जो दम चितना आवे सो दम बिरथा जाए हु तन वेची बै करी जे को ले वेकाए नानक कमना आवे जित तन नाही सच्चा ना हो सूही महला पहला कर सतवा एक ओ अहंकार सतगुर प्रसाद जोग न खिंता जोग न डंडा जोग न पसम चढ़ाइया जोग न मुंदी मूंड मुंडाया जोग न सिंही वाइया अंजन माहे निरंजन रही है जोग जुगत इव पाई है गली जोग न हुई एक दृष्ट कर संसर जाना जोगी कही है सोई रहा जोग न बाहर मड़ी मसाणी जोग न ताड़ी लाई है जोग न देश से संतर पवे है जोग न तीर्थ नही है अंजन माहे निरंजन रही है जोग जुगत इव पाई है सतगुर भेटै ता सहसा टूटै तावत वर्ज रही है निचर चरै सहज तुन लागै करही परचा पाई है अंजन माह निरंजन रही है जोग जुगत इव पाई है नानक जीवत्या मर रही है सो जोग कमाई है वाजे बाज हो सिंही वाजे तो निरपो पद पाई है अंजन माह निरंजन रही है जोग जुगत तो पाई है सूही महला पहला कौन तरा जी कवन तुला तेरा कवन सराफ बुलावा कौन गुरु का पै दीखिया ले वै कह पहल पह मुल करावा मेरे लाल जियो तेरा अंत न जाना तू जल थल मही अल भर पुर लीना तू आपे सर्व समाणा रहा मन तारा जी चित तुला तेरी सेव सराफ कमावा घट ही पीतर सो सोह तोली इन बिद चित रहावा आपे कंडा तोल तरा जी आपे तोलन हारा आपे देख है आपे भूजै आपे है वणजारा अंदला नीच जात परदेसी खिन आवै तिल जावै ताकि संगत नानक रहदा क्यों कर मूड़ा पावै राग सूही महला चौथा घर पहला एक ओ अंकार सतगुर प्रसाद मन राम नाम आराध्या गुर शब्द गुरु गुर के सब इच्छा मन तन पूरिया सब चूका डर जम के मेरे मन गुण गावो राम नाम हर के गुरे तुठे मन प्रभु दया हर पिया रस घट के रहाओ सत संगत उत्तम सतगुर केरी गुण गावे हर प्रभु के हर कृपा तारे मेल हो सत संगत हम तो हे पग जन के राम नाम सब है राम नामा रस गुरमत रस रस के हर अमृत हर जल पाया सब लाती तिस तिस के हमरी जात पात गुर सतगुर हम बेचो सिर गुर के जन नानक नाम प्रयो गुर चेला गुर राखो लाज जान के सूही महला चौथा हर हर नाम भजो परखोतम सब बिनसे दाल सब बिनसे दाल दलगा पाओ जन्म मरना मिट्यो गुर शब्द हर अस्थिर सेव सुख समगा मेरे मन भज राम नाम अत पिरगा
ਮੈਂ ਮਨ ਤਨ ਅਰਪ ਧਰਿਓ ਗੁਰ ਆਗੇ ਸਿਰ ਵੇਚ ਲਿਓ ਮੁਲ ਮਹਿੰਗਾ ਰਹਾਉ। ਨਰਪਤ ਰਾਜੇ ਰੰਗ ਰਸ ਮਾਣਹਿ ਬਿਨ ਨਾਵੇ ਪੱਕੜ ਖੜੇ ਸਭ ਘਲਗਾ। ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹਥ ਫਲਗਾ। ਹਰੇ ਰਾਖ ਰਾਖ ਜਨ ਕਿਰਮ ਤੁਮਾਰੇ ਸਨਾਗਤ ਪੁਰਖ ਪ੍ਰਤ ਪਲਗਾ। ਦਰਸ਼ਨ ਸੰਤ ਦੇ ਹੋ ਸੁਖ ਪਾਵੈ ਪ੍ਰਭ ਲੋਚ ਪੂਰਨ ਜਨ ਧੁਮਕਾ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀ ਜੈ ਦਾਨ ਹਰ ਨਿਮਗਾ। ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟੋ ਸਦ ਘੁਮਕਾ। ਸੂਹੀ ਮਹੱਲਾ ਚੌਥਾ। ਹਰ ਨਾਮਾ ਹਰੇ ਰੰਗ ਹੈ ਹਰੇ ਰੰਗ ਮਜੀਠੈ ਰੰਗ ਗਟ ਉਠੈ ਹਰ ਰੰਗ ਚਾੜਿਆ ਫਿਰ ਬਹੁ ਨ ਹੋਵੀ ਭੰਗ। ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੈ ਹਰ ਉਪਦੇਸ ਹਰ ਪੇਟਿਆ ਰਾਉ ਨੇ ਸੰਗ। ਰਹਾ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ। ਹਰ ਪ੍ਰਭ ਚਿਤਨਾ ਆਇਓ ਮਨ ਦੂਜਾ ਭਾਉ ਸਹਿ ਲੰਗ। ਹਮ ਮੈਲ ਭਰੇ ਦੋ ਚਾਰੀਆ ਹਰ ਰਾਖੋ ਅੰਗੀ ਅੰਗ। ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲਾਥੇ ਕਿਲ ਵਿਖ ਪੰਗ। ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲ ਹੋ ਸੰਗ। ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ। ਸੂਹੀ ਮਹੱਲਾ ਚੌਥਾ। ਹਰ ਹਰ ਕਰੇ ਨਿਤ ਨਿਤ ਕਪਟ ਕਮਾਵੇ ਹਿਤਾ ਸੁਧ ਨਾ ਹੋਈ। ਅੰਦਨ ਕਰਮ ਕਰੇ ਬਹੁ ਤੇਰੇ ਸੁਪਨਾ ਸੁਖ ਨਾ ਹੋਈ। ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੈ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ। ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਹੋ ਨਾ ਜਾਈ। ਅੰਤਰ ਰੋਗ ਮਹਾ ਅਭਿਮਾਨਾ ਦੂਜੈ ਭਾਏ ਖੁਆਈ। ਬਾਹਰ ਭੇਖ ਬਹੁਤ ਚਤੁਰਾਏ ਮਨੁਆ ਦਹਿ ਦਿਸ ਧਾਵੈ ਹੋਮੈ ਵਿਆਪੈ ਸਬਦ ਨਾ ਚੀਨੈ ਫਿਰ ਫਿਰ ਜੁਨੀ ਆਵੈ। ਨਾਨਕ ਨਦ ਕਰੇ ਸੋ ਬੂਜੈ ਸੋ ਜਨ ਨਾਮ ਧਿਆਏ। ਗੁਰ ਪ੍ਰਸਾਦੀ ਏਕੋ ਬੂਜੈ ਏਕ ਸਮਾਹੇ ਸਮਾਏ। ਸੂਹੀ ਮਹੱਲਾ ਚੌਥਾ। ਕਰ ਦੂਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ। ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਂਤ ਵਸਾਈ। ਤਿਸਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ। ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਇਆਲ ਗੁਣ ਨਾਮ ਦਰੜਾਈ। ਹੋ ਹਰ ਪ੍ਰਭ ਪਿਆਰਾ ਢੂੰਡ ਟੂਟਾਈ ਸਤ ਸੰਗਤ ਮਿਲ ਹਰ ਰਸ ਪਾਈ। ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮੇਲੈ ਹਰ ਭਾਈ। ਸੂਹੀ ਮਹੱਲਾ ਚੌਥਾ। ਹੈ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ। ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹਿ ਦਿਨ ਰਾਤੀ ਪੂਰੇ ਗੁਰ ਕਾ ਸ਼ਬਦ ਸਮਾਣੇ। ਰਹਾਉ ਹਰ ਰੰਗ ਕੋ ਲੋਚਾ ਸਭ ਕੋਈ ਗੁਰਮੁਖ ਰੰਗ ਚੜੂਲਾ ਹੋਈ। ਮਨ ਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੋਚਾ ਰੰਗ ਨ ਹੋਵੈ ਕੋਏ। ਨਦ ਕਰੇ ਸਤਗੁਤਾ ਸਤਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ। ਸੂਹੀ ਮਹੱਲਾ ਚੌਥਾ। ਜਿਹਵਾ ਹਰਸ ਰਹੀ ਅਗਾਏ ਗੁਰਮੁਖ ਪੀਵੈ ਸਹਿਜ ਸਮਾਏ। ਹਰ ਰਸ ਜਨ ਚਾ ਕਹੋ ਜੇ ਭਾਈ ਤੋ ਕਤ ਅਨੰਤ ਸਾਧ ਲੁਭਾਈ। ਰਹਾਉ ਗੁਰਮਤ ਰਸ ਰਾਖੋ ਉਰ ਧਾਰ ਹਰ ਰਸ ਰਾਤੇ ਰੰਗ ਮੁਰਾਰ। ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹੋਮੈ ਕਰੈ ਬਹੁਤੀ ਮਿਲੈ ਸਜਾਏ। ਨਦ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ। ਸੂਹੀ ਮਹੱਲਾ ਚੌਥਾ। ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਪੂਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਹਰ ਕੀ ਅਕਥ ਕਥਾ ਸੁਨੋ ਜਨ ਭਾਈ ਜਿਤ ਸਹਸਾ ਦੂਖ ਭੂਖ ਸਭ ਲਹਿ ਜਾਏ। ਰਹਾਉ ਰਵਿਦਾਸ ਚਮਾਰ ਉਸਤ ਕਰੇ ਹਰ ਕੀਤ ਨਿਮਕ ਇੱਕ ਗਾਏ। ਪਤ ਜਾਤ ਉਤਮ ਭਇਆ ਚਾਰ ਵਰਨ ਪੈ ਪਗਿਆਏ। ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਮ ਨਾਮ ਦੇ ਓਲੀਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ। ਜਨ ਨਾਨਕ ਤਿਨ ਕਉ ਅੰਦਨ ਪਰਸੇ ਜੇ ਕਿਰਪਾ ਕਰੇ ਹਰ ਰਾਏ। ਸੂਹੀ ਮਹੱਲਾ ਚੌਥਾ। ਤਿਨੀ ਅੰਤਰ ਹਰ ਅਰਾਧਿਆ ਜਿਨ ਕੋ ਧੁਰ ਲਿਖਿਆ ਲਿਖ ਤੋ ਲਿਲਾਰਾ। ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਰਹਾਉ ਧੁਰ ਭਗਤ ਜਨਾ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੈ ਸੁਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹਕਾਰਾ। ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ। ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕੈ ਪਵੈ ਛਾਰਾ। ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛ ਕਰਹੋ ਬੀਚਾਰਾ। ਚਹੋ ਪੀੜੀ ਆਦਿ ਜੁਗਾਦ ਬਖੀਲੀ ਕਿਨੈ ਨਾ ਪਾਇਓ ਹਰ ਸੇਵਕ ਭਾਏ ਨਿਸਾਰਾ। ਸੂਹੀ ਮਹੱਲਾ ਚੌਥਾ। ਜਿੱਥੈ ਹਰ ਆਰਾਧਿਆ ਤਿੱਥੈ ਹਰ ਮਿਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤੋ ਬਿਦ ਲਿਆ ਨਾ ਜਾਈ। ਹਰ ਧਨ ਸੰਚੀਐ ਭਾਈ ਜੇ ਹਲਤ ਪਲਤ ਹਰ ਹੋਇ ਸਖਾਈ। ਰਹਾਉ ਸਤ ਸੰਗਤੀ ਸੰਗ ਹਰ ਤਨ ਖਟਿਆ ਹੋਰ ਥੈ ਹੋਰ ਤੋ ਓ ਪਾਏ। ਹਰ ਤਨ ਕਿਤੈ ਨਾ ਪਾਈ ਹਰ ਰਤਨੈ ਕਾ ਵਾਪਾਰੀਆ। ਹਰ ਰਤਨ ਧਨ ਵੇ ਹਜੇ
कच्चा के व्यापार ये वाक है तन लया न जाय हर तन रतन जवे हर माणक हर तन्ना नाल अमृत वेला बता हर भगती हर लिवलाई हर तन अमृत वेला बता का बीजा भगत खाए खर्च रहे ने खुटै नाही हलत पलत हर तन्ना की भगता को मिली बड़ियाई हर तन निरपो सदा सदा सिर है साचा इहो हर तन अग्नि तस्करै पाणिया जम दूत है किसै का गवाया न जाई हर तन को चका नेर न आवई जम जागाती डंड न लगाई साखती पाप करके भिख्या तन संचया तिना इक विख नाल न जाई हलता विच साख दो हिले पै हथों छुड़क गया अगै पलत साखत हर दर गहे ढोई न पाई इस हर तन का साहु हर आप है संत हो जिसनो दे सो हर तन लद चलाई इस हर तन्ना का तोटा कदे ना आवई जन नानक को गुर सोजी पाई सूही महला चौथा जिस नो हर सो प्रसन्न होए सो हर गुणा रवै सो भगत सो परवान तिसकी महिमा क्या भनिया जिसका हृदय वस्या हर पुरख भगवान गोविंद गुण गाइया जियो लाए सतगुरु नाल ध्यान रहो सो सतगुरु सा सेवा सतगुर की सफल है जिसते पाइय परम निधान जो दूजै पाए सात कामना अर्थ दुगंध सरेव दे सो निहपल सब अज्ञान जिसनो प्रतीत होवै तिसका गावै थाय पवै सो पावै दरगहे मान जो बिन प्रतीति कपटी कूड़ी कूड़ी अखी मीट दे उनका उतर जाएगा झूठ गुमान जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हो करी बख्यान सूही महला चौथा कर सतवा एक ओहंकार सतगुर प्रसाद तेरे कवन कवन गुण कह कह गावा तू साहिब गुणी ने धाना तुमरी महिमा बरन ना सा को तू ठाकुर ऊच भगवाना मैं हर हर नाम तर सोई जो पावे तू राख मेरे साहेब तू मैं तुझ बिन अवर न कोई रहाओ मैं तान दीवान तू है मेरे स्वामी मैं तुझ आगे अरदास मैं होर थाओ ना ही जिस पह करो बेनती मेरा दुख सुख तुझ ही पास विचे धरती विचे पानी विच काश अगन त्रीजै बकरी सिंह इक तै थाए रखे राखे मन हर जप भ्रम पाओ दूर की जै हरे की बड़ियाई दे कहो संत हो हरे ने माणिया माण्यो देवाय ज्यों धरती चरण तले ते उपर आवै त्यों नानक साजना जगत आन सब पैरी पाए सूही महला चौथा तू करता सब किश आपे जान है क्या तुद पह आख सुनाइय बुरा भला तुद सब किश सूझै जे हा को करे ते हा को पाई है मेरे साहेब तू अंतर की बिद जान है बुरा भला तुद सब किश सूझै तुद पावै तिवै बुलावे रहाओ सब मोह माया शरीर हर किया विच देही मानुख भगत कराई इक ना सतगुर मेरे सुख देव हे इक मनमुख तंद पिटाई सब को तेरा तू सब ना का मेरे करते तुद सब ना सिरे लिखिया लेख जे ही तू नद करे ते हा को होवै बिन नदरी ना ही को भेख तेरी बड़ियाई तू है जान है सब तुदनो नित ध्याए जिसनो तुद भावै तिसनो तू मेल है जन नानक सो थाए पाए सूही महला चौथा जिनका अंतर वस्या मेरा हर हर तिन के सब रोग गवाए ते मुक्त पै जन हर नाम ते आया तिन पवित्र परम पद पाए मेरे राम हरजन आरोग पै गुर बचनी जिना जप्या मेरा हर हर तिन के हो मैं रोग गए रहाओ ब्रह्मा विष्णु महादेव त्रै गुण रोगी विच हो मैं कार कमाई जिन किए ते सहना चेत हे पपड़े हर गुरमुख सो जी पाई हो मैं रोग सब जगत व्यापिया तिन को जन मरण दुख भारी प्रसादी को वेला छूटै तिस जन को हम बलिहारी जिन शिष्ट साजी सोई हर जाने ताका रूप अपारो नानक आपे वेख हर बिकसै गुरमुख ब्रह्म बिचारो सूही महला चौथा कीता करना सब रजाई किछ कीचै जे कर सकिया अपना कीता किछ ना होवै ज्यो हर पावै त्यो रखिया मेरे हर जियो सब को तेरा बस ऐसा जोर नाही जे किछ कर हम सा कह ज्यो पावै ते वै बख्स रहाओ सब जियो पिंड दिया तुदे आपे कारै लाया जे हा तू हुक्म करहे ते हे को कर्म कमावै जे हा तुद तुर लिख पाया पंच तत्व कर तुद श्रेष्ठ सब साजी कोई छेवा करयो जे किछ कीता होवै इक ना सतगुर मेरे तू बुझावे इक मनमुख करहे से रोवै हर की बड़ियाई हो आख न साका हो मूर्ख मुग्ध नी जान जन नानक को हर बख्सला मेरे स्वामी शरणागत पया अजान राग सूही महला पंजवां कर पहला एक ओ अंकार सतगुर प्रसाद
बाजी कर जैसे बाजी पाई, नाना रूप एक दिखलाई, सांग उतार थम्यो पासारा, तब एको एक अंकारा, कवन रूप दृष्टियो बिनासे हो, कतहे गयो ओह कतते आयो रहाओ, जलते उठे अनक तरंगा, कनक भूखन कीने बहु रंगा, बीज बीज देखो बहु प्रकारा, फल पाके ते एक अंकारा, सहस कटा मह एक आकाश, कट फूटे ते ओ ही प्रकाश, भरम लोभ मोह माया विकार, परम छूटे ते एक अंकार, ओह अविनाशी बिनस नाही, बिनसत नाही, ना को आवे ना को जाही, गुर पूरै हो मैं मल तोई, कहो नानक मेरी परम गत होई, सूही महला पंजवा कीता, लोढ़े सो प्रभु होए तुझ बिन दूजा नाही कोय, जो जन सेवे तिस पूर्ण काज, ता सपने की रखहु लाज, तेरी शरण पूर्ण दयाला, तुझ बिन कवन करे प्रतपाला, रहा जल थल में ही अल रहे भरपूर, निकट बसै नाही प्रभु दूर, लोक पति पति आ रहा कछु न पाइय, साच लगै ता हम मैं जाइय, जिस नो लाए लै सो लागै, ज्ञान रतन अंतर तेसो जागै, दुर मत जाए परम पद पाए, गुर प्रसादी नाम त्याए, धोए कर जोड़ करो अरदास, तुद भावै ता आन्हे रास, कर कृपा अपनी भगती लाए, जन नानक प्रभु सदा त्याए, सूही महला पंजवा, तन सोहागन जो प्रभु पछानै, मानै हुक्म तजैब मानै, प्रे सिंह राति रलिया मानै, सुन सखिए प्रमिलन निसानी, मन तन अर्प तज तज लाज लोकानी, रहाओ सखी सहेली कहो समझावै, सोई कमावै जो प्रभावै, सा सोहागण अंक समावै, गर्भ गहेली महल ना पावै, फिर पछतावै जब रहन बेहावै, कर्महीन मन मुख दुख पावै, बिनो करी जे जाना दूर, प्रभ अबनासी रहया भरपूर, जन नानक गावै देख हदूर, सूही महला पंजवा, गृहो वस गुर कीना हो कर की नार, दस दासी कर दीनी पतार, सगल समगरी मैं कर की जोड़ी, आस पे आसी पिर को लोड़ी, कवन काह गुण कंत प्यारे, सुगढ़ स्वरूप दयाल मुरारे, रहाओ सत सिगार पौ अंजन पाया, अमृत नाम तंबोल मुख खाया, कंगन बस्त्र गहने बने सुहावे, तन सब सुख पावे, जा पिर घरे आवे, गुण कामण कर कंत री जाया, वस कर लीना गुर परम चुकाया, सब ते ऊंचा मंदिर मेरा, सब का मन त्यागी प्रयो प्रीतम मेरा, प्रकटिया सूर्य ज्योत उजियारा, सेज बिछाई सरद अपारा, नव रंग लाल सेज रावण आया, जन नानक पेर तन मिले सुख पाया, सूही महला पंजवा, ओम क्यों हियो मिलन पवताई, खोजत खोजत चर्यो देखो प्रे जाई, सुनत सदेश रो प्रे गृह सेज बिछाई, भ्रम भ्रम आयो तो नदर न पाई, किन बिद हीरो तीरै निमानो, मिल साजन हो तुझ कुर्बानो, रहाओ एका सेज बिछी तन कंता, तन सूती पिर सद जागंता, पियो मदरो तन मतवंता, तन जागै जे पिर बोलंता, पई निरासी बहुत दिन लागे, देश संतर मैं सगले जागे, खिन रह न पावो बिन पग पागे, होए कृपा

ਦਾਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕਹਿ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾੜੇ ਨਾਲ ਸੋ ਹੈ ਪਰਖ ਮੋਹਣੀ ਹੈ ਲਿਆ ਵਿਆਹ ਹੋਆ ਸੋਭ ਸੇਤੀ ਪੰਚ ਸਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜੇ ਲਾਇਆ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿਨ ਸਿਉ ਗਾਢਿਆ ਮਨ ਲੀਅੜਾ ਦਿੱਤਾ ਲੀਆ ਤਾ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ ਜਿਨ ਦੇਸ ਆਇਆ ਹੋਹਿਰ ਲੀਆ ਜੀ ਸੇਤੀ ਗਹਿ ਰਹਿ ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ ਹੋ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਹੋ ਵੈ ਵਾਸਲਾ ਕੱਢ ਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ ਪਹਿਰੈ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਤੇ ਜਾਏ ਬਈਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਹੋ ਵੈ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕਿਉ ਜਾਈਐ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ ਸੁਣੇ ਦੇ ਕੇ ਬਾਜ ਕਹਿਐ ਦਾਨ ਅਣ ਮੰਗਿਆ ਦਿਵੈ ਦਾਨ ਦੇ ਦਾਤਾ ਜਗ ਬਿਦਾਤਾ ਨਾਨਕ ਸੱਚ ਸੋਈ ਆਪ ਕਰੇ ਕਿ ਸਾਖੀਐ ਹੋਰ ਕਰੇ ਨਾ ਕੋਈ ਸੋਈ ਮਹੱਲਾ ਪਹਿਲਾ ਮੇਰਾ ਮਨ ਰਤਾ ਗੁਣ ਰਵੈ ਮਨ ਪਾਵੈ ਸੋਈ ਗੁਰ ਕੀ ਪੌੜੀ ਸੱਚ ਕੀ ਸੱਚ ਅਸ ਕੋਈ ਸਹਿ ਸੁਖ ਸਹਿ ਜਾਵੈ ਸਾਚ ਪਾਵੈ ਸਾਚ ਕੀ ਮਤ ਕਿਉ ਟਲੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਚਲਿਓ ਕਿਉ ਚਲੈ ਪ੍ਰਪੰਚ ਮੋਹ ਵਿਕਾਰ ਤਾਂ ਕੇ ਕੂੜ ਕਪਟ ਨ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੂਲ ਕਰਾਇਆ ਆਪਨੜਾ ਪ੍ਰਭ ਸਹਿਜ ਪਛਾਤਾ ਜਾ ਮਨ ਸੱਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਇਆ ਕੀ ਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਸਾਰਿਆ ਪੰਚ ਭੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆ ਰੇ ਸੋ ਤੂੰ ਸੁਣ ਪਿਆਰੇ ਤੁਧ ਪਾਵੈ ਸੱਚ ਸੋਈ ਅਵਣ ਜਾਣਾ ਨਾਤੀਐ ਸੱਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਪਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰਸਬ ਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਾਰ ਘਰ ਜਾਹੀ ਸਾਜਨ ਰਤ ਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰਹਿ ਰਲੀਆਂ ਕਰਮ ਧਰਮ ਸੁਭਾਇਆ ਅੜਸਠ ਤੀਰਥ ਪੁੰਨ ਪੂਜਾ ਨਾਮ ਸੱਚ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ ਆਂਦਾ ਆਗੂ ਜੇਤੀ ਹੈ ਕਿਉ ਪਾਦਰ ਜਾਣੈ ਆਪ ਮੁਸੈ ਮਤ ਹੋਸੀਐ ਕਿਉ ਰਾਹੁ ਪਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਤ ਕੀ ਕਿਉ ਰਾਹੀ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਬਿਨ ਨਾਮ ਹਰ ਕੇ ਕਛ ਨਾ ਸੁਝੈ ਅੰਧ ਬੂਡੋ ਧੰਧਲੀ ਦਿਨ ਰਾਤ ਚਾਨਣ ਚਾਓ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਿਨੰਤੀ ਰਾਹ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਤੀਏ ਸਭ ਦੇਸ ਪਰਾਇਆ ਕਿਸ ਪੈ ਖੋਲੀ ਕਿਸ ਪੋ ਹੈ ਕਿਸ ਪਹਿ ਖੋਲੋ ਗੰਠੜੀ ਦੁਖੀ ਭਰਿਆ ਦੁਖੀ ਭਰਿਆ ਜਗਤ ਸਬਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਕਰੇ ਡਰਾਵਣੇ ਤੋਟ ਨਾ ਆਵੈ ਫੇਰਿਆ ਨਾਮ ਵਿਹੁਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਤੀਏ ਸਭ ਦੇਸ ਪਰਾਇਆ ਗੁਰ ਮਹਿਲੀ ਘਰ ਆਪਣੇ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਭਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾਂ ਸੋਹਿਲਾ ਬਾਜੰਤ ਅਨਹਦ ਬੀਣਾ ਗੁਰ ਮਹਿਲੀ ਕਰ ਆਪਣੇ ਸੋ ਭਰਪੁਰ ਲੀਣਾ ਕੀਤਾ ਕਿਆ ਸਲਾਹੀ ਆਏ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਣਾਵੈ ਆਪ ਅਭੁੱਲ ਨ ਭੁੱਲੇ ਜੈ ਜੈਕਾਰ ਕਰੈ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵ

ਤਿਆਗ ਸੂਹੀ ਚੰਤ ਮਹੱਲਾ ਤੀਜਾ ਘਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੁੱਖ ਸੋਹਲੜਾ ਹਰ ਧਿਆਵੋ ਗੁਰਮੁਖ ਹਰ ਪਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਮਿੱਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਕਰ ਜਾਪੋ ਸੁੱਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਭਾਈ ਸੁੱਖ ਸੋਹੇ ਲੜਾ ਹਰ ਧਿਆਵੋ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ ਗੁਰਮਤਿ ਸਹਿਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋ ਦੁਰਮਤ ਦੂਜੀ ਕੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕਰੀ ਮੇਰੇ ਠਾਕਰ ਤਿਨ ਅੰਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਯੁਗ ਮਹਿ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸਬਦ ਵਿਚਾਰਾ ਗੁਰ ਸਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੁਭਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਆਕਿਲ ਵੇਖ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ ਯੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰਮਾਈ ਹਰ ਗੁਣ ਗਾਵੇ ਤ੍ਰਿਪਤ ਅਗਾਈ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੁੱਖ ਨਾ ਲਾਗੈ ਆਏ ਦਹ ਦਿਸ ਪੂਜ ਹੋਵੈ ਹਰ ਜਨ ਕੀ ਉਹ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਘਰ ਮਾਹੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜੀਓ ਰਾਖੈ ਜੁਗ ਜੁਗ ਰੱਖਦਾ ਆਰਾਮ ਸੋ ਭਗਤ ਜੋ ਗੁਰਮੁਖ ਹੋਵੈ ਹੋਮੈ ਸ਼ਬਦ ਜਲਾਇਆ ਰਾਮ ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਬਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੈ ਵਿਚੋ ਆਪ ਗਵਾਵੈ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਔਗੁਣ ਪਛਾਣੇ ਹਰ ਨਾਮ ਬਖਾਣੇ ਭੈ ਭਗਤ ਮੀਠੀ ਲਾਗੀ ਅੰਦਨ ਭਗਤ ਕਰੈ ਦਿਨ ਰਾਤੀ ਕਰ ਹੀ ਮਹਿ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਨਾਲੀ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅੰਦਨ ਨਾਮ ਸੰਭਾਲੇ ਮਨਮੁਖ ਭਗਤ ਕਰਹਿ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ ਰਾਮ ਹੋਮੈ ਮਾਇਆ ਰੂਪ ਵਿਆਪੇ ਮਰ ਜਨਮੈ ਦੁੱਖ ਹੋਈ ਰਾਮ ਮਰ ਜਨਮੈ ਦੁੱਖ ਹੋਈ ਦੂਜੈ ਭਾਏ ਪਤ ਪਰਚ ਗਵੋਈ ਬਿਨ ਗੁਰ ਤਤ ਨ ਜਾਣਿਆ ਭਗਤ ਵੀ ਹੋਣਾ ਸਭ ਭਰਮ ਜਗ ਭਰਮਿਆ ਅੰਤ ਗਿਆ ਪੁੱਛਤਾਨਿਆ ਕੋਟ ਮਦੈ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਕੋਈ ਭਗਤਾਂ ਕਹਿ ਕਰ ਕਾਰਜ ਸੱਚਾ ਹਰ ਗੁਣ ਸਦਾ ਬਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੁੱਟ ਕਦੇ ਨਾਨਕੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇਆ ਨਾਨਕ ਆਪੇ ਬਖਸ ਮਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੂ ਰਾਮ ਹੋਮੈ ਸਭ ਕਿਲ ਵਿਕਾਟੇ ਸਾਚ ਰੱਖਿਆ ਉਰ ਧਾਰੇ ਰਾਮ ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਧਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸੱਚਾ ਨਾਨਕ ਸਾਚਾ ਸਾਹਿਬ ਸਾਚੀ ਸਨਾਈ ਸੱਚ ਨਿਸਤਾਰਾ ਹੋਈ ਸੱਚਾ ਸਤਿਗੁਰ ਸਾਚ ਬੁਝਾਇਆ ਪਤ ਰੱਖੈ ਸੱਚ ਸੋਈ ਰਾਮ ਸੱਚਾ ਭੋਜਨ ਪਾਉ ਸੱਚਾ ਹੈ ਸੱਚੈ ਨਾਮ ਸੁਖ ਹੋਈ ਰਾਮ ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਭ ਨਾ ਜੁਨੀ ਵਸਾ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿੱਚ ਵਿਚੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸੱਚਾ ਵਿੱਚ ਸੱਚਾ ਪੁਰਖ ਸਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜੈ ਦੇਖਾ ਤੈ ਸੱਚ ਬਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਸਾ ਆਪੇ ਕਰਤਾ।

परम सत्कार योग गुरु की साची निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहेगुरु जी का खालसा वाहेगुरु जी की फतेह। जुगो जुगे अटल चावर तखत छतर दे मालक गुरता गद्दी ते सुभाईमान जागदी जो धन धन सतगुरु साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का सुमेल होण जा रहा है। इस खुशी के मौके उत्ते दास खालसा दीवान सोसायटी गुरद्वारा साहिब सुख सागर के समूह सेवादारा वालों आप दूर नेड़े वाहे सारे पतवंती सज्जन का तह दिलों धन्यवाद निघा जी अवाय कर रहा है। ऑन बिहाफ ऑफ खालसा दीवान सोसायटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for being here, for coming today. It's a really pleasure that we are witnessing two beautiful souls merging into one in the presence of our eternal Guru. Today it's not just a ceremony, but it's a blessing. And now, as we are sitting in this darbar, with Guru Sahib as the supreme power, so it becomes a collective responsibility to maintain the integrity and decorum of this darbar, which means absolutely no talking, listening to the kirtan, and paying attention. For your convenience, and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਆਪਣੇ ਜੋ ਨਿੱਜੀ ਵਿਚਾਰ ਨੇ ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ ਚੁੱਪ ਦਾ ਦਾਨ ਬਖਸ਼ਿਸ਼ ਕਰੋ ਆਪਣੀ ਸੁਰਤ ਆਪਣਾ ਧਿਆਨ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ ਉੱਥੇ ਨਾਲ ਦੀ ਨਾਲ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ ਜਿਨ੍ਹਾਂ ਮਾਵਾਂ ਕੋਲ ਛੋਟੇ ਬੱਚੇ ਨੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੇ ਬੱਚੇ ਡਿਸਿਪਲਿਨ ਦੇ ਵਿੱਚ ਰਹਿਣ ਕਿਉਂਕਿ ਬੱਚੇ ਸ਼ਰਾਰਤਾਂ ਕਰਦੇ ਨੇ ਦਰਬਾਰ ਸਾਹਿਬ ਦੇ ਵਿੱਚ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਸੋ ਮਾਵਾਂ ਦਾ ਪਿਤਾਵਾਂ ਦਾ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪਲੀਜ਼ ਮੇਕ ਸ਼ੋਰ ਕਰੋ ਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਕਹਿਣ ਦੇ ਵਿੱਚ ਰਹਿਣ ਸੋ ਆਹ ਹੁਣ ਸਾਧ ਸੰਗਤ ਜੀ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਹੈ ਕਾਕਾ ਜੀ ਸ਼ਹਿਜ਼ਾਦ ਸਿੰਘ ਗਿੱਲ ਸਪੁੱਤਰ ਸਰਦਾਰ ਪ੍ਰੀਤ ਕਮਲ ਸਿੰਘ ਜੀ ਗਿੱਲ ਅਤੇ ਮਾਤਾ ਜੀ ਰਜਿੰਦਰ ਕੌਰ ਗਿੱਲ ਪਰਿਵਾਰ ਦਾ ਪਿਛਲੇਰਾ ਪਿੰਡ ਕੰਧੋਵਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਤੋਂ ਬਿਲੋਂਗ ਕਰਦੇ ਨੇ ਅਤੇ ਇਸ ਵਕਤ ਇਹ ਪਰਿਵਾਰ ਸਰੀ BC ਦਾ ਨਿਵਾਸੀ ਹੈ ਸ਼ਹਿਜ਼ਾਦ ਸਿੰਘ ਦੇ ਦਾਦਾ ਜੀ ਦਾ ਨਾਂ ਸਰਦਾਰ ਪ੍ਰੀਤਮ ਸਿੰਘ ਜੀ ਗਿੱਲ ਅਤੇ ਦਾਦੀ ਜੀ ਮਾਤਾ ਗੁਰਮੀਤ ਕੌਰ ਜੀ ਗਿੱਲ ਹਨ ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਗੁਰਦੀਪ ਸਿੰਘ ਜੀ ਢਿੱਲੋਂ ਅਤੇ ਨਾਨੀ ਜੀ ਮਾਤਾ ਪਲਵਿੰਦਰ ਕੌਰ ਢਿੱਲੋਂ ਹਨ ਸੋ ਇਸੀ ਲੜਕਾ ਪਰਿਵਾਰ ਕਮਿੰਗ ਟੂ ਦ ਬ੍ਰਾਈਡ ਬੀਬਾ ਜੀ ਗੁਰਸ਼ਰਨ ਕੌਰ ਸਪੁੱਤਰੀ ਸਰਦਾਰ ਮਨਮੋਹਨ ਸਿੰਘ ਜੀ ਮਾਂਗਟ ਅਤੇ ਮਾਤਾ ਜੀ ਹਰਪ੍ਰੀਤ ਕੌਰ ਮਾਂਗਟ ਪਰਿਵਾਰ ਦਾ ਪਿਛਲੇਰਾ ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ ਪੰਜਾਬ ਅਤੇ ਇਸ ਵਕਤ ਇਹ ਪਰਿਵਾਰ ਕੈਲਗਰੀ ਅਲਬਰਟਾ ਦਾ ਨਿਵਾਸੀ ਹੈ ਗੁਰਸ਼ਰਨ ਕੌਰ ਦੇ ਦਾਦਾ ਜੀ ਦਾ ਨਾਂ ਸਰਦਾਰ ਬਲਬੀਰ ਸਿੰਘ ਜੀ ਮਾਂਗਟ ਅਤੇ ਦਾਦੀ ਜੀ ਮਾਤਾ ਸੁਰਿੰਦਰ ਕੌਰ ਮਾਂਗਟ ਇਹਨਾਂ ਦੇ ਨਾਨਾ ਜੀ ਦਾ ਨਾਂ ਸਰਦਾਰ ਹਾਕਮ ਸਿੰਘ ਜੀ ਸਿੱਧੂ ਅਤੇ ਨਾਨੀ ਜੀ ਮਾਤਾ ਚਰਨਜੀਤ ਕੌਰ ਸਿੱਧੂ ਹਨ ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਸੁਭਾਗ ਜੋੜੀ ਸ਼ਹਿਜ਼ਾਦ ਸਿੰਘ ਗੁਰਸ਼ਰਨ ਕੌਰ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ ਸੰਗਤ ਆਸਕ ਦਾ ਕਪਲ ਐਂਡ ਦੇ ਪੇਰੈਂਟਸ ਫਿਰ ਅਵਧ ਸਿੰਘ ਪਲੀਜ਼ ਸੈਨਫਰ ਦੀ ਅਰਦਾਸ ਜਿੱਥੇ ਜਿੱਥੇ ਵੀ ਬੈਠੇ ਹੋ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ ਸੁਭਾਗ ਜੋੜੇ ਨੂੰ ਬੇਨਤੀ ਹੈ ਕਿ ਹੁਣ ਖੜ੍ਹੇ ਹੋ ਜਾਣ ਅਤੇ ਇਹਨਾਂ ਦੇ ਮਾਤਾ ਪਿਤਾ ਵੀ ਖੜ੍ਹੇ ਹੋ ਜਾਣ ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਹਰਵਿੰਦਰ ਸਿੰਘ ਜੀ ਆਪ ਸੂ ਸੰਗਤਾਂ ਨੂੰ ਸਰਵਣ ਕਰਾਉਣਗੇ ਆਓ ਹੁਣ ਅਰਦਾਸ ਹੋ ਰਹੀ ਹੈ ਜੀ ਪ੍ਰੇਮ ਸਹਿਤ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਭੱਲੇ ਦੀ ਰਸਮ ਹੋਵੇਗੀ ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਪਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਸ਼ਹਿਜਾਦ ਸਿੰਘ ਐਂਡ ਗੁਰਸ਼ਰਨ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਸ। ਫਰੋਮ ਟੂਡੇ ਔਨਵਰਡਸ you are no longer two separate individuals but lifelong partners. Always remember the definition of an ideal couple. Maharaj ji kehnde ne tan phir ehin aakhiyan behan ikatthe hoye ek jot de murti tan phir kahi soye. Maharaj ji says that I do not regard two people just sitting together as a couple. For that there is a criteria which is ek jot de murti. The meaning, two bodies but one soul, which means your actions, your thoughts and your decisions, they all should resonate. And today you both are holding the palla in front of Guru Sahib, in front of your loved ones, and it has a deep meaning behind it. So this is a promise that you both are making today, that we're going to stay together for the rest of our lives. We're going to put our best efforts to make things work. Aaj to baad eh pran kar rahe ho ਕਿ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ, ਹਰ ਮੋੜ ਦੇ ਉੱਤੇ ਅਸੀਂ ਇੱਕ ਦੂਜੇ ਦਾ ਸਾਥ ਦੇਣਾ, ਇਕੱਠਿਆਂ ਰਹਿਣਾ, ਹਰ ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਇੱਕ ਦੂਜੇ ਦੇ ਸੰਗੀ ਬਣਨਾ। ਦਿਸ ਇਜ਼ ਅ ਕਮਿਟਮੈਂਟ ਦੈਟ ਆਮ ਗੋਇੰਗ ਟੂ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ। ਇਹ ਮਹਾਰਾਜ ਦਾ ਫਰਮਾਨ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਟੀ ਪੈਂਡ ਵਿਖਾਣਾ। ਸੋ ਦਿਸ ਇਜ਼ ਔਰ ਲੋਇਲਟੀ ਐਂਡ ਆਲਸੋ ਦਿਸ ਇਜ਼ ਅ ਕਮਿਟਮੈਂਟ ਐਂਡ ਦਿਸ ਇਜ਼ ਆਲਸੋ ਐਕਸੈਪਟੈਂਸ that I'm willing to take Shahjahan Singh or Gurshan Kaur as my lifelong partner. So this is the meaning of the palla. I hope you guys understand this. So hun main binti karunga Gurshan Kaur de pita ji Sardar Manmohan Singh ji agge aunge ade palle di jo rasam hai oh ada karnge. Palle da shabd aap nu sangtan nu sarvan kara rahe ne ati satkar jog ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਆਓ ਹੁਣ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there's no looking back now. Only moving forward together as a couple. Aao hun saath sangat ji, laavan di maryada prarambh ho rahi hai. So Shahzad Singh and Gursharan Kaur, sab to pehla Gyani ji, pehli laav da paath, aap ji nu sarvan karaunge. Bade dhyan de naal, prem de naal, ekagrata de naal, paath sarvan karna hai. After listening, ਦੋਨਾਂ ਜਣਿਆਂ ਨੇ ਨਮਸਕਾਰ ਕਰਨੀ ਹੈ, ਮੱਥਾ ਟੇਕਣਾ ਹੈ. ਮੱਥਾ ਟੇਕਣ ਤੋਂ ਭਾਵ ਕਿ ਸਾਨੂੰ ਸਤਿਗੁਰਾਂ ਦਾ ਜੋ ਉਪਦੇਸ਼ ਹੈ ਸਾਨੂੰ ਮਨਜ਼ੂਰ ਹੈ. ਮੱਥਾ ਟੇਕ ਕੇ ਫਿਰ ਪਰਿਕਰਮਾ ਸ਼ੁਰੂ ਕਰ ਦੇਣੀ ਹੈ. ਸ਼ਹਿਜਾਦ ਸਿੰਘ ਵਿਲ ਬੀ ਦ ਫਰੰਟ ਫੋਲੋਡ ਬਾਈ ਦ ਬ੍ਰਾਈਡ. ਚਾਰੇ ਲਾਵਾਂ ਇਸ ਔਰਡਰ ਦੇ ਵਿੱਚ ਹੋਣਗੀਆਂ. ਐਂਡ ਵੈਨ ਯੂ ਵਾਕਿੰਗ ਡੋਂਟ ਰਸ਼, ਇੰਜੋਏ ਦਿਸ ਮੂਮੈਂਟ. ਐਂਡ ਵੈਨ ਯੂ ਕਮ ਟੂ ਦ ਫਰੰਟ, ਮੱਥਾ ਟੇਕ ਕੇ ਫਿਰ ਬੈਠ ਜਾਣਾ. ਫਿਰ ਗਿਆਨੀ ਜੀ ਦੂਜੀ ਲਵ ਦਾ ਪਾਠ ਸਰਵਣ ਕਰਾਉਣਗੇ. ਉਸੇ ਤਰੀਕੇ ਦੇ ਨਾਲ ਪ੍ਰੇਮ ਦੇ ਨਾਲ ਸਰਵਣ ਕਰਨਾ, ਸੁਣ ਕੇ ਫਿਰ ਮੱਥਾ ਟੇਕਣਾ, ਫਿਰ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਫਿਰ ਬੈਠ ਜਾਣਾ. ਸਿਮਿਲਰਲੀ ਥਰਡ ਲਵ ਐਂਡ ਦੈਨ ਫੋਰਥ ਲਵ. ਚਾਰੇ ਲਾਵਾਂ ਬੜੇ ਪ੍ਰੇਮ ਦੇ ਨਾਲ ਤੁਸੀਂ ਸਰਵਣ ਵੀ ਕਰਨੀਆਂ ਨੇ ਅਤੇ ਮਹਾਰਾਜ ਤੋਂ ਬਲਿਹਾਰ ਵੀ ਜਾਣਾ, ਭਾਵ ਪਰਿਕਰਮਾ ਵੀ ਕਰਨੀ ਹੈ. ਲਾਵਾਂ ਤੋਂ ਬਾਅਦ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਈ ਅਰਦਾਸ ਐਂਡ ਹੁਕਮਨਾਮਾ ਸਾਹਿਬ. ਡੋਂਟ ਵਰੀ, ਗਿਆਨੀ ਜੀ ਵਿਲ ਗਿਵ ਯੂ ਦ ਸਾਈਨ, ਇਸ਼ਾਰਾ ਕਰ ਦੇਣਗੇ ਵੀ ਕਦੋਂ ਨਮਸਕਾਰ ਕਰਨੀ ਹੈ. ਜਦੋਂ ਪਾਠ ਸਮਾਪਤ ਹੋ ਜਾਂਦਾ ਹੈ ਨਮਸਕਾਰ ਕਰਨੀ ਹੈ. ਕੈਮਰੇ ਵਾਲੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਕਸ਼ੋਰ ਕਰਿਓ ਸਤਿਗੁਰਾਂ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮਹਾਰਾਜ ਵੱਲ ਪਿੱਠ ਨਹੀਂ ਕਰਨੀ ਅਤੇ ਸੁਭਾਗ ਜੋੜੀ ਨੂੰ ਬਹੁਤਾ ਡਿਸਟਰੈਕਟ ਨਹੀਂ ਕਰਨਾ, ਚਾਹੇ ਅਰਦਾਸ ਹੋਵੇ ਚਾਹੇ ਮੁੱਖਵਾਕ ਹੋਵੇ, ਬਹੁਤਾ ਇੰਟਰਫੇਅਰ ਨਹੀਂ ਕਰਨਾ. ਥੈਂਕ ਯੂ ਸੋ ਮੱਚ ਫੋਰ ਯੂਰ ਕੋਪਰੇਸ਼ਨ. ਸੋ ਹੁਣ ਸਤ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ. ਲਾਵਾਂ ਦੇ ਪਾਠ ਦੀ ਸੇਵਾ ਨਿਭਾ ਰਹੇ ਨੇ ਅਤੇ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਾਉਣਗੇ. ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਆਓ ਪ੍ਰੇਮ ਸਹਿਤ ਸਰਵਣ ਕਰੀਏ, ਇਕਾਗਰਤਾ ਬਖਸ਼ਿਸ਼ ਕਰੋ ਜੀ. ਪ੍ਰੇਮ ਸਹਿਤ ਫਤਿਹ ਬੁਲਾਓ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਹ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਦਾਨ ਬਬੀਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ

ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ

ਸਿੰਘ ਗਿੱਲ, ਸਪੁੱਤਰ ਸਰਦਾ ਪ੍ਰੀਤ ਕਮਲ ਸਿੰਘ ਗਿੱਲ, ਮਾਤਾ ਰਜਿੰਦਰ ਕੌਰ ਗਿੱਲ, ਬੀਬਾ ਗੁਰਸ਼ਰਨ ਕੌਰ, ਸਪੁੱਤਰੀ ਸਰਦਾ ਮਨਮੋਹਨ ਸਿੰਘ ਮਾਂਗਟ, ਮਾਤਾ ਹਰਪ੍ਰੀਤ ਕੌਰ ਮਾਂਗਟ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ, ਕਾਕਾ ਸ਼ਹਿਜਾਦ ਸਿੰਘ ਗਿੱਲ ਅਤੇ ਬੀਬਾ ਗੁਰਸ਼ਰਨ ਕੌਰ ਦਾ ਸ਼ੁਭਾਨੰਦ ਕਾਰਜ, ਗੁਰਮਤਿ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਨੇ ਮਿਹਰਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਘੱਟਾ ਪ੍ਰਚਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸ ਪਰ ਪਿਆ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ, ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ। ਕਿਰਪਾ ਕਰਨੀ ਸੇ ਪਰਿਵਾਰਾਂ ਦੀ, ਮਾਇਆ ਸਫਲੀ ਕਰਨੀ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਕਾਰਜ ਰਾਸ ਕਰਨੇ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੀਟਾ ਪ੍ਰਵਾਨ ਕਰਨਾ, ਖਾਲਸੇ ਪੰਥ ਦੀ

شربات ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਤਿਹਨਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰੇ ਹੱਥ ਰੱਖਣ। ਆਉਣ ਵਾਲੇ ਜੀਵਨ ਕਾਲ ਦੇ ਅੰਦਰ ਗੁਰੂ ਸਾਹਿਬ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ ਇਤਫਾਕ ਅਤੇ ਮੇਲ ਮਿਲਾਪ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਜੀ, ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾਈ ਹੁੰਦੀ ਹੈ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ ਹੈ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਆਪ ਜੀ ਨੇ ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਸਾਰਿਆਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮਹਾਰਾਜ ਦੀ ਹਜ਼ੂਰੀ ਵਿੱਚ ਮੇਨ ਹਾਲ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ ਤੋਂ ਅਤੇ ਮਿਲਣ ਗਿਲਣ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ ਪਰਹੇਜ਼ ਰੱਖਿਓ। ਥੱਲੇ ਚੱਲ ਕਰਕੇ ਮਿਲ ਸਕਦੇ ਆ, ਪਰ ਮੇਨ ਹਾਲ ਦੇ ਵਿੱਚ ਨਹੀਂ, ਮਹਾਰਾਜ ਵੱਲ ਪਿੱਠ ਨਹੀਂ ਕਰਨੀ। ਸੋ ਜਿਵੇਂ ਅਸੀਂ ਡਿਸਿਪਲਿਨ ਦੇ ਵਿੱਚ ਆਏ ਸੀ, ਪ੍ਰੇਮ ਦੇ ਨਾਲ ਮੱਥਾ ਟੇਕ ਕੇ ਅਸੀਂ ਬੈਠ ਗਏ ਸੀ, ਉਸੇ ਤਰੀਕੇ ਦੇ ਨਾਲ ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ, ਪ੍ਰਸ਼ਾਦ ਛੱਕ ਕੇ ਨਮਸਕਾਰ ਕਰਕੇ ਆਪ ਜੀ ਵਾਕਆਊਟ ਕਰਕੇ ਪ੍ਰਸ਼ਾਦਾ ਪਾਣੀ ਛਕੋ, ਥੱਲੇ ਚੜ੍ਹ ਕਰਕੇ ਮਿਲ ਲਿਓ, ਪਰ ਮੇਨ ਹਾਲ ਦੇ ਵਿੱਚ ਪਲੀਜ਼ ਟ੍ਰਾਈ ਟੂ ਅਵੋਇਡ ਇਟ। ਸੋ ਵਾਂਸ ਅਗੇਨ ਥੈਂਕ ਯੂ ਸੋ ਮੱਚ ਐਵਰੀਬਾਡੀ ਐਂਡ ਗੁੱਡ ਲੱਕ ਟੂ ਦਾ ਲਵਲੀ ਕਪਲ ਸ਼ਹਿਬਾਜ਼ ਸਿੰਘ ਐਂਡ ਹਰਸ਼ਨ ਕੌਰ। Best wishes on the beautiful journey that you guys are going to get together, and we are overjoyed to pronounce you as husband and wife. So good luck for the future. Maharaj ang sang sahi honge jithe Shahbaz Singh hore agge main kai bari itthe namaskar karan vi aunde ne, mere khana thodi vyah di booking main hi kari si, main chingi tarah yaad hai. So mare kripa karan aun wale samay de vich seva layi vi tatpar hona hai, jithe assi karobar vi karne ne utthe assi apne jo jad hai apni roots de naal vi connect karna hai. So seva vaste vi assi tatpar rehna hai, kyunki jehde aa vadde vadde organization ne ja jehde institution chaldiyan ne ਇਹ ਸਾਡੇ ਨਾਲ ਚੱਲਣੀਆਂ ਨੇ, ਜੇ ਅਸੀਂ ਨਾ ਸਾਂਭਾਂਗੇ ਤਾਂ ਬਾਹਰਲਿਆਂ ਨੇ ਆ ਕੇ ਕੀ ਸਾਂਭਣਾ। ਸੋ ਜਿਹੜਾ ਯੂਥ ਆਇਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਅਸੀਂ ਭੁਲੇਖੇ 'ਚ ਨਾ ਰਹੀਏ ਕਿ ਗੁਰਦੁਆਰੇ ਇਕੱਲੇ ਵਿਆਹ ਕਰਨ ਆਈਦਾ, ਇੱਥੇ ਅਸੀਂ ਆਪਣੇ ਦੁੱਖ ਸੁੱਖ ਵੀ ਕਰਨ ਆਈਦਾ। ਗੁਰੂ ਦੇ ਨਾਲ ਆਇਆ ਕਰੋ, ਬੈਠਿਆ ਕਰੋ, ਗੱਲਾਂ ਮਾਰਿਆ ਕਰੋ, ਗੁਰੂ ਸਾਹਿਬ ਨੂੰ ਆਪਣੇ ਦੁੱਖ ਦੱਸਿਆ ਕਰੋ, ਮਹਾਰਾਜਾ ਆਪਣੇ ਜਿਹੜੇ ਸੁੱਖ ਨੇ ਮਹਾਰਾਜ ਜੀ ਨਾਲ ਉਹ ਵੀ ਸ਼ੇਅਰ ਕਰਿਆ ਕਰੋ। ਮਹਾਰਾਜ ਕਿਰਪਾ ਕਰਨਗੇ, ਚੜ੍ਹਦੀ ਕਲਾ ਮਹਾਰਾਜ ਕਰਨਗੇ।

ਅਤੇ ਕਿਉਂਕਿ ਜੇ ਅਸੀਂ ਸਿੱਖੀ ਦੇ ਨਾਲ ਜੁੜੇ ਰਹਾਂਗੇ ਮਹਾਰਾਜ ਆਪ ਤੁਹਾਡੀ ਲਾਜ ਰੱਖਣਗੇ। ਇਹ ਕੋਈ ਕਹਿਣ ਮਾਤਰ ਗੱਲ ਨਹੀਂ, ਮਹਾਰਾਜ ਕਰਕੇ ਦਿਖਾਉਣਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। ਅਤੇ ਬੋਲਦਿਆਂ ਤੋਂ ਇੱਕ ਨੇ ਅਨੇਕਾਂ ਭੁੱਲਾਂ ਹੋਈਆਂ, ਬੀਬੀਆਂ ਨੇ ਮੇਰੀ ਬੇਨਤੀ ਹੈ, ਮੈਂ ਹੁਣੇ ਬੇਨਤੀ ਕੀਤੀ ਹੈ ਪਰ ਹੁਣੇ ਮੈਂ ਕਹਿੰਦਾ ਸੁਣ ਕੇ ਅਣਸੁਣਿਆ ਕਰਤਾ। ਮੈਨੂੰ ਪਤਾ ਭੁੱਖ ਲੱਗੀ ਹੈ ਪਰ ਪ੍ਰਸ਼ਾਦਾ ਤਿਆਰ ਹੈ, ਕੋਈ ਨਹੀਂ ਥੱਲੇ ਜਾ ਕੇ ਛੱਕ ਲਿਓ, ਗੱਲਾਂ ਮਾਰ ਲਿਓ, ਪਰ ਸਤਿਕਾਰ ਨੂੰ ਵੀ ਮੁੱਖ ਰੱਖਣਾ ਹੈ, ਠੀਕ ਹੈ ਜੀ। ਸੋ ਇਹ ਮੇਰੇ ਹੱਥ ਜੋੜ ਕੇ ਬੇਨਤੀ ਕਿ ਪਲੀਜ਼ ਬਾਰ ਬਾਰ ਕਹਿਣਾ ਨਾ ਪਵੇ ਕਿ ਹੁਣ ਮਹਾਰਾਜ ਹਜ਼ੂਰੀ 'ਚ ਭਾਈ ਪਿੱਠ ਨਾ ਕਰੋ ਜਾਂ ਗੱਲਾਂ ਨਾ ਮਾਰੋ। ਆਪਾਂ ਸਾਰੇ ਸੂਝਵਾਨ ਆ, ਪੰਜਾਬ ਤੋਂ ਹੀ ਆਏ ਹਾਂ। ਸੋ ਥੈਂਕ ਯੂ ਸੋ ਮੱਚ ਐਵਰੀਬਡੀ ਐਂਡ ਗੁੱਡ ਲੱਕ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਰਹਾਉ ਅਨਬੁੱਲੇ ਕਹੁ ਤੂੰ ਹੀ ਪਛਾਨੇ ਜੋ ਜੀਅਨ ਮੈਂ ਹੁਤਾ ਰੇ ਮਨ ਕਾਇ ਕਹਾ ਲਉ ਡਹਿਕੇ ਜਾਉ ਪੇਗਤ ਹੀ ਸੰਗ ਸੁਣਤਾ ਐਸੋ ਜਾਨ ਭਈ ਮਨ ਆਨੰਦ ਆਨ ਵੀ ਉਹ ਕਰਤਾ ਕਹੁ ਨਾਨਕ ਗੁਰ ਭਈ ਨਿਆਰਾ ਹਰ ਰੰਗ ਨਾ ਕਬੂ ਲੈਤਾ ਬਲਾਵਲ ਮਹੱਲਾ ਪੰਜਵਾਂ ਨਿੰਦਕ ਐਸੀ ਚਿਰ ਪਰੀਐ ਇਹ ਨਸਾਨੀ ਸੁਣ ਤੋਂ ਪਾਈ ਜਿਉਂ ਕਲਰ ਪੀਤ ਗਿਰੀਐ ਰਹਾਉ ਜਉ ਦੇਖੈ ਚਿਦਰ ਤੋਂ ਨਿੰਦਕੋ ਮਾਏ ਭਲੋ ਦੇਖ ਦੁੱਖ ਭਰੀਐ ਆਠ ਪੈਰ ਚਿਤਵੈ ਨਹੀਂ ਪਹੁੰਚੇ ਬੁਰਾ ਚਿਤਵਿਤ ਚਿਤਵਿਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰੈ ਆਇਆ ਹਰ ਜਨ ਸਿਉਂ ਬਾਧ ਉਠੋਰੀਐ ਨਾਨਕ ਰਾਖਾ ਆ ਪ੍ਰਭ ਸੁਆਮੀ ਕਿਆ ਮਾਨਸ ਵਪਰੇ ਕਰੀਐ ਬੁਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰੇ ਕਰਾਵੈ ਮੁਕਰ ਪਾਵੈ ਪੇਗਤ ਸੁਣ ਸਦਾ ਸੰਘਰੇ ਰਹਾਉ ਕਾਚ ਬਿਹਾਜਨ ਕੰਚਨ ਚਾਡਨ ਬੈਰੀ ਸੰਘ ਸਾਜਨ ਤਿਆਗ ਕਰੇ ਹੋਵਨ ਕੌਰਾ ਅਨਹੋਵਨ ਮੀਠਾ ਵਿਖਿਆ ਮਿਲ ਵਟਾਏ ਜਰੇ ਅੰਧਕੂ ਮੈਂ ਪ੍ਰਿਉ ਪਰਾਨੀ ਪਰਮ ਗੁਵਾਰ ਮੋਹ ਬੰਧ ਪਰੇ ਕਹੁ ਨਾਨਕ ਪ੍ਰਭ ਹੁਤ ਨਿਆਰਾ ਗੁਰ ਪੇਟੈ ਕਾਢੇ ਬਾਂਹ ਪਰੇ ਬਲਾਵਲ ਮਹੱਲਾ ਪੰਜਵਾ ਮੰਤਨ ਰਸਨਾ ਹਰ ਚੀਨਾ ਭਇਆ ਭਇ ਆਨੰਦ ਮਿਟੇ ਅੰਦਰ ਸੇ ਸਭ ਸੂਗ ਮੋਕਾ ਗੁਰਦੀਨਾ ਰਹਾਉ ਐਨਪ ਤੇ ਸਭ ਭਈ ਸਿਆਨਪ ਪਰ ਮੇਰਾ ਦਾਨਾ ਬੀਨਾ ਹਾ ਦੇ ਰਾਖੇ ਆਪਣੇ ਕਹੁ ਕਾਹੂ ਨਾ ਕਰਤੇ ਕਛਕੀਨਾ ਬਲ ਜਾਵੋ ਦਰਸਨ ਸਾਧੂ ਕਹਿ ਜੇ ਪ੍ਰਸਾਦ ਹਰ ਨਾਮ ਲੀਨਾ ਕਹੁ ਨਾਨਕ ਠਾਕਰ ਭਰੋਸੈ ਕਹੂ ਨਾ ਮਾਨਿਓ ਮਨ ਛੀਨਾ ਬਲਾਵਲ ਮਹੱਲਾ ਪੰਜਵਾਂ ਗੁਰ ਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਸਤ ਦੁਸ਼ਟ ਬਹਿਰਾਈ ਗੁਰ ਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਪਰ ਮੇਰੇ ਕਾ ਬੜ ਪ੍ਰਤਾਪ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਰੱਖ ਮਨ ਮਾਹੀ ਤਾਂ ਕਿ ਸਰਨ ਭਰਿਓ ਨਾਨਕ ਦਾ ਜਾਤੇ ਉੱਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾਂ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰਾ ਕੱਚੀ ਦੁੱਖ ਨਾ ਵਿਆਪੈ ਆਗੈ ਦਰਗੈ ਪੂਰਨ ਕਾਮ ਰਹਾਉ ਆਪ ਤੇ ਆਗ ਭਰੀਏ ਨਿਤ ਸਰਨੀ ਗੁਰ ਤੇ ਪਾਈਐ ਇਹ ਨਦਾਨ ਜਨਮ ਮਰਨ ਕੀ ਕਟੀਏ ਪਾਸੀ ਸਾਚੀ ਦਰਗੈ ਕਾ ਨਿਸ਼ਾਨ ਜੋ ਤੁਮ ਕਰੋ ਸੋਈ ਪਲਮਾਨੋ ਮਨ ਤੇ ਝੂਟੈ ਸਗਲ ਗਮਾਨ ਕਹੁ ਨਾਨਕ ਤਾ ਕੀ ਸਰਨਾਈ ਜਾ ਕਾ ਕੀਆ ਸਗਲ ਜਹਾਨ ਬਲਾਵਲ ਮਹੱਲਾ ਪੰਜਵਾਂ ਮੰਤਰ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ ਕੁਲ ਸਮੂਹ ਉਦਰੇ ਕਿਨ ਪੀਤਰ ਜਨਮ ਜਨਮ ਕੀ ਮੱਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਅੰਦ ਸੇ ਤੀ ਵਿਖਿਆ ਬਨਗਾਹੀ ਚਰਨ ਪ੍ਰਭੂ ਕਹਿ ਬੋਇਤ ਪਾਏ ਪਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਕੇ ਨਾਨਕ ਮਨ ਲਾਗਾ ਹੈ ਤਾਹੀ ਬਲਾਵਲ ਮਹੱਲਾ ਪੰਜਵਾਂ ਧੀਰੋ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਬਸੈ ਸਾਧਕ ਸੰਗਾ ਰਹਾਉ ਖਿਨਮੈ ਤਾਪ ਨਵਾਜੇ ਠਾਕਰ ਨੀਚ ਕੀੜ ਤੇ ਕਰੇ ਰੰਜੰਗਾ ਕਬੂ ਨਾ ਵਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਨਰ ਮੰਗਾ ਬਲਾਵਲ ਮਹੱਲਾ ਪੰਜਵਾਂ ਚੁੱਤ ਪੂਜਾ ਜੋਗ ਪਾਲ ਮੰਤਨ ਅਰਪ ਰੱਖੋ ਹਰ ਆਗੈ ਸਰਬ ਜੀ ਆਕਾ ਹੈ ਪ੍ਰਤਪਾਲ ਰਹਾਉ ਸਰਨ ਸਮਰਾਤ ਅਕਤ ਸੁਖਦਾਤਾ ਕਿਰਪਾ ਸਿੰਧ ਬਡੋਦਿਆਨ ਕੰਟ ਲਾਏ ਰੱਖੇ ਆਪਣੇ ਕਹੁ ਤਿਸਨੋਂ ਲੱਗੇ ਨਾ ਤਾਤੀ ਬਾਲ ਦਮੋਦਰ ਦਿਆਲ ਸੁਆਮੀ ਸਰਬ ਸੰਤ ਜਿਨਾ ਤਨ ਮਾਲ ਨਾਨਕ ਜਾਚਕ ਦਰਸ ਪ੍ਰਭ ਮੰਗੇ ਸੰਤ ਜਿਨਾ ਕੀ ਮਿਲੇ ਰਵਾਲ ਬਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਪਏ ਸਾਹ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕਹੁ ਤਰਾਸ ਹੈ ਰਹਾਉ ਜੇਤੇ ਪੁਨ ਚਰਨ ਸਿੱਖ ਕਿੰਨੇ ਮੰਤਨ ਪ੍ਰਭ ਕੇ ਚਰਨ ਗਏ ਆਵਣ ਜਾਣ ਭਰਮ ਪੌਨਾਟਾ ਜਨਮ ਜਨਮ ਕੇ ਕਿਲਮਕ ਦਹੇ ਨਿਰਪਾ ਹੋਏ ਭਜੋਜਕ ਦੀ ਸਹੇ ਪਦਾਰਥ ਬਟ ਪਾਗ ਲਹੇ ਕਰ ਕਿਰਪਾ ਪੂਰਨ ਪ੍ਰਵੰਦਾ ਤੇ ਨਿਰਮਲ ਜਸ ਨਾਨਕ ਦਾਸ ਕਹੇ ਬਲਾਵਲ ਮਹੱਲਾ
1: ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਂਡ ਕੁਠਾਰ ਖਰਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤ ਵਿੱਚ ਚਤਵਤ ਪਚਿਆ ਜਨ ਰਚਿਆ ਤਨ ਦੀਨਾ ਧਾਕ ਪੁੱਤਰ ਮੀਤ ਤਨ ਕਿਛੂ ਨਾ ਰਹੋ ਸੋ ਛੋੜ ਗਿਆ ਸਭ ਭਾਈ ਸਾਕ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਜਨਕਾ ਕੀਨੋ ਪੂਰਨ ਵਾਕ ਬਿਲਾਵਲ ਮੁਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੇ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਿ ਮੱਧ ਪ੍ਰਭ ਸੁਆਮੀ ਆਪਣਾ ਥਾਟ ਬਣਾਇਓ ਆਪ, ਆਪਣੇ ਸੇਵਕੀ ਆਪੇ ਰਾਖੇ ਪ੍ਰਭ ਮੇਰੇ ਕੋ ਵਣ ਪ੍ਰਤਾਪ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਿਨ ਸਗਲੇ ਜੰਤ, ਚਰਨ ਕਮਲ ਨਾਨਕ ਸਰਨਾਈ, ਰਾਮ ਨਾਮ ਜਪ ਨਿਰਮਲ ਮੰਤ, ਬਿਲਾਵਲ ਮਹੱਲਾ ਪੰਜਵਾਂ। ਤਾਪ ਪਾਪ ਤੇ ਰਾਖੇ ਆਪ, ਸੀਤਲ ਪਏ ਗੁਰਚਰਨੀ ਲਾਗੇ, ਰਾਮ ਨਾਮ ਹਿਰਦੇ ਮੈਂ ਜਾਪ ਰਹਾਉ। ਕਰ ਕਿਰਪਾ ਹਸਤ ਪ੍ਰਭ ਦੀਨੇ, ਜਗਤ ਉਧਾਰਨਾ ਅਖੰਡ ਪ੍ਰਤਾਪ, ਦੁੱਖ ਬਿਨਸੇ ਸੁਖ ਆਨੰਦ ਪ੍ਰਵੇਸਾ, ਤ੍ਰਿਸ਼ਨ ਬੂਝੀ ਮਨ ਤਨ ਸਚ ਧਰਾਪ। ਅਨਾਥ ਕੋ ਨਾਥ ਸਰਨ ਸਮਰੱਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ, ਭਗਤ ਵਸ਼ਲ ਪੈ ਭੰਜਨ ਸੁਆਮੀ, ਗੁਣ ਗਾਵਤ ਨਾਨਕ ਆਲਾਪ, ਬਿਲਾਵਲ ਮਹੱਲਾ ਪੰਜਵਾਂ। ਜਿਸਨੇ ਉਪਜਿਆ ਤਿਸੇ ਪਛਾਣ, ਪਾਰ ਬ੍ਰਹਮ ਪਰਮੇਸ਼ਰ ਧਿਆਇਆ, ਕੁਸਲ ਖੇਮ ਹੋਏ ਕਲਿਆਣ ਰਹਾਉ। ਗੁਰਪੂਰਾ ਭੇਟਿਓ ਬੜਭਾਗੀ, ਅੰਤਰ ਜਾਮੀ ਸੂੜ ਸੁਜਾਣ, ਹਾਦੇ ਰਾਖੇ ਕਰੇ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ। ਭ੍ਰਮ ਪੈ ਬਿਨਸ ਗਏ ਖਿਨ ਪੀਤਰ, ਅੰਧਕਾਰ ਪ੍ਰਗਟੇ ਚਾਣਾਣ, ਸਾਸ ਸਾਸ ਅਰਾਧੇ ਨਾਨਕ, ਸਦਾ ਸਦਾ ਜਾਈਏ ਕੁਰਬਾਨ, ਬਿਲਾਵਲ ਮਹੱਲਾ ਪੰਜਵਾਂ। ਦੋਵੇਂ ਥਾਵ ਰੱਖੇ ਗੁਰਸੂਰੇ, ਹਲਤ ਪਲਤ ਪਾਰਵਣ ਸਵਾਰੇ, ਕਾਰਜ ਹੋਏ ਸਗਲੇ ਪੂਰੇ ਰਹਾਓ। ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਣ ਹੋਵਣ ਸਾਧੂ ਹੋਵਤ ਸਾਧੂ ਤੂਰੇ, ਆਵਣ ਜਾਂ ਰਹੇ ਥਿਤ ਪਾਈ, ਜਨ ਮਰਨ ਕੇ ਮਿਟੇ ਬਿਸੂਰੇ। ਭ੍ਰਮ ਪੈ ਤਰੇ ਛੁਟੇ ਪੈ ਜਮਕੇ, ਘਟ ਘਟ ਏਕ ਰਿਹਾ ਭਰਪੂਰੇ, ਨਾਨਕ ਸਰਨ ਭਰਿਓ ਦੁਖ ਭੰਜਨ, ਅੰਤਰ ਬਾਹਰ ਪੇਖ ਹਜੂਰੇ, ਬਿਲਾਵਲ ਮਹੱਲਾ ਪੰਜਵਾਂ। ਦਰਸ਼ਨ ਦੇਖ ਦੁੱਖ ਨਸੇ, ਕਬੂ ਨਾ ਹੋ ਦ੍ਰਿਸ਼ਟ ਗੋਚਰ, ਜੀ ਕੇ ਸੰਗ ਵਸੇ ਰਹਾਓ। ਪ੍ਰੀਤਮ ਪ੍ਰਾਣ ਅਧਾਰ ਸੁਆਮੀ, ਪੂਰੇ ਪ੍ਰਭ ਅੰਤਰ ਜਾਮੀ, ਕਿਆ ਗੁਣ ਤੇਰੇ ਸਾਰ ਸਮਾਰੀ, ਸਾਸ ਸਾਸ ਪ੍ਰਭ ਦੂਜੇ ਚਿਤਾਰੀ। ਕਿਰਪਾ ਨਿਧ ਪ੍ਰਭ ਦੀਨ ਦਿਆਲਾ, ਜੀ ਜੰਤ ਕੀ ਕਰੋ ਪ੍ਰਤਪਾਲਾ, ਆਠ ਪੈਰ ਤੇਰਾ ਨਾਮ ਜਨ ਜਾਪੇ, ਨਾਨਕ ਪ੍ਰੀਤ ਲਾਈ ਪ੍ਰਭ ਆਪੇ, ਬਿਲਾਵਲ ਮਹੱਲਾ ਪੰਜਵਾਂ। ਤਾਨ ਤਨ ਜੋਵਨ ਚਲਤ ਗਿਆ, ਰਾਮ ਨਾਮ ਕਾ ਭਜਨ ਨਾ ਕੀਨੋ, ਕਰਤ ਬੇਕਾਰ ਨਿਸਭੋਰ ਭਇਆ ਰਹਾਓ। ਅਨੇਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਤਾਂ ਕਸਖੀਨ ਖਿਆ, ਮੇਰੀ ਮੇਰੀ ਕਰ ਕਰ ਮੂਠੋ, ਪਾਪ ਕਰਤ ਨੈ ਭਰੀ ਦਇਆ। ਮਹਾਂ ਬੇਕਾਰ ਘੋਰ ਦੁੱਖ ਸਾਗਰ, ਤਿਸ ਮੈਂ ਪ੍ਰਾਣੀ ਗਲਤ ਪਿਆ, ਸਰਨ ਪਰੇ ਨਾਨਕ ਸੁਆਮੀ ਕੀ, ਬਾਹਾ ਪਕਰ ਪ੍ਰਭ ਕਾਢ ਲਿਆ, ਬਿਲਾਵਲ ਮਹੱਲਾ ਪੰਜਵਾਂ। ਆਪਣਾ ਪ੍ਰਵਾਇਆ ਚੀਤ, ਦੁਸ਼ਮਣ ਦੁਸ਼ਟ ਰਹੇ ਚਖ ਮਾਰਤ, ਕੁਸਲ ਭਇਆ ਮੇਰੇ ਭਾਈ ਮੀਤ ਰਹਾਉ। ਗਈ ਵਿਆਧ ਉਪਾਦ ਸਵਨਾਸੀ, ਅੰਗੀਕਾਰ ਕੀਓ ਕਰਤਾਰ, ਸਾਂਧ ਸੂਖ ਅਰ ਆਨੰਦ ਕਨੇ ਸਾਖ ਸਾਂਤ ਸੂਖ ਹਰ ਆਨੰਦ ਕਨੇਰੇ, ਪ੍ਰੀਤਮ ਨਾਮ ਹਿਰਦੇ ਉਰਹਾਰ, ਜੀਓ ਪਿੰਡ ਤੈਨ ਰਾਸ ਪ੍ਰਭ ਤੇਰੀ, ਤੂੰ ਸਮਰੱਥ ਸੁਆਮੀ ਮੇਰਾ, ਦਾਸ ਆਪਣੇ ਕੋ ਰਾਖਣ ਹਾਰਾ, ਨਾਨਕ ਦਾਸ ਸਦਾ ਹੈ ਚੇਰਾ, ਬਿਲਾਵਲ ਮਹੱਲਾ ਪੰਜਵਾਂ। ਗੋਬਿੰਦ ਸਿਮਰ ਹੋਆ ਕਲਿਆਣ, ਮਿੱਟੀ ਉਪਾਦ ਭਇਆ ਸੁਖ ਸਾਚਾ, ਅੰਤਰ ਜਾਮੀ ਸਿਮਰਿਆ ਜਾਣ ਰਹਾਉ। ਜਿਸ ਕੇ ਜੀ ਤਨ ਕੀਏ ਸੁਖਾਲੇ, ਭਗਤ ਜਨਾ ਕੋ ਸਾਚਾ ਤਾਣ, ਦਾਸ ਆਪਣੇ ਕੀ ਆਪੇ ਰਾਖੀ, ਪੈ ਪੰਜਨ ਉੱਪਰ ਕਰਤੇ ਮਾਣ। ਭਾਈ ਮਰਤਾ ਮਿਤਰਾਈ, ਮਿੱਟੀ ਬੁਰਾਈ ਦੁਰਸ਼ਟ ਦੂਤ ਹਰ ਕਾਢੇ ਸ਼ਾਨ, ਸੂ ਸਹਿਜ ਆਨੰਦ ਕਨਾਰੇ, ਨਾਨਕ ਜੀਵੇ ਹਰ ਗੁਣੇ ਵਖਾਣ, ਬਿਲਾਵਲ ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਭਏ ਕਿਰਪਾਲ, ਕਾਰਜ ਸਗਲ ਸਵਾਰੇ ਸਤਿਗੁਰ, ਜਪ ਜਪ ਸਾਧੂ ਭਏ ਨਿਹਾਲ ਰਹਾਓ। ਅੰਗੀਕਾਰ ਕੀਆ ਪ੍ਰਭ ਆਪਣੇ, ਦੁਖੀ ਸਗਲੇ ਭਏ ਰਿਵਾਲ, ਕੰਠ ਲਾਏ ਰਾਖੇ ਜਾਣੇ ਆਪਣੇ, ਉਧਰ ਲੀਏ ਲਾਏ ਆਪਣੇ ਪਾਲ, ਸਹੀ ਸਲਾਮਤ ਮਿਲ ਕਰ ਆਏ, ਨਿੰਦਕ ਕੇ ਮੁਖ ਹੋਏ ਕਾਲ, ਕਹੁ ਨਾਨਕ ਮੇਰਾ ਸਤਿਗੁਰ ਪੂਰਾ, ਗੁਰਪ੍ਰਸਾਦ ਪ੍ਰਭ ਭਏ ਨਿਹਾਲ, ਬਿਲਾਵਲ ਮਹੱਲਾ ਪੰਜਵਾਂ। ਮੂੰਹ ਲਾਲਣ ਸਿਉਂ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਸ਼ੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਣੀ, ਦਿਨ ਸਰੈਣ ਮਨ ਮੈਂ ਬਸਤ ਹੈ, ਤੂੰ ਕਰ ਕਿਰਪਾ ਪ੍ਰਭੇ ਆਪਣੀ। ਬਲ ਬਲ ਜਾਓ ਸਿਆਮ ਸੁੰਦਰ ਕੋ, ਅਕਥ ਕਥਾ ਜਾ ਕੀ ਬਾਤ ਸੁਣੀ, ਜਣ ਨਾਨਕ ਦਾ ਸੰਦਾਸ ਕਹੀਅਤ ਹੈ, ਮੋਹ ਕਰਹੋ ਕਿਰਪਾ ਠਾਕੁਰੇ ਆਪਣੀ, ਬਿਲਾਵਲ ਮਹੱਲਾ ਪੰਜਵਾਂ। ਹਰ ਕੇ ਚਰਨ ਜਪ ਜਾਊਂ ਕੁਰਬਾਨ, ਗੁਰਮੀਰਾ ਪਾਰ ਬ੍ਰਹਮ ਪਰਮੇਸ਼ਰ, ਤਾਕਾ ਹਿਰਦੇ ਧਰਮਨ ਧਿਆਨ ਰਹਾਓ। ਸਿਮਰ ਸਿਮਰ ਸਿਮਰ ਸੁਖਦਾਤਾ, ਜਾ ਕਾ ਕੀਆ ਸਗਲ ਜਹਾਨ, ਰਸਨਾ ਰਵਹੋ ਏਕ ਨਾਰਾਇਣ ਸਾਚੀ, ਦਰਗਹਿ ਪਾਵ ਹੋ ਮਾਨ, ਸਾਧੂ ਸੰਗ ਪ੍ਰਾਪਤ ਜਾ ਕੋ, ਤੈਨ ਹੀ ਪਾਇਆ ਇਹੋ ਨਿਦਾਨ। ਗਾਵੋ ਗੁਣ ਕੀਰਤਨ ਨਿਤ ਸੁਆਮੀ, ਕਰ ਕਿਰਪਾ ਨਾਨਕ ਦੀ ਜੈ ਦਾਨ, ਬਿਲਾਵਲ ਮਹੱਲਾ ਪੰਜਵਾਂ। ਰਾਖ ਲੀਏ ਸਤਿਗੁਰ ਕੀ ਸਰਨ, ਜੈ ਜੈਕਾਰ ਹੋਆ ਜਗ ਅੰਤਰ, ਪਾਰ ਬ੍ਰਹਮ ਮੀਰੋ ਤਾਰਨ ਤਰਨ ਰਹਾਉ। ਬਿਸਵੰਬਰ ਪੂਰਨ ਸੁਖਦਾਤਾ, ਸਗਲ ਸਮੱਗਰੀ ਪੋਖਣ ਭਰਨ, ਥਾਣ ਥਨੰਤਰ ਸਭ ਨਿਰੰਤਰ, ਬਲ ਬਲ ਜਾਈ ਹਰ ਕੇ ਚਰਨ। ਜੀ ਜੁਗਤ ਵਸ ਮੇਰੇ ਸਵਾਮੀ ਸਰਬ ਨਿਧ ਤੁਮ ਕਾਰਨ ਕਰਨ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਾਹੀ ਡਰਨ ਬਰਾਗ ਬਿਲਾਵਲ ਮਹੱਲਾ ਪੰਜਵਾਂ ਆਦਿ ਜੁਗਾਦ ਪ੍ਰਭ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਅੱਠਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ ਈਗੈ ਨੁਰਗੁਣ ਉਗੈ ਸਰਗੁਣ ਕੇਲ ਕਰਤਵੇ ਸਵਾਮੀ ਮੇਰਾ ਰਹਾਉ ਨਗਰ ਮੈਂ ਆਪ ਵਾਰ ਫੁਨੇ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਜਾ ਕੋ ਦੁਰਾਉ ਕਾ ਸਿਉ ਬਲਵੰਚਾ ਜਹਿ ਜਹਿ ਪੀਖੋ ਤਹਿ ਤਹਿ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ ਬਿਲਾਵਲ ਮਹੱਲਾ ਪੰਜਵਾਂ ਤੁਮ ਸਮਰੱਥਾ ਕਾਰਨ ਕਰਨ ਢਾਕਣ ਟਾ ਗੋਬਿੰਦ ਮੇਰੇ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਹੀਂ ਕਸ਼ਟੀ ਠਮ ਕਰਨ ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਓ ਸਦਾ ਸਦ ਭੂਲਣ ਤੁਮਰੋ ਵਿਦ ਪਤ ਉਦਰਨ ਕਰਨਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸਨ ਬਿਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹੇ ਕਰੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਤੂਰ ਪਰ ਹੋ ਰਹਾਉ ਗੁਰ ਕੋ ਸ਼ਬਦ ਮੇਰੇ ਹੀਰੇ ਬਾਸੇ ਹਰਨਾਮਾ ਮਨ ਸੰਗ ਧਰ ਹੋ ਤਸਕਰ ਪੰਚ ਨਿਵਾਰ ਹੋ ਠਾਕੁਰ ਸਗਲੋ ਪਰਮਾ ਹੋਮ ਜਰ ਹੋ ਜੋ ਤੁਮ ਕਰਹੋ ਸੋਈ ਪਲ ਮਾਨੇ ਭਾਵਨੇ ਦੁਬਦਾ ਦੂਰ ਤਰਹੋ ਨਾਨਕੇ ਪ੍ਰਭ ਤੁਮੀ ਦਾਤੇ ਸੰਤ ਸੰਗ ਲੈ ਮੋਏ ਉਧਰੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਓ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਓ ਜਨ ਕੀ ਟਹਿਲ ਸੰਭਾਖਣ ਜਨ ਸਿਓ ਉਠਣ ਬੈਠਣ ਜਨ ਕੇ ਸੰਗਾ ਜਨ ਚਰ ਰਜ ਮਾਖੇ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀ ਓ ਮੱਜਣ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮਹੱਲਾ ਪੰਜਵਾਂ ਜਿਉਂ ਭਾਵੇ ਤਿਉਂ ਮੋਹੇ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹੰਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹੇ ਨਿਰਗੁਣ ਗੁਣ ਨਾਹੀਂ ਕੋਈ ਪਹੁੰਚ ਨਾ ਸਾਕੋ ਤੁਮਰੀ ਕਾਲ ਤੁਮਰੀ ਗਾਤਮੈ ਤੁਮ ਹੀ ਰਾਖੋ ਜੀਓ ਪਿੰਡ ਸਭ ਤੁਮਰੋ ਮਾਲ ਅੰਤਰਜਾਮੀ ਪੁਰਖ ਸੁਆਮੀ ਅਣਬੋਲਤ ਹੀ ਜਾਨੋ ਜਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਣ ਤੁਜ ਬਿਨ ਜੀਵਨ ਸਗਲ ਅਕਾਥ ਰਹਾਉ ਹਰੰਕ ਤੇ ਰਾਉ ਕਰਤ ਖਿਨ ਪੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਲਤ ਅਗਨ ਮੈਂ ਜਨ ਆਪ ਉਦਾਰੇ ਕਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ਼ਰਮ ਸਗਲੇ ਲਾਥ ਨਿਧ ਨਦਾਨ ਨਾਨਕ ਹਰ ਸੇਵਾ ਅਵਰ ਸਿਆਣਪ ਸਗਲ ਅਕਾਥ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਕਬਹੁ ਨਾ ਬਿਸਾਰਹੋ ਔਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਵ ਪ੍ਰੀਤ ਗੋਬਿੰਦ ਵਿਚਾਰੋ ਰਹਾਉ ਪਤਿਤ ਪਾਵਨ ਪ੍ਰਭ ਬਿਰਧ ਤੁਮਾਰੋ ਹਮਰੇ ਦੁਖ ਹਿਰਦੇ ਮਤ ਧਾਰੋ ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ ਹੋਮੇ ਪਟਲ ਕਿਰਪਾ ਕਰ ਜਾ ਰਹੋ ਜਾਲ ਵਿਹੂਣ ਮੀਨ ਕਤ ਜੀਵਨ ਦੂਧ ਬਿਨਾ ਰਹਿਣ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੋ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਸ਼ੇ ਖੁਸਲ ਪਿਆ ਕੁਰ ਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀਵਿਆ ਰਹਾਉ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਖੋਇ ਖਿਆ ਗੁਣੇ ਅਵਗਨ ਪ੍ਰਭ ਕਾਸ਼ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਵਡਾਈ ਚੁੱਤ ਵਿਨਾਸੀ ਨਾਨਕ ਉਚਰੈ ਹਰ ਕੀ ਜਾਇਆ ਬਿਲਾਵਲ ਮਹੱਲਾ ਪੰਜਵਾਂ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨੁਗ੍ਰਹ ਪਤੇ ਤੋ ਉਧਾਰ ਰਾਖ ਸੁਆਮੀ ਆਪ ਭਰੋਸੇ ਰਹਾਉ ਸਿਮਰਨ ਨਹੀਂ ਆਪਤ ਫਿਰਤ ਮਦਮਾਵਤ ਵਿਖਿਆ ਰਾਤਾ ਸੁਆਨ ਜੈਸੇ ਔਦ ਬਿਹਾਤ ਅਧਿਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ ਸਾਰਨ ਦੁੱਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਮਣ ਜੈਸੇ ਕੇਸਵ ਕਲੇਸ਼ ਨਾਸਿਆ ਖੰਡਨ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਕਰ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਪੇ ਮੇਲ ਲਏ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੁੱਖ ਗਏ ਰਹਾਉ ਤਾਜ ਅਮਾਨ ਔਰ ਚਿੰਤ ਬਰਾਨੀ ਸਾਧ ਹੈ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ ਮਹਾਂਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੁ ਨਾਨਕ ਗੁਰਪੂਰਾ ਭੇਟਿਓ ਆਵਣ ਜਾਣ ਰਹੇ ਬਿਲਾਵਲ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਾਂ ਮੇਰੀ ਆਸ ਪੁਣੀ ਰਹਾਓ ਪੀਰ ਗਈ ਬਾਧੀ ਮਨ ਤੀਰਾ ਮੋਹਿਓ ਅਣਦ ਧੁਣੀ ਉਪਜਿਓ ਚਾਉ ਮਿਲਣ ਪ੍ਰੀਤਮ ਰਹਿਣ ਨਾ ਜਾਏ ਖਨੀ ਖਿਣੀ ਅਨੇਕ ਭਗਤ ਅਨੇਕ ਜਨ ਤਾਰੇ ਸਿਮਰਹੇ ਅਨੇਕ ਮੁਨੀ ਅੰਧਲੇ ਟਿਕ ਨਿਰਧਨ ਤਨ ਪਾਇਓ ਪ੍ਰਭ ਨਾਨਕ ਅਨੇਕ ਗੁਣੀ ਰਾਗ ਬਿਲਾਵਲ ਮੁਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੋਹਣ ਨੀਂਦ ਨਾ ਆਵੇ ਹਾਵੇ ਹਜਰ ਹਾਰ ਕਜਰ ਬਸਤਰ ਅਬਰ ਨਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੀ ਰਹਾਉ ਸਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਹੇ ਮਿਲਾਵੋ ਕਬ ਕਰ ਆਵੇ ਰੀ ਸੁਣੋ ਸਹੇਰੀ ਮਿਲਣ ਵਾਦ ਕਹੋ ਸਗਰੋ ਅਹਿਮ ਟਾਵੋ ਤੋ ਕਰ ਹੀ ਲਾਲਨ ਪਾਵ ਹੋ ਤਵ ਰਸ ਮੰਗਲ ਗੁਣ ਗਾਵ ਹੋ ਆਨੰਦ ਰੂਪ ਤਿਆਵ ਹੋ ਨਾਨਕ ਦੁਆਰੇ ਆਇਓ ਤੋ ਮੈਂ ਲਾਲਣ ਪਾਇਓ ਰੀ ਮੋਹਣ ਰੂਪ ਦਿਖਾਵੇ ਅਮੋਈ ਨੀਂਦ ਸੁਹਾਵੇ ਸਹਿ ਮੇਰੀ ਤਿਖਾ ਬਜਾਨੀ ਹੈ ਮੈਂ ਸਹਿ ਜਸਮਾਨੀ ਮਿੱਠੀ ਪ੍ਰੇ ਕਹਾਣੀ ਮੋਹਣ ਲਾਲਣ ਪਾਇਓ ਰੀ ਰਹਾਉ ਦੂਜਾ ਬਿਲਾਵਲ ਮਹੱਲਾ ਪੰਜਵਾਂ ਮੋਰੀ ਅਹਜਾਏ ਦਰਸ਼ਨ ਪਾਪਤ ਹੇ ਰਾਚੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਉ ਆਹੇ ਮਨ ਅਵਰਨਾ ਭਾਵੇ ਚਰਨਾਵੇ ਚਰਨਾਵੇ ਉਲਜੋ ਅਲਮ ਕਰੰਦ ਕਮਲ ਜੋ ਅਨ ਰਾਸਨੀ ਚਾਹੇ ਏਕੇ ਹਰ ਲਾਹੇ ਅਣ ਤੇ ਟੂਟਗੇ ਰਿਖਤੇ ਛੂਟ ਗਏ ਮਨ ਹਰ ਰਸ ਕੁੱਟ ਗਏ ਸੰਗ ਸਾਧੂ ਉਲਟ ਗਏ ਅਣ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮੁਹੱਲਾ ਨੌਵਾਂ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮੁਹੱਲਾ ਨਾਵਾਂ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਨਾਮ ਪਛਾਣੋ ਅਜਾਮਲ ਗਨ ਕਾਜੇ ਸਿਮਰਤ ਮੁਕਤ ਪਏ ਜੀ ਜਾਨੋ ਰਹਾਉ ਗਰਜ ਕੀ ਤਰਾਸ ਮਿਟਹੀ ਛੁਨੂ ਮੈਂ ਤਬ ਛਿਨਹੂ ਮੈਂ ਤਬ ਜਬ ਹੀ ਰਾਮ ਬਖਾਨੋ ਨਾਰਦ ਕੈਦ ਸੁੰਤਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਪੈ ਪਦ ਪਾਇਓ ਜਾਗਤ ਰਹੇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾਂ ਦੁਖ ਪਾਵੇ ਭਗਤ ਬਿਨਾਂ ਸਹਿਸਾ ਨਹਿ ਚੂਕੇ ਗੁਰ ਇਹੋ ਭੇਦ ਬਤਾਵੇ ਰਹਾਉ ਕਹਾਂ ਭਇਓ ਤੀਰਥ ਪ੍ਰਾਪਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ ਨਹਿ ਫਲ ਤੈ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹੁ ਨਾਨਕੇ ਬਿੰਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ ਬਿਲਾਵਲ ਮਹੱਲਾ ਨਾਵਾਂ ਜੈ ਮੈਂ ਭਜਨ ਰਾਮ ਕੋ ਨਾਹੀ ਤੈ ਨਰ ਜਨਮ ਕਾਰ ਦਿਖੋਇਆ ਜੈ ਰਾਖੋ ਮਨ ਮਾਹੀ ਰਹਾਉ ਤੀਰਥ ਕਰੇ ਬ੍ਰਤ ਫੁਨ ਰਾਖੇ ਨਹਿ ਬਨੂਆ ਬਸ ਜਾਕੋ ਨਹਿ ਫਲ ਧਰਮ ਤਾਹੇ ਤਉ ਮਾਨੋ ਸਾਚ ਕਹਿਤ ਮੈਂ ਜਾਕੋ ਜੈਸੇ ਪਾਹਣ ਜਲ ਮੈਂ ਰਾਖਿਓ ਪੇਦੇ ਨਹਿ ਤੈ ਪਾਣੀ ਤੈਸੇ ਹੀ ਤੁਮ ਤਾਏ ਪਛਾਨੋ ਭਗਤਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜਹਿ ਭੇਦ ਬਤਾਵੇ ਕਹੁ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਰਮੁਖ ਵਿਰਲਾ ਬੂਜੇ ਕੋਈ ਵਿਣ ਪੈ ਪਈਏ ਭਗਤ ਨਾ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਧ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮੋਂ ਪੂਲੇ ਥਾਓ ਨਾ ਕੋਈ ਮਨ ਮਾਇਆ ਬੰਧੋ ਸਰਜਾਲ ਘਟ ਘਟ ਵਿਆਪ ਰਹੋ ਬਿਖ ਨਾਲ ਜੋ ਆਂਝੇ ਸੋ ਦੀਸੇ ਕਾਲ ਕਾਰਜ ਸੀ ਦੋਰੇ ਦੇ ਸਮਾਲ ਸੋ ਗਿਆਨੀ ਜਨ ਸ਼ਬਦ ਲੈ ਬੁਲਾਈ ਮਨਮੁਖ ਹੋਮੇ ਪਤ ਗਵਾਈ ਆਪੇ ਕਰਤੇ ਭਗਤ ਕਰਾਈ ਗੁਰਮੁਖ ਆਪੇ ਦੇ ਵੜਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾ ਬਿਨਾਂ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੈ ਵੇਖੇ ਜੋਤ ਸਾਸਤ ਸਿਮਰਤ ਨਾਮ ਦਿਰੜਾਮੰਗ ਗੁਰਮੰਗ ਸਾਂਤ ਊਤਮ ਕਰਾਮੰਗ ਮਨਮੁਖ ਜੋਨੀ ਦੁਖ ਸਹਾਮੰਗ ਬੰਧਨ ਟੂਟੇ ਇੱਕ ਨਾਮ ਵਸਾਮਣ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਭਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੇ ਇਹੋ ਮਨ ਪੁਨ ਪਾਪ ਉਚਰੇ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ ਤ੍ਰਿਕਤ ਮੁਕਤ ਮਨ ਸਾਚਾ ਭਾਵੇ ਤਾਨ ਤਨ ਕਾਲਤ ਸਭ ਦੇਖ ਅਭਿਮਾਨਾ ਬਿਨ ਨਾਵੇਂ ਕਿਸ ਸੰਗ ਨਾ ਜਾਨਾ ਰਹਾਉ ਕੀਚੇ ਰਸ ਭੋਗ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਤਨ ਭਸਮੇ ਢੇਰੀ ਖਾਖੂ ਖਾਕ ਰਲੇ ਸਭ ਫੈਲ ਬਿਨ ਸਬਦੇ ਨਹੀਂ ਉਤਰੈ ਮੈਲ, ਗੀਤ ਰਾਗ ਕੰਨ ਤਾਲਸੇ ਕੂਰੇ, ਤ੍ਰਹਿ ਗੁਣ ਉਪਜੈ ਬਿਨ ਸੇ ਦੂਰੇ, ਦੂਜੀ ਦੁਰਮਤ ਦਰਦ ਨਾ ਜਾਏ, ਛੂਟੇ ਗੁਰਮੁਖ ਦਾਰੂ ਗੁਣ ਗਾਏ, ਧੋਤੀ ਊਜਲ ਤਿਲਕ ਗਲਮਾਲਾ, ਅੰਤਰ ਕ੍ਰੋਧ ਪੜ੍ਹੇ ਨਾੜਸਾਲਾ, ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀਂ ਸੁਖ ਦੀਆ, ਸੂਕਰ ਸੁਆਨ ਗਰਦ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੋਹ ਫੇਰੇ ਦਿਨ ਜੋਨ ਪਵਾਈਏ, ਬੰਧਨ ਵਾਧਿਆ ਆਈਏ ਜਾਈਏ, ਗੁਰ ਸੇਵਾ ਤੇ ਲਹੇ ਪਦਾਰਥ, ਹਿਰਦੇ ਨਾਮ ਸਦਾ ਕਿਰਤਾਰਥ, ਸਾਚੀ ਦਰਗਹਿ ਪੂਛਣਾ ਹੋਏ, ਮਾਨੇ ਹੁਕਮ ਸੀਜੇ ਦਰਸੋਏ, ਸਤਿਗੁਰ ਮਿਲੇ ਤਾਂ ਤਿਸਕੋ ਜਾਣੇ, ਰਹੇ ਰਜਾਈ ਹੁਕਮ ਪਛਾਣੇ, ਹੁਕਮ ਪਛਾਣ ਸੱਚੇ ਦਰਵਾਸ, ਕਾਲ ਬਿਕਾਲ ਸ਼ਬਦ ਪਏ ਨਾਸ, ਰਹੇ ਅਤੀਤ ਜਾਣੇ ਸਭ ਤਿਸਕਾ, ਤਨ ਮਨ ਅਰਪੇ ਹੈ ਇਹੋ ਜਿਸਕਾ, ਨਾ ਹੋ ਆਵੇ ਨਾ ਹੋ ਜਾਏ, ਨਾਨਕ ਸਾਚੇ ਸਾਚ ਸਮਾਏ, ਬਿਲਾਵਲ ਮਹੱਲਾ ਤੀਜਾ, ਅਸ਼ਟਪਦੀਆ ਕਰਦਾ ਸਮਾਏ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਮਾਣ, ਬਿਨ ਨਾਵੇ ਪਾਜ ਲਹਿ ਨਿਦਾਨ, ਸਤਿਗੁਰ ਸੇਵ ਨਾਮ ਵਸੇ ਮਨ ਚੀਤ, ਗੁਰ ਭੇਟੇ ਹਰ ਨਾਮ ਚੇਤਾਵੇ, ਬਿਨ ਨਾਵੇ ਹੋਰ ਝੂਠ ਪ੍ਰੀਤ, ਰਹਾਓ ਗੁਰ ਕਹਿਆ ਸਾਕਾਰ ਕਮਾਹੋ, ਸ਼ਬਦ ਚੀਨ ਸਹਿਜ ਕਰ ਆਵ ਹੋ, ਸਾਚੇ ਨਾਏ ਵਡਾਈ ਪਾਵ ਹੋ, ਆਪ ਨਾ ਬੂਝੈ ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਕਰ ਮਹਿ ਠੌਰ ਕੈਸੇ ਪਾਵੇ, ਹਰ ਜੀਉ ਸੇਵੀਏ ਅੰਤਰ ਜਾਮੀ, ਘਟ ਘਟ ਅੰਤਰ ਜਿਸ ਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੇ ਪਹਿਨਾਮੀ, ਸਾਚਾ ਨਾਮ ਸਾਚੇ ਸ਼ਬਦ ਜਾਣੇ, ਆਪੇ ਆਪ ਮਿਲੈ ਚੁੱਕੇ ਅਭਿਮਾਨੇ, ਗੁਰਮੁਖ ਨਾਮ ਸਦਾ ਸਦਾ ਵਖਾਨੇ, ਸਤਿਗੁਰ ਸੇਵੇ ਦੂਜੀ ਦੁਰਮਤ ਜਾਈ, ਔਗੁਣ ਕਾਟ ਪਾਪਾ ਮਤ ਖਾਈ, ਕਾਂਚਨ ਕਾਇਆ ਜੋਤੀ ਜੋਤ ਸਮਾਈ, ਸਤਿਗੁਰ ਮਿਲਿਆ ਵੱਡੀ ਵਡਿਆਈ, ਦੁੱਖ ਕਾਟੇ ਹਿਰਦੇ ਨਾਮ ਵਸਾਈ, ਨਾਮ ਰਤੇ ਸਦਾ ਸੁਖ ਹੋਈ, ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੋਖ ਦੁਆਰ, ਨਾਨਕ ਗੁਰਮਤ ਮਾਨਿਆ ਪਰਵਾਰੇ ਸਾਧਾਰ, ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਕਰ ਗਿਆਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪੇ ਆਪ ਖਾਏ ਹੋ ਮੇਟੇ ਆਂਦਨ ਹਰ ਰਸ ਗੀਤ ਗਵਈਆ, ਗੁਰਮੁਖ ਪਰਚੇ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਾਈਆ, ਮੈਂ ਹਰ ਹਰ ਨਾਮ ਆਧਾਰ ਰਮਈਆ, ਖੈਨ ਪਲ ਰਹਿ ਨਾ ਸਕੋ ਬਿਨ ਨਾਵੇਂ, ਗੁਰਮੁਖ ਹਰ ਹਰ ਪਾਠ ਪੜਾਈਆ, ਰਹਾਓ ਏਕ ਗਿਰਹੋ ਦਸ ਦੁਆਰ ਹੈ ਜਾ ਕੇ, ਐਨਸ ਤਸਕਰ ਪੰਚੋਰ ਲਗਈਆ, ਧਰਮ ਅਰਥ ਸਭ ਹਿਰ ਲੈ ਜਾਵੇ, ਮਨਮੁਖ ਅੰਦਲੇ ਖਬਰ ਨਾ ਪਈਆ, ਕਾਂਚਨ ਕੋਟ ਬਹੁਮਾਣਿਕ ਭਰਿਆ, ਜਾਗੇ ਗਿਆਨ ਤਤ ਲਿਵ ਲਈਆ, ਤਸਕਰ ਹੇਰੂ ਆਏ ਲੁਕਾਨੇ, ਗੁਰ ਕੇ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੋਥ ਬੋਹਿਥਾ, ਖੇਪਟ ਸ਼ਬਦ ਗੁਰ ਪਾਰ ਲਗਾਈਆ, ਜਮਗਾ ਜਗਾਤੀ ਨੇੜ ਨਾ ਆਵੇ, ਨਾ ਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵੇ ਸਦਾ ਦਰ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ, ਗੁਰਮੁਖ ਮਨੁਆ ਇਕਤ ਕਰਿਆਵੇ, ਮਿਲੋ ਗੋਪਾਲ ਨਿਸ਼ਾਨ ਬਜਈਆ, ਨੈਣੀ ਦੇਖ ਦਰਸ ਮਨ ਤ੍ਰਿਪਤੇ, ਸ਼ਰਵਣ ਬਾਣੀ ਗੁਰ ਸ਼ਬਦ ਸੁਣਈਆ, ਸੁਣ ਸੁਣ ਆਤਮ ਦੇਵ ਹੈ ਪੀਨੇ, ਰਰਸ ਰਾਮ ਗੋਪਾਲ ਰਵਈਆ, ਤ੍ਰੈ ਗੁਣ ਮਾਇਆ ਮੋਹੇ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ, ਏਕ ਦ੍ਰਿਸ਼ ਸਭ ਸਮ ਕਰ ਜਾਣੇ, ਨਦਰੀ ਆਵੇ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲੱਖ ਲਖਈਆ, ਨਾਨਕ ਦੀਨ ਦਿਆਲ ਪਏ ਹੈ, ਭਗਤ ਪਾਏ ਹਰ ਨਾਮ ਸਮਈਆ, ਬਿਲਾਵਲ ਮਹੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੂਹੀਆ, ਜਪ ਜਗਨਨਾਥ ਜਗਦੀਸ਼ ਗੁਸਈਆ, ਸਰਨ ਪਰੇ ਸਹੀ ਜਾਨੀ ਉਭਰੇ, ਜੋ ਪ੍ਰਹਿਲਾਦ ਉਧਾਰ ਸਮਈਆ, ਰਹਾਓ ਪਾਰ ਅਠਾਰਾਂ ਮੈਂ ਚੰਦਨ ਯੂਤਮ, ਚੰਦਨ ਨਿਕਟ ਸਭ ਚੰਦਨ ਹੋਈਆ, ਸਾਖਤ ਕੂੜੇ ਊ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ, ਹਰ ਗਤਮਿਤ ਕਰਤਾ ਆਪੇ ਜਾਣੇ, ਸਭ ਵਿਧ ਹਰ ਹਰ ਆਪ ਬਨਈਆ, ਜੇ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਾਈਆ, ਰਤਨ ਪਦਾਰਥ ਗੁਰਮੁਖ ਪਾਵੇ, ਸਾਗਰ ਭਗਤ ਭੰਡਾਰ ਖੁਲਈਆ, ਗੁਰਚਰਨੀ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ, ਪਰਮ ਬੈਰਾਗ ਨਿਤ ਨਿਤ ਹਰ ਧਿਆਈ, ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ, ਬਾਰ ਬਾਰ ਖਿਨ ਖਿਨ ਪਲ ਕਹੀਏ, ਹਰ ਪਾਰ ਨਾ ਪਾਵੇ ਪਰੇ ਪਰਈਆ, ਸਾਸਤ ਵੇਦ ਪੁਰਾਣ ਪੁਕਾਰੇ, ਧਰਮ ਕਰਹੋ ਖਟ ਕਰਮ ਦਰੜਈਆ, ਮਨਮੁਖ ਪਖੰਡ ਪਰਮ ਵਿਗੂਤੇ, ਲੋਭ ਲਹਿਰ ਨਾ ਭਾਰ ਬੁੜਈਆ, ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸ਼ਾਸਤਰ ਨਾਮ ਦਰੜਈਆ, ਹੋਮੇ ਜਾਏ ਤਾਂ ਨਿਰਮਲ ਹੋਵੇ, ਗੁਰਮੁਖ ਪਰਚੇ ਪਰਮ ਪਦ ਪਈਆ, ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੇ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵਾਜੇ, ਜਿਤ ਪਾਵੇ ਤਿਤ ਰਾਹੇ ਚਲਈਆ, ਬਿਲਾਵਲ ਮਹੱਲਾ ਚੌਥਾ। ਗੁਰਮੁਖ ਅਗਮੈ ਗੋਚਰ ਧਿਆਇਆ, ਹੋ ਬਲਬਲ ਸਤਿਗੁਰ ਸਤਿ ਪਰਖਈਆ, ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਰਸਰ ਨਾਮ ਸਮਈਆ, ਜਨ ਕੀ ਟੇਕ ਹਰ ਨਾਮ ਟਕਈਆ, ਸਤਿਗੁਰ ਕੀ ਤਰ ਲਾਗਾ ਜਾਵਾ, ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ, ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਤ ਮਤ ਤਤ ਕਢਈਆ, ਲਾਲ ਜਵੀਰ ਨਾਮ ਪ੍ਰਗਾਸਿਆ, ਭਾਂਡੇ ਭਾਉ ਭਵੇ ਤਤ ਆਈਆ, ਦਾਸਨ ਦਾਸ ਦਾਸ ਹੋਏ ਰਹੀਏ, ਜੋ ਜਨ ਰਾਮ ਭਗਤ ਨਿਜ ਪਈਆ, ਮਨ ਬੁੱਧ ਅਰਪ ਧਰੋ ਗੁਰਿਆ ਗੇ, ਗੁਰਪ੍ਰਸਾਦੀ ਮੈਂ ਕਥ ਕਥਈਆ, ਮਨਮੁਖ ਮਾਇਆ ਮੋਹੇ ਵਿਆਪੇ, ਇਹੋ ਮਨ ਤ੍ਰਿਸ਼ਨਾ ਜਲਤ ਦਿਖਈਆ, ਗੁਰਮਤਿ ਨਾਮੇ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ, ਇਹੋ ਮਨ ਨਾਚੇ ਸਤਿਗੁਰਿਆ ਗੇ, ਅਣਹਦ ਸ਼ਬਦ ਧੁਨ ਧੂਰ ਵਜਈਆ, ਹਰ ਹਰ ਉਸਤ ਕਰੇ ਦਿਨ ਰਾਤੀ, ਰਖ ਰਖ ਚਰਨ ਹਰਤਾਲ ਪੂਰਈਆ, ਹਰ ਕੇ ਰੰਗ ਰਤਾ ਮਨ ਗਾਵੇ, ਰਸ ਰਸਾਲਸਾ ਰਸ ਸ਼ਬਦ ਗਵਈਆ, ਹਰ ਕੇ ਰੰਗ ਰਤਾ ਮਨ ਗਾਵੇ, ਰਸ ਰਸਾਲ ਰਸ ਸ਼ਬਦ ਰਵਈਆ, ਨਿਜ ਕਰ ਤਾਰ ਚੋਏ ਅਤਿ ਨਿਰਮਲ, ਜਨ ਪੀਆ ਤਿਨ ਹੀ ਸੁਖ ਲਹੀਆ, ਮਨ ਹਠ ਕਰਮ ਕਰੇ ਅਵਾਨੀ, ਜਿਉਂ ਬਾਲਕ ਬਾਲੂ ਕਰ ਉਸਰਈਆ, ਆਵੇ ਲਹਿਰ ਸਮੁੰਦ ਸਾਗਰ ਕੀ, ਖਿਨਮੈ ਟਿਣ ਪਿਣ ਪਿਣ ਟਹਿ ਪਈਆ, ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸੇ ਸਭ ਖੇਲ ਖਿਲਈਆ, ਜਿਉਂ ਜਲ ਤਰੰਗ ਜਲ ਜਲੇ ਸਮਾਵੇ, ਨਾਨਕ ਆਪੇ ਆਪ ਰਮਈਆ। ਬਿਲਾਵਲ ਮਹੱਲਾ ਚੌਥਾ। ਸਤਿਗੁਰ ਪਰਚੇ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦਰੜਈਆ, ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ, ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਧਸੂਦਨ ਮਾਧੋ, ਮੈਂ ਖਿਣ ਖਿਣ ਸਾਧੂ ਚਰਨ ਬਖਈਆ, ਰਹਾਓ ਤਜੇ ਗ੍ਰਸਤ ਪਿਆ ਬਨਵਾਸੀ, ਇੱਕ ਖਿਣ ਮਨੁਆ ਟਿਕੇ ਨਾ ਟਿਕਈਆ, ਧਾਪਤ ਤਾਏ ਤਦੇ ਕਰੇ ਆਵੇ, ਹਰ ਹਰ ਸਾਧੂ ਸਰਨ ਪਵਈਆ, ਧੀਆ ਪੂਤ ਛੋੜ ਸੰਨਿਆਸੀ, ਆਸਾ ਆਸ ਮਨ ਬਹੁਤ ਕਰਈਆ, ਆਸਾ ਆਸ ਕਰੇ ਨਹੀਂ ਬੂਝੈ, ਗੁਰ ਕੇ ਸ਼ਬਦ ਨਿਰਾਸ ਸੁਖ ਲਈਆ, ਉਪਜੀ ਤਰਕ ਦਿਗੰਬਰ ਹੋਆ, ਮਨ ਦਹਿ ਦਿਸ ਚਲ ਚਲ ਗਵਨ ਕਰਈਆ, ਪ੍ਰਭਵਨ ਕਰੇ ਬੂਝੇ ਨਹੀਂ ਤ੍ਰਿਸ਼ਨਾ, ਮਿਲ ਸੰਗਸਾਧ ਦਇਆ ਕਰ ਲਈਆ, ਆਸਣ ਸਿੱਧ ਸਿਖੇ ਬਹੁ ਤੇਰੇ, ਮਨ ਮਾਂਗੇ ਰਿਧ ਸੇ ਚੇਟਕ ਚੇਟਕਈਆ, ਤ੍ਰਿਪਤ ਸੰਦੋਖ ਮਨ ਸਾਂਤ ਨਾ ਆਵੇ, ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ, ਅੰਡਜ ਜੇਰ ਸੇ ਤਜੋਤਪਜ, ਸਭ ਵਰਨ ਰੂਪ ਜੀ ਜਨ ਤੋਂ ਪਈਆ, ਸਾਧੂ ਸਰਨ ਪਰੇ ਸੋ ਉਬਰੇ, ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ, ਨਾਮਾ ਜੈ ਦਿਓ ਗੰਭੀਰ ਤਰਲੋਚਨ, ਔਜਾਤ ਰਵਿਦਾਸ ਚਮਿਆਰ ਚਮਈਆ, ਜੋ ਜੋ ਮਿਲੇ ਸਾਧੂ ਜਨ ਸੰਗਤ, ਧਾਨ ਧੰਨਾ ਜਟ ਸੈਣ ਮਿਲਿਆ ਹਰ ਪਈਆ, ਸੰਤ ਜਨਾ ਕੀ ਹਰ ਪੈਜ ਰਖਾਈ, ਭਗਤ ਵਸ਼ਲ ਅੰਗੀਕਾਰ ਕਰਈਆ, ਨਾਨਕ ਸਰਨ ਪਰੇ ਜਗ ਜੀਵਨ, ਹਰ ਹਰ ਕਿਰਪਾ ਧਾਰ ਰਖਈਆ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉਡੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਧੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਿਨ ਮੋਹੇ ਮਨ ਲਈਆ, ਹੋ ਆਕਲ ਬਿਕਲ ਪਈ ਗੁਰ ਦੇਖੈ, ਹੋ ਲੋਟ ਪੋਟ ਹੋਏ ਪਈਆ, ਰਹਾਓ ਹਉ ਨਿਰਿਖਤ ਫਿਰੋ ਸਭ ਦੇ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮਨ ਤਨ ਕਾਢ ਦਿਓ ਗੁਰ ਆਗੇ, ਜਿਨ ਹਰ ਪ੍ਰਭ ਮਾਰਗ ਪੰਥ ਦੇਖਾਈਆ, ਕੋਈ ਆਣ ਸਦੇਸਾ ਦੇ ਪ੍ਰਭ ਕੇਰਾ, ਹਿਰਦੇ ਅੰਤਰ ਮਨ ਤਨ ਮੀਠ ਲਗਈਆ, ਮਸਤਕ ਕਾਢ ਦਿਓ ਚਰਨਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਲਈਆ, ਚਲ ਚਲ ਸਖੀ ਹਮ ਪ੍ਰਭ ਪ੍ਰਬੋਧੇ, ਗੁਣ ਕਾਮਨ ਕਰ ਹਰ ਪ੍ਰਭ ਲਹੀਆ, ਭਗਤ ਵਸ਼ਲ ਓਆ ਕੋ ਨਾਮ ਕਹੀਅਤ ਹੈ, ਸਰਨ ਪ੍ਰਭੂ ਤਿਸ ਪਾਸ਼ੇ ਪਈਆ, ਖੀਮਾ ਸਿਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ, ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸਿਆਗੇ ਜੀਉ ਕਟ ਕਟ ਪਈਆ, ਹਰ ਹਰ ਹਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵਟ ਗਹਿਣ ਗਹਿਣਈਆ, ਹਰ ਹਰ ਸਰਦਾ ਸੇਜ ਵਿਛਾਈ, ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ, ਕਹੇ ਪ੍ਰਭ ਅਵਰ ਅਵਰ ਕਿਸ਼ ਕੀਜੇ, ਸਭ ਬਾਦ ਸਿਗਾਰ ਫੋਕਟ ਫੋਕਟਈਆ, ਕੀਓ ਸਿਗਾਰ ਮਿਲਣ ਕੇ ਤਾਈ, ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ, ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰਹਿ ਤੇਰੇ ਵਸ ਪਈਆ, ਦਇਆ ਦੀਨ ਕਰਹੋ ਰੱਖ ਲੇਵਹੋ, ਨਾਨਕ ਹਰ ਗੁਰ ਸਰਨ ਸਮਈਆ। ਬਿਲਾਵਲ ਮਹੱਲਾ ਚੌਥਾ। ਮੈਂ ਤਨ ਪ੍ਰੇਮ ਅਗਮ ਠਾਕੁਰ ਕਾ, ਖਿਣ ਖਿਣ ਸਰਦਾ ਮਨ ਬਹੁਤ ਉਠਾਈਆ, ਗੁਰ ਦੇਖੇ ਸਰਦਾ ਮਨ ਪੂਰੀ, ਜਿਉਂ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ, ਮੈਲ ਮਿਲ ਸਖੀ ਹਰ ਕਥਾ ਸੁਣਈਆ, ਸਤਿਗੁਰ ਦਇਆ ਕਰੈ ਪ੍ਰਭ ਮੇਲੇ, ਮੈਂ ਤਿਸ ਆਗੇ ਸਿਰ ਕਟ ਕਟ ਪਈਆ, ਰਹਾਉ ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ, ਵੈਦਿਕ ਨਾਟਕ ਦੇਖ ਭੁਲਾਨੇ, ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ, ਹੋ ਖਿਣ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜਿਉਂ ਬਿਨ ਅਮਲੇ ਅਮਲੀ ਮਰ ਗਈਆ, ਜਿਨ ਕੋ ਪਿਆਸ ਹੋਈ ਪ੍ਰਭ ਕੇਰੀ, ਤਿਨ ਅਵਰ ਨਾ ਪਾਵੇ ਬਿਨ ਹਰ ਕੋ ਦੂਈਆ, ਕੋਈ ਆਣ ਆਣ ਮੇਰਾ ਪ੍ਰਭੂ ਮਿਲਾਵੇ, ਹੋ ਤਸ ਵੇਟੋਂ ਬਲ ਬਲ ਘੁੰਮ ਗਈਆ, ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾ ਸਤ ਸਤ ਸਤਿਗੁਰ ਸਰਨ ਪਵਈਆ, ਸੇਜ ਏਕੋ ਏਕੋ ਪ੍ਰਭ ਠਾਕੁਰ, ਮਹਿਲ ਨਾ ਪਾਵੇ ਮਨਮੁਖ ਪਰਮਈਆ, ਗੁਰ ਗੁਰ ਕਤ ਸਰਨ ਜੇ ਆਵੇ, ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈਆ, ਕਰ ਕਰ ਕਿਰਿਆ ਚਾਰ ਵਧਾਈ, ਮਨ ਪਖੰਡ ਕਰਮ ਕਾਪਟ ਲੋਬਈਆ, ਬੇਸੋਵਾ ਕੇ ਕਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ, ਪੂਰਵ ਜਨਮ ਭਗਤ ਕਰਿਆ ਏ, ਗੁਰ ਹਰ ਹਰ ਹਰ ਹਰ ਭਗਤ ਜਮਈਆ, ਭਗਤ ਭਗਤ ਕਰ ਤੇ ਹਰ ਪਾਇਆ, ਜਾਂ ਹਰ ਹਰ ਹਰ ਹਰ ਨਾਮ ਸਮਈਆ, ਪ੍ਰਭ ਆਣ ਆਣ ਮਹਿੰਦੀ ਪੀਸ ਆਈ, ਆਪੇ ਕੋਲ ਕੋਲ ਅੰਗ ਲਈਆ, ਜਿਨ ਕੋ ਠਾਕੁਰ ਕਿਰਪਾ ਤਾਰੀ, ਬਾਹਾ ਪਕਰ ਨਾਨਕ ਕੱਢ ਲਈਆ, ਰਾਗ ਬਿਲਾਵਲ ਮਹੱਲਾ ਪੰਜਵਾਂ, ਅਸ਼ਟਪਦੀ ਕਰ ਬਾਹਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ, ਤਜ ਅਨਸਾਰਨ ਤਾਜ ਆਣ ਸਰਨ ਗਈ ਰਹਾਉ, ਪ੍ਰਭ ਚਰਨ ਕਮਲ ਅਪਾਰ, ਹੋ ਜਾਉ ਸਦ ਬਲਿਹਾਰ, ਮਨ ਪ੍ਰੀਤ ਲਾਗੀ ਤਾਹੇ, ਤਜ ਆਣ ਕਥੇ ਨਾ ਜਾਹੇ, ਹਰ ਨਾਮ ਰਸਨਾ ਕਹਿਣ, ਮਲ ਪਾਪ ਕਲ ਮਲ ਦਹਿਣ, ਚੜਨਾਵ ਸੰਤੇ ਉਧਾਰ, ਪੈ ਤਰੇ ਸਾਗਰ ਪਾਰ, ਮਨ ਡੋਰ ਪ੍ਰੇਮ ਪ੍ਰੀਤ, ਇਹ ਸੰਤ ਨਿਰਮਲ ਰੀਤ, ਤਜ ਗਏ ਪਾਪ ਬੇਕਾਰ, ਹਰ ਮਿਲੇ ਪ੍ਰਭ ਨਿਰੰਕਾਰ, ਪ੍ਰਭ ਪੇਖੀਏ ਬਿਸਮਾਦ, ਚਖ ਆਨੰਦ ਪੂਰਨ ਸਾਧ, ਨਹਿ ਡੋਲੀਏ ਐਤ ਊਤ, ਪ੍ਰਭ ਵਸੇ ਹਰ ਹਰ ਚੀਤ, ਤਿੰਨ ਨਾਹੀ ਨਰਕ ਨਿਵਾਸ, ਨਿਤ ਸਿਮਰ ਪ੍ਰਭ ਗੁਣਤਾਸ, ਤੇ ਜਮ ਨਾ ਪੇਖੇ ਨੈਣ, ਸੁਣ ਮੋਹੇ ਅਣਹਤ ਬੈਣ, ਹਰ ਸਰਨ ਸੂਰ ਗੋਪਾਲ, ਪ੍ਰਭ ਭਗਤ ਵਸਲ ਦਿਆਲ, ਹਰ ਨਿਗਮ ਲਹਿ ਨਾ ਭੇਵ, ਨਿਤ ਕਰਹਿ ਮੁਨ ਜਨ ਸੇਵ, ਦੁੱਖ ਦੀਨ ਦਰਦ ਨਿਵਾਰ, ਜਾ ਕੀ ਮਹਾਂ ਬਿਖੜੀ ਕਾਰ, ਤਾਂ ਕੀ ਮਿਤ ਨ ਜਾਣੇ ਕੋਏ, ਜਲ ਥਲ ਮਈਲ ਸੋਏ, ਕਰ ਬੰਦਨਾ ਲਖ ਬਾਰ, ਥਕ ਪਰਿਓ ਪ੍ਰਭ ਦਰਬਾਰ, ਪ੍ਰਭ ਕਰ ਹੋ ਸਾਧੂ ਤੂਰ, ਨਾਨਕ ਮਨਸਾ ਪੂਰ, ਬਿਲਾਵਲ ਮਹੱਲਾ ਪੰਜਵਾਂ, ਪ੍ਰਭ ਜਨਮ ਮਰਨੇ ਵਾਰ, ਹਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ, ਮਨ ਇਸ਼ਟ ਹਰ ਹਰ ਰੰਗ, ਕਰ ਦਇਆ ਲੇਹੋ ਲੜ ਲਾਏ, ਨਾਨਕਾ ਨਾਮ ਧਿਆਏ, ਦੀਨਾ ਨਾਥ ਦਿਆਲ ਮੇਰੇ ਸੁਆਮੀ, ਦੀਨਾ ਨਾਥ ਦਿਆਲ, ਜਾਚੋ ਸੰਤਰਵਾਲ ਰਹਾਉ, ਸੰਸਾਰ ਵਿਖਿਆ ਕੂਪ, ਤਮ ਅਗਿਆਨ ਮੋਹਤ ਕੂਪ, ਗਹਿ ਪੁਰਾ ਪੂਜਾ ਪ੍ਰਭ ਜੀ ਲੇਹੋ, ਹਰ ਨਾਮ ਆਪਣਾ ਦੇਹੋ, ਪ੍ਰਭ ਤੁਜ ਬਿਨਾ ਨਹੀਂ ਠਾਓ, ਨਾਨਕਾ ਬਲ ਬਲ ਜਾਓ, ਲੋਭ ਮੋਹੇ ਬਾਧੀ ਦੇਹੇ, ਬਿਨ ਭਜਨ ਹੋਵ ਦਿਖੇਹੇ, ਜਮਦੂਤ ਮਹਾਂਭਯਾਨ, ਚਿਤ ਗੁਪਤ ਘਰ ਮੈਂ ਜਾਣ, ਦਿਨ ਰਹਿਣ ਸਾਖ ਸੁਣਾਏ, ਨਾਨਕਾ ਹਰ ਸਰਨਾਏ, ਪੈ ਪੰਜਨਾ ਮੁਰਾਰ, ਕਰ ਦਇਆ ਪਤਿਤ ਉਦਾਰ, ਮੇਰੇ ਦੋਖ ਗਨੇ ਨਾ ਜਾਹੇ, ਹਰ ਬਿਨਾ ਕਥੇ ਸਮਾਹੇ, ਗਹਿ ਓਟ ਚਿਤ ਵੀ ਨਾਥ, ਨਾਨਕਾ ਦੇ ਰਖਹਾਥ, ਹਰ ਗੁਣ ਨਿਧੇ ਗੋਪਾਲ, ਸਰਬ ਘਟ ਪ੍ਰਤਪਾਲ, ਮਨ ਪ੍ਰੀਤ ਦਰਸ਼ਨ ਪਿਆਸ, ਗੋਬਿੰਦ ਪੂਰਨ ਆਸ, ਇੱਕ ਨਿਮਖ ਰਹਿਣ ਨਾ ਜਾਏ, ਵਡਭਾਗ ਨਾਨਕ ਪਾਏ, ਪ੍ਰਭ ਤੁਜ ਬਿਨ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ, ਜਿਉ ਮੀਨ ਜਲ ਸੁਹੇਤ, ਅਲ ਕਮਲ ਪਿੰਦ ਨਾ ਭੇਤ, ਜਿਉ ਚੱਕਵੀ ਸੂਰਜ ਆਸ, ਨਾਨਕ ਚਰਨ ਪਿਆਸ, ਜਿਉ ਤਰੁਣ ਪਰਤ ਪੁਰਾਣ, ਜਿਉ ਲੋਭੀਏ ਧਨ ਦਾਨ, ਜਿਉ ਦੂਧ ਜਲੇ ਸੰਯੋਗ, ਜਿਉ ਮਹਾਂ ਖੁਦ ਅਰਥ ਭੋਗ, ਜਿਉ ਮਾਤ ਪੂਤੇ ਹੇਤ, ਹਰ ਸਿਮਰ ਨਾਨਕ ਨੇਤ, ਜਿਉ ਦੀਪ ਪਤਨ ਪਤੰਗ, ਜਿਉ ਚੋਰ ਹਿਰਤ ਨਿਸੰਗ, ਮਹਿਗਲੇ ਕਾਮੇ ਬੰਦ, ਜਿਉ ਗ੍ਰਸਤ ਬਿਖੇ ਤੰਦ, ਜਿਉ ਜੁਆਰ ਬਿਸਨ ਨਾ ਜਾਏ, ਹਰ ਨਾਨਕੇ ਹੋ ਮਨ ਲਾਏ, ਕੁਰੰਕ ਨਾ ਦੇਨੀ ਹੋ, ਚਾਤ੍ਰਿਕ ਚਾਤ ਮੇਹੋ, ਜਨ ਜੀਵਨਾ ਸਤਸੰਗ, ਗੋਬਿੰਦ ਭਜਨਾ ਰੰਗ, ਰਸਨਾ ਬਖਾਨੇ ਨਾਮ, ਨਾਨਕ ਦਰਸ਼ਨ ਦਾਨ, ਗੁਣ ਗਾਏ ਸੁਣ ਲਿਖ ਦੇ, ਸੋ ਸਰਵ ਫਲ ਹਰ ਲੇ, ਕੁਲ ਸਮੂਹ ਕਰਤੇ ਉਦਾਰ, ਸੰਸਾਰ ਉਤਰਸ ਪਾਰ, ਹਰ ਚਰਨ ਬੋਹਿਤ ਤਾਹੇ, ਮਿਲ ਸਾਧ ਸੰਗਤ ਜਸ ਗਾਹੇ, ਹਰ ਪੈਜ ਰੱਖੇ ਮੋਰਾਰ, ਹਰ ਨਾਨਕ ਸਰਨ ਦੁਆਰ, ਬਿਲਾਵਲ ਮਹੱਲਾ ਪਹਿਲਾ, ਥਿਤੀ ਕਰ ਦਸਵਾਂ ਜਤ, ਏਕ ਓਂਕਾਰ ਸਤਿਗੁਰ ਪ੍ਰਸਾਦ, ਏਕਮ ਏਕੰਕਾਰ ਨਿਰਾਲਾ, ਅਮਰ ਜੋਨੀ ਜਾਤ ਨਾ ਜਾਲਾ, ਅਗਮ ਗੋਚਰ ਰੂਪ ਨਾ ਦੇਖਿਆ, ਖੋਜਤ ਖੋਜਤ ਘਟ ਘਟ ਦੇਖਿਆ, ਜੋ ਦੇਖ ਦਿਖਾਵੈ ਤਿਸ ਕੋਬਲ ਜਾਈ, ਗੁਰਪ੍ਰਸਾਦ ਪਰਮ ਪਦ ਪਾਈ, ਕਿਆ ਜਪ ਜਾਪੋ ਬਿਨ ਜਗਦੀ ਸੈ, ਗੁਰ ਕੇ ਸ਼ਬਦ ਮਹਿਲ ਕਰਦੀ ਸੈ, ਰਹਾਓ ਦੂਜੇ ਭਾਏ ਲੱਗੇ ਪਛਤਾਣੇ, ਜਮਦਰ ਬਾਧੇ ਆਵਣ ਜਾਣੇ, ਕਿਆ ਲੈ ਆਵ ਹੈ ਕਿਆ ਲੈ ਜਾਹੇ, ਸਿਰ ਜਮਕਾਲ ਸੇ ਚੋਟਾ ਖਾਹੇ, ਬਿਨ ਗੁਰ ਸ਼ਬਦ ਨਾ ਛੂਟ ਸਕੋਏ, ਪਾਖੰਡ ਕੀਨੇ ਮੁਕਤ ਨਾ ਹੋਏ, ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਵੀ ਛੋੜ, ਧਰਤ ਆਕਾਸ ਕੀਏ ਬੈਸਣ ਕੋ ਥਾਓ, ਰਾਤ ਦਿਨੰਤ ਕੀਏ ਪਾਉ ਪਾਓ, ਜਿਨ ਕੀਏ ਕਰ ਵੇਖਣ ਹਾਰਾ, ਅਵਰ ਨਾ ਦੂਜਾ ਸਿਰਜਣ ਹਾਰਾ, ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ ਦੇਵੀ ਦੇਵ ਉਪਾਏ ਵੇਸਾ ਜੋਤੀ ਜੰਤੀ ਗਣਤ ਨਾ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਿਹਾ ਭਰਪੂਰ ਕਿਸ ਨੇੜੇ ਕਿਸ ਆਖਾ ਦੂਰ ਚੌਥੋ ਪਾਏ ਚਾਰੇ ਬੇਦਾਂ ਖਾਣੀ ਚਾਰੇ ਬਾਣੀ ਪੇਦਾ ਆਸਤ ਦਸਾਂ ਖੜਤੀ ਨੂੰ ਪਾਏ ਸੋ ਬੂਝੇ ਜਿਸਿਆ ਬੁਝਾਏ ਤੀਨ ਸਮਾਵੇ ਚੌਥੇ ਵਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਪੰਚਵੇਂ ਪੰਚ ਭੂਤ ਬੇਤਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਭਰਮ ਭੂਖੇ ਮੋਹ ਪਿਆਸੇ ਇੱਕ ਰਸ ਚਾਖ ਸ਼ਬਦ ਤ੍ਰਿਪਤਾਸੇ ਇੱਕ ਰੰਗ ਰਾਤੇ ਇੱਕ ਮਰ ਧੂਰ ਇੱਕ ਦਰ ਕਰ ਸਾਚੈ ਦੇਖ ਹਜੂਰ ਝੂਠੇ ਕੋ ਨਾਹੀ ਪਤਨਾਓ ਕਭੂ ਨਾ ਸੂਚਾ ਕਾਲਾ ਕਾਓ ਪਿੰਜਰ ਪੰਖੀ ਬੰਦਿਆ ਕੋਏ ਸ਼ੇਰੀ ਭਰਮੇ ਮੁਕਤ ਨਾ ਹੋਏ ਤੋਂ ਛੂਟੇ ਜਾਂ ਖਸਮ ਛਡਾਏ ਗੁਰਮਤ ਮੇਲੇ ਭਗਤ ਦਰੜਾਏ ਖਾਸਟੀ ਖਾਟ ਦਸਨ ਪ੍ਰਭ ਸਾਜੇ ਅਣਹਿਤ ਸ਼ਬਦ ਨਿਰਾਲਾ ਵਾਜੈ ਅਣਹਿਤ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਭਾਵੇ ਤਾਂ ਮਹਿਲ ਬੁਲਾਵੇ ਸ਼ਬਦੇ ਭੇਦੇ ਤੋਪਤ ਪਾਵੇ ਕਰ ਕਰ ਵੇਸ ਖਪੈ ਜਲ ਜਾਵੇ ਸਾਚੇ ਸਾਚੇ ਸਾਚ ਸਮਾਵੇ ਸਪਤਮੀ ਸਤ ਸੰਤੋਖ ਸਰੀਰ ਸਾਧ ਸਮੁੰਦ ਭਰੇ ਨਿਰਮਲ ਰੀ ਨੀਰ ਸੱਚ ਮੱਜਣ ਸੀਲ ਸੱਚ ਹਿਰਦੇ ਵਿਚਾਰ ਗੁਰ ਕੇ ਸਦ ਪਾਵੇ ਸਭ ਪਾਰ ਮਨ ਸੱਚਾ ਮੁਖ ਸੱਚੋ ਪਾਓ ਪਾਏ ਸੱਚ ਨਿਸ਼ਾਣੇ ਠਾਕ ਨਾ ਪਾਏ ਅਸ਼ਟਮੀ ਆਸ਼ਟ ਸਿਧ ਬੁੱਧ ਸਾਧੇ ਸੱਚ ਨਹਿ ਕੇਵਲ ਕਰਮ ਅਰਾਧੇ ਪੌਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸੱਚੋ ਨਾਹੋ ਤੈਸਮੈ ਮਨੁਆ ਰਹਿਆ ਲਿਵਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਓ ਨੌਵੀਂ ਨਵੇਂ ਨਾਥ ਨਵਖੰਡਾ ਘਟ ਘਟ ਨਾਥ ਮਹਾਂ ਬਲਮੰਡਾ ਆਈ ਪੂਤਾ ਏ ਜਗ ਸ

0: ਦਾਤਾ ਜੀ ਆ, ਅੰਦਰ ਤੂੰ ਜੀ ਹੈ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ, ਭੇਖ ਭਾਵਨੀ ਹੱਠ ਨਾ ਜਾਣਾ, ਨਾਨਕਾ ਸੱਚ ਗਹਿ ਰਹੇ। ਪਿੰਨੜੀ ਰਹਿਣ ਭਲੀ ਦਿਨਸ ਸੁਹਾਏ, ਰਾਮ ਨਿਜ ਘਰ ਸੁਤੜੀਏ, ਪਰਮ ਜਗਾਏ ਰਾਮ। ਨਵਹਾਣ ਨਵਤਨ ਸ਼ਬਦ ਜਾਗੀ, ਆਪਣੇ ਫਿਰ ਪਾਣੀਆਂ, ਤਜ ਕੂੜ ਕਪਟ ਸਭਾਉ ਦੂਜਾ ਚਾਕਰੀ ਲੋਕਾਣੀਆਂ। ਮੈਂ ਨਾਮ ਹਰ ਕਾ ਹਾਰ ਕੰਠੇ, ਸਭ ਸ਼ਬਦ ਨੀਸਾਣੀਆਂ, ਕਰਜੋੜ ਨਾਨਕ ਸਾਚ ਮਾਗੈ, ਨਦਰ ਕਰ ਤੁਦ ਪਾਣਿਆ। ਜਾਗ ਸਲੋਨੜੀਐ ਬੋਲੇ ਗੁਰਬਾਣੀ, ਰਾਮ ਜਿਨ ਸੁਨ ਮੰਨੜੀ, ਅਕਥ ਕਹਾਣੀ ਰਾਮ, ਅਕਥ ਕਹਾਣੀ ਪਦ ਨਿਰਵਾਣੀ, ਕੋ ਵਿਰਲਾ ਗੁਰਮੁਖ ਬੂਜੈ, ਉਹ ਸ਼ਬਦ ਸਮਾਏ ਅਬ ਗਵਾਏ, ਤ੍ਰੇ ਪਵਨ ਸੋ ਜੀ ਸੂਜੈ। ਰਹੇ ਅਤੀਤ ਪਰੰਪਰ ਰਾਤਾ, ਸਾਚ ਮਾਣ ਗੁਣ ਸਾਰਿਆ, ਉਹ ਪੂਰਿਆ ਸਰਬ ਠਾਈ, ਨਾਨਕਾ ਉਰਤਾਰਿਆ। ਮਹਿਲ ਬੁਲਾਈੜੀਏ ਭਗਤ ਸਨੇਹੀ, ਰਾਮ ਗੁਰਮਤ ਮਨ ਰਹਿ ਸੀ ਸੀ ਜਿਸ ਦੇਹੀ, ਰਾਮ ਮਨ ਮਾਰੀ ਜੇ ਸ਼ਬਦ ਸੀ ਜੇ, ਤ੍ਰੈ ਲੋਕ ਨਾਥ ਪਛਾਣੇ, ਮਨ ਡੀਕ ਡੋਲ ਨਾ ਜਾਏ, ਕਥੇ ਆਪਣਾ ਫਿਰ ਜਾਣੇ। ਮੈਂ ਆਧਾਰ ਤੇਰਾ ਤੂੰ ਖਸ ਮੇਰਾ, ਮੈਂ ਤਾਣ ਤਕੀਆ ਤੇਰਾ, ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਵੇਰਾਉ। ਸੰਤ ਸ਼ੰਤ ਬਿਲਾਵਲ ਮਹੱਲਾ ਚੌਥਾ, ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰਾ ਹਰ ਪ੍ਰਭ ਸੀਜੇ ਆਇਆ, ਮਨ ਸੁੱਖ ਸਮਾਣਾ ਰਾਮ, ਗੁਰ ਤੁੱਠੇ ਹਰ ਪ੍ਰਭ ਪਾਇਆ, ਰੰਗ ਰਲੀਆ ਮਾਣਾ ਰਾਮ, ਵਡਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ, ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣਾ ਰਾਮ, ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ, ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ, ਮੇਰੇ ਹਰ ਪ੍ਰਭ ਭਾਵੈ ਸੋ ਕਰੇ ਹਰ ਰੰਗ ਹਰ ਰਾਪੇ ਰਾਮ, ਜਨ ਨਾਨਕ ਸਹਿਜ ਮਲਾਇਆ ਹਰ ਰਸ ਤ੍ਰਾਪੇ ਹਰ ਹਰ ਰਸ ਤ੍ਰਾਪੇ ਰਾਮ, ਮਾਨਸ ਜਨਮ ਹਰ ਪਾਈਏ ਹਰ ਰਾਵਣ ਵੀਰਾ ਰਾਮ, ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ, ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮਦੇਰਾ ਰਾਮ, ਹਰ ਹਰ ਹਰ ਹਰ ਰਾਗ ਪ੍ਰਭ ਨਾਨਕ ਜਨ ਤੇਰਾ ਰਾਮ, ਗੁਰ ਹਰ ਪ੍ਰਭ ਅਗਮਿੰਦਰੜਾਇਆ ਮਨ ਤਨ ਰੰਗ ਭੀਨਾ ਰਾਮ, ਭਗਤ ਵਛਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ, ਬਿਨ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ ਰਾਮ, ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ। ਬਿਲਾਵਲ ਮਹੱਲਾ ਚੌਥਾ ਸਲੋਕ, ਹਰ ਪ੍ਰਭ ਸੱਜਣ ਲੋੜ ਲਹੋ, ਮਨ ਵਸੇ ਵਡ ਭਾਗ, ਗੁਰ ਪੂਰੇ ਵੇਖਾ ਲਿਆ ਨਾਨਕ ਹਰ ਲਿਵਲਾਗ, ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ, ਹੋਮੇ ਬਿਖ ਝਾਗੇ ਰਾਮ, ਗੁਰਮਤਿ ਆਪ ਮਿਟਾਇਆ ਹਰ ਹਰ ਲਿਵਲਾਗੇ ਰਾਮ, ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ, ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਭਾਗੇ ਰਾਮ, ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ, ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵਲਾਈ ਰਾਮ, ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆਈ ਰਾਮ, ਜਨ ਨਾਨਕ ਨਾਮੇ ਆਧਾਰ ਹੈ ਹਰ ਨਾਮ ਸਮਾਈ ਰਾਮ, ਤਨ ਹਰ ਪ੍ਰਭ ਪਿਆਰੇ ਰਾਵੀਆ ਜਾਂ ਹਰ ਪ੍ਰਭ ਪਾਈ ਰਾਮ, ਅੱਖੀ ਪ੍ਰੇਮ ਕਸਾਈਆ ਜੋ ਬਿਲਕੁਲ ਮਸਾਈ ਰਾਮ, ਗੁਰਪੂਰੇ ਹਰ ਮੇਲਿਆ ਹਰ ਰਸ ਅਗਾਈ ਰਾਮ, ਜਨ ਨਾਨਕ ਨਾਮ ਵਿਸਿਆ ਹਰ ਹਰ ਲਿਵਲਾਈ ਰਾਮ, ਹਮ ਮੂਰਖ ਮੁਗਦ ਮਿਲਾਇਆ ਹਰ ਕਿਰਪਾ ਧਾਰੀ ਰਾਮ, ਤਨ ਤਨ ਗੁਰੂ ਸਾਬਾਸ ਹੈ ਜਿਨ ਹੋਮੇ ਮਾਰੀ ਰਾਮ, ਜਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਰਤਾਰੀ ਰਾਮ, ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ। ਬਿਲਾਵਲ ਮਹੱਲਾ ਪੰਜਵਾਂ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ, ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ, ਮਨ ਪ੍ਰੀਤ ਲਾਗੇ ਵੱਡੇ ਭਾਗੇ, ਕਬ ਮਿਲੀਏ ਪੂਰਨ ਪਤੇ, ਸਹਿਜ ਸਮਾਈਏ ਗੋਬਿੰਦ ਪਾਈਏ, ਦੇਹੋ ਸਖੀ ਮੋਇ ਮਤੇ, ਦਿਨ ਰਹਿਣ ਠਾਡੀ ਕਰੋ ਸੇਵਾ, ਪ੍ਰਭ ਕਵਣ ਜੁਗਤੀ ਪਾਇਆ, ਬਿਨਵੰਤ ਨਾਨਕ ਕਰੋ ਕਿਰਪਾ, ਲੇਹੋ ਮੋਇ ਲੜ ਲਾਇਆ, ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ, ਖੋਜੀ ਖੋਜ ਲੱਦਾ ਹਰ ਸੰਤਨ ਬਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਤਾਰੇ, ਕਥੇ ਅਕਥ ਵਿਚਾਰੋ, ਇੱਕ ਚਿਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਭੈ ਕਰ ਬਿਨੰਤੀ, ਮਿਲੇ ਹਰ ਜਸ ਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਹਗਮ ਅਥਾਹਾ, ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੇ ਸਮੂਹ ਪਿਆ ਗਿਆ ਵਿਜੋਗੋ ਰਾਮ, ਮਿਲ ਸੰਤਿ ਆਏ ਪ੍ਰਭ ਧਿਆਏ, ਬਣੇ ਆਚਾਰਜੇ ਜਾਂਝੀਆਂ, ਮਿਲ ਇਕੱਤਰ ਹੋਏ ਸਹਿਜ ਟੋਏ, ਮਨ ਪ੍ਰੀਤ ਉਪਜੀ ਮਾਂਝੀਆਂ, ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ, ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ, ਪਵਨ ਸੁਹਾਵੜਾ ਧਰਤ ਸੁਭਾਗੀ ਰਾਮ, ਪ੍ਰਭ ਕਰ ਆਇੜਾ ਗੁਰਚਰਨੀ ਲਾਗੀ ਰਾਮ, ਗੁਰਚਰਨ ਲਾਗੀ ਸਹਿਜ ਜਾਗੀ, ਸਗਲ ਇੱਛਾ ਪੁਨੀਆ, ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੁਨਿਆ, ਆਨੰਦ ਆਂਦਨ ਵਜੇ ਵਾਜੇ ਅਹਿਮ ਆਤਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵਲਾਗੀ ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰਕੰਤ ਹਮਾਰਾ ਰਾਮ ਅਣਹਦ ਚਿਤਰਾ ਤਿਸ ਧੁੰਨ ਦਰਬਾਰਾ ਰਾਮ ਆਨੰਦ ਆਂਦਨ ਵਜੇ ਵਾਜੇ ਦਿਨ ਸਰੈਣ ਓ ਮਾਹਾ ਤੈ ਰੋਗ ਸੋਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾਹਾ ਰਹਿਦ ਸਹਿਦ ਸੁਰਾ ਸੁਧਾਰਾ ਸਿਮਰਤ ਭਗਤ ਭਰੇ ਭੰਡਾਰਾ ਬਿਨਵੰਤ ਨਾਨਕ ਬਲਹਾਰ ਵੰਜਾਂ ਪਾਰ ਬ੍ਰਹਮ ਪ੍ਰਾਣ ਅਦਾਰਾ ਸੁਣ ਸਖੀਏ ਸਹੇਲੜੀਓ ਮਿਲ ਮੰਗਲ ਗਾਵਹਿ ਰਾਮ ਮੰਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵਹਿ ਰਾਮ ਕਰ ਪ੍ਰੇਮ ਰਾਵੈ ਤਿਸੇ ਭਾਵੇ ਇੱਕ ਨਿਮਖ ਪਲਕ ਨਾ ਤਿਆਗੀਏ ਗੈ ਕੰਠ ਲਾਈਏ ਨਹਿ ਲਜਾਈਏ ਚਰਨ ਰਜ ਮਨ ਪਾਗੀਏ ਭਗਤ ਠਗੋਰੀ ਪਾਏ ਮੋਹ ਅੰਤ ਕਤੂ ਨਾ ਧਾਵਹਿ ਬਿਨਵੰਤ ਨਾਲ ਮਿਲ ਸੰਗ ਸਾਜਨ ਅਮਰ ਪਦਵੀ ਪਾਵੈ ਬਿਸਮਮ ਬਿਸਮ ਪਈ ਪੇਖ ਗੁਣੇ ਵਨਾਸੀ ਰਾਮ ਕਰ ਗਹਿ ਪੂਜਾ ਗਈ ਕਟ ਜਮਕੀ ਫਾਸੀ ਰਾਮ ਗਹਿ ਪੂਜਾ ਲੀਨੀ ਦਾਸ ਕੀਨੇ ਅੰਕੁਰ ਉਤੋਦ ਜਣਾਇਆ ਮਲਨ ਮੋਹ ਬੇਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਤਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਪਈ ਨਿਰਮਲ ਪ੍ਰਭ ਮਿਲੇ ਅਬਿਨਾਸੀ ਸੂਰਜ ਕਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇਹੀ ਜਾਣ ਹੈ ਜਿਨੀ ਹਰ ਰਸ ਪੀਆ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਅਸ ਵਸ ਆਓ ਸਖੀ ਅਸੀਂ ਪਿਰਕਾ ਮੰਗਲ ਗਾਵੇ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵ ਹੈ ਤਜਮਾਨ ਮੋਹ ਬੇਕਾਰ ਦੂਜਾ ਸੇ ਵੇਖ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬੇਖੰਡਨੋ ਹੋਏ ਦਾਸ ਦਾਸੀ ਤਾ ਜੋ ਦਾਸੀ ਬੋੜ ਵਿਧੀ ਨਾ ਤਾਵਾ ਨਾਨਕ ਭਇਆਂ ਪੇ ਕਰੋ ਕਿਰਪਾ ਤਾਵ ਮੰਗਲ ਗਾਵਾ ਅੰਮ੍ਰਿਤ ਪ੍ਰੈ ਕਾ ਨਾਮ ਅੰਦਲੇ ਟੋਣੀ ਉਹ ਜੋਹੇ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਹਾਂ ਬਚਿੱਤਰ ਚੰਚਲ ਅਨੇਕ ਭਾਵ ਦਿਖਾਵੇ ਹੋਏ ਢੀਠ ਮੀਠੀ ਮਨ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਣੇ ਤੀਰੇ ਵਰਤ ਪੂਜਾ ਬਾਟ ਕਾਟੇ ਜੋਹਣੀ ਨਾਨਕ ਭਇਆਂ ਪੇ ਦਇਆ ਤਾਰੋ ਮੈਂ ਨਾਮ ਅੰਦਲੇ ਟੋਹਣੀ ਮੋਏ ਅਨਾਥ ਪ੍ਰੈ ਨਾਥ ਜਿਉ ਜਾਣੇ ਤ ਰੱਖੋ ਚਿਤਰਾਈ ਮੋਹਿ ਨਹਿ ਰਿਜਾਵੋ ਕੈ ਮੁੱਖ ਹੋ ਨਾ ਚਤਰ ਸੁਗਰ ਸੁਜਾਣ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੇ ਤੈ ਰੱਖ ਤੁਹੀ ਜੈ ਜੈ ਜੈ ਅੰਪੇ ਸਗਲ ਜਾਕੋ ਕਰਨਾ ਪਤ ਗਿਤ ਕਣ ਲਖੋ ਨਾਨਕ ਪੈ ਅੰਪੇ ਸੇਵ ਸੇਵਕ ਜਿਉਂ ਜਾਣੋ ਤੋ ਮੋਹਿ ਰੱਖੋ ਮੋਹਿ ਮਛਲੀ ਤੁਮ ਨੀਰ ਤੁਜ ਬਿਨ ਕਿਉਂ ਸਰੇ ਮੋਹਿ ਚਾਤ੍ਰਿਕ ਤੁਮ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੇ ਪਿਆਸ ਮੇਰੀ ਜੀ ਹੀ ਆ ਪ੍ਰਾਣ ਪਤੇ ਲਾਡਲੇ ਲਾਡ ਲਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੇਤ ਚਿਤ ਵੋ ਮਿਟ ਅੰਧਾਰੇ ਜਿਉਂ ਆਸ ਚੱਕ ਵੀਦਨ ਚਰੇ ਨਾਨਕ ਭਇਆਂ ਪੇ ਪ੍ਰੈ ਸੰਗ ਮੇਲੀ ਮਛਲੀ ਨੀਰ ਨਾ ਵੀਸਰੈ ਤਾਨ ਧਨ ਹਮਾਰੇ ਭਾਗ ਕਰਿ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖੇ ਗਾਮੀ ਆਨੰਦ ਮੰਗਲ ਰਸਕਣਾ ਨਵਲ ਨਵਤਣ ਨਾਹੋਂ ਬਾਲਾ ਕਮਣ ਰਸਨਾ ਗੁਣਪਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁੱਖ ਹਰਾ ਨਾਨਕ ਭਇਆਂ ਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸੰਤ ਦਇਆਲ ਪ੍ਰਭ ਸਰਬ ਸੁਖਾਨਿਦ ਪੀਓ ਸੁਖ ਸਾਗਰ ਪ੍ਰਭੇਟੀਏ ਨਾਨਕ ਸੁਖੀ ਹੋ ਤੇ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਏ ਜਬ ਹੋਵੇ ਭਾਗੋ ਰਾਮ ਮਾਨਣ ਮਨ ਵਜਾਈਏ ਹਰ ਚਰਨੀ ਲਾਗੋ ਰਾਮ ਛੋੜ ਸਿਆਣ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਨਾਈ ਰਾਮ ਰਾਏ ਥਰ ਹੋਏ ਸੁਹਾਗੋ ਰਾਮ ਪ੍ਰਭ ਤਾਜਕਾ ਪ੍ਰਭ ਸੋ ਪ੍ਰਭ ਤਾਜਕਤ ਲਾਗੀਏ ਜਿਸ ਬਿਨ ਮਰ ਜਾਈਏ ਰਾਮ ਲਾਜ ਨਾ ਆਵੇ ਅਗਿਆਨ ਮਤੀ ਦੁਰਜਨ ਬਿਰਮਾਈਏ ਰਾਮ ਪਾਤਿਤ ਪਾਵਨ ਪ੍ਰਭ ਤਿਆਗ ਕਰੇ ਕੋ ਕਤ ਠਹਿਰਾਈਏ ਰਾਮ ਨਾਨਕ ਭਗਤ ਭਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰਹਿ ਬਲ ਗਈਏ ਦੁਹ ਚਾਰਣ ਰਸਨਾ ਰਾਮ ਪ੍ਰਭ ਭਗਤ ਵਛਲ ਨੈ ਸੇਵ ਹੀ ਕਾਇਆ ਕਾਕ ਗ੍ਰਸਨਾ ਰਾਮ ਪ੍ਰਭ ਮੋਹੀ ਦੁਖ ਨਾ ਜਾਣਹੀ ਕੋੜ ਜੋਨੀ ਵਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਟਾ ਕ੍ਰਿਮ ਪਸਮਾ ਰਾਮ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬਿਰਾਗਣ ਰਾਮ ਚੰਦਰ ਚੀਨ ਸੁਗੰਧ ਰਸਾ ਹੋਮੇ ਬਿਖ ਤਿਆਗਣ ਰਾਮ ਈ ਤੂਤ ਨੈ ਡੋਲੀਏ ਹਰ ਸੇਵਾ ਜਾਗਣ ਰਾਮ ਨਾਨਕ ਜਨ ਪ੍ਰਾਪਾਇਆ ਆਪਣਾ ਸਹਿ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਟ ਭਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤਗਾਈਏ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਹੀਏ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਬ ਅੰਤ ਤਰੰਗੇ ਰਾਮ ਇੱਕ ਥਲ ਪ੍ਰਭੂ ਨਾ ਵਿਸਰੇ ਜਿਣ ਸਭ ਕੁਛ ਦੀਨਾ ਰਾਮ ਬੇਟਾ ਵਡਭਾਗੀ ਮੇਲਾਵੜਾ ਗੁਰਮੁਖ ਪਰਚੀਨਾ ਰਾਮ ਬਾਹਾ ਪਕੜ ਤਮ ਤੇ ਕਾਢਿਆ ਕਰੇ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਵਿਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਭਏ ਪਾਰਗ ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇੱਛ ਪੁਜਾਈ ਰਾਮ ਨਾਨਕ ਉਦਰੇ ਜਪ ਹਰੇ ਸਭ ਹੂ ਕਾ ਸੁਆਮੀ ਰਾਮ ਰਸ ਭਿਨੜੇ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ਪ੍ਰਪੇਕਤ ਇੱਛਾ ਪੁਨਿਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਪੀ ਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੇ ਰਾਮ ਬਿਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣੇ ਉਚਰੇ ਹਰ ਹਰ ਹਰ ਉਰਲੇ ਬਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਏ ਜਬ ਮੁੱਖ ਹੋਵੇ ਨਾਮ ਰਾਗਨਾਥ ਸਭ ਸੋਹਣੇ ਜਾਂ ਲਾਗੇ ਸਹਿ ਧਿਆਨ ਰਾਗਨਾਥ ਛੋੜ ਹਰ ਸੇਵੀਏ ਤਾਂ ਦਰਗਹਿ ਪਾਈਏ ਮਾਣ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੁੱਕੇ ਮਾਨੇ ਬਾਨ ਪੌੜੀ ਤੂੰ ਹਰ ਪ੍ਰਵਿਆਪ ਗਮ ਹੈ ਸਭ ਤੋਂ ਦੋ ਪਾਇਆ ਤੂੰ ਆਪੇ ਆਪ ਵਰਦਾ ਸਭ ਜਗਤ ਸਵਾਇਆ ਤੁਧ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਤਿਆ ਵੋ ਭਗਤ ਹੋ ਦਿਨ ਸਰਾਤ ਅੰਤ ਲਈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜੇ ਪਾਏ ਬਿਲਾਵਲ ਨਾ ਹੋਵੀ ਮਨਮੁਖ ਥਾਏ ਨਾ ਪਾਏ ਪਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋਂ ਆਪ ਗਵਾਏ ਆਪੇ ਆ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰਿਹੋ ਤੁਮ ਪਿਆਰਿਓ ਏਕ ਸਿਉਂ ਲਿਵਲਾਏ ਜਨਮ ਮਰਨ ਦੁੱਖ ਕੱਟੀਏ ਸੱਚੇ ਰਹੇ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਸਤਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਰ ਹਰ ਸਭਨਾ ਕਹਿ ਖਸਮ ਸੋ ਭਗਤ ਜਨ ਚਿਤ ਕਰ ਤੁਧ ਅੱਪੜ ਕੋਈ ਨਾ ਸਕੇ ਸਭ ਚੱਕ ਚੱਕ ਭਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਪਾਏ ਜਿਨਕੇ ਹਿਰਦੇ ਹਰ ਵਸੇ ਹੋਮੇ ਰੂਪ ਗਵਾਏ ਗੁਣ ਰਵੇ ਗੁਣ ਸੰਗ ਰਹੇ ਜੋਤੀ ਜੋਤ ਮਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੀ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀਆ ਸ਼ਬਦ ਨਾ ਲੱਗੋ ਭਾਓ ਹੋਮੇ ਰੋਗ ਕਮਾਵਣਾ ਅਤ ਦੀਰਘ ਬਹੁ ਸੁਆਓ ਮਨ ਹਠ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲਏ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਏ ਗੋਹਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਏ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਏ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਏ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤੇਹਾ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦੈ ਦਿਸ ਪਸਰਿਆ ਗੁਰ ਕੇ ਸਹਿ ਸੁਭਾਏ ਨਾਨਕ ਜਨ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹੋਮੇ ਮਾਨ ਮਿਲਾਇਨ ਗੁਰ ਕੇ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੇ ਹੀ ਕੀ ਚੱਖ ਮਾਰੀ ਜਾਂ ਸੱਚੇ ਸਿਉਂ ਬਣਿਆਈ ਜੇ ਕਲ ਕਰਤੇ ਪਾਵੇ ਸ ਨਿਤਨ ਚੜੇ ਸਵਾਈ ਚਾ ਸਭ ਚੱਕ ਚੱਕ ਮਰੇ ਲੋਕਾਈ ਸਲੋਕ ਮਹੱਲਾ ਤੀਜਾ ਤ੍ਰੇਘੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤਲਾਏ ਹਰ ਸੁਖ ਪਲਰ ਤਿਆਗਿਆ ਨਾ ਵਿਸਾਰ ਦੁੱਖ ਪਾਏ ਮਨਮੁਖ ਗਿਆਨੀ ਅੰਧਲੇ ਜਨਮ ਮਰਹਿ ਫਿਰ ਆਵੇ ਜਾਏ, ਕਾਰਜ ਸਦਨਾ ਹੋਵਨੀ ਅੰਤ ਗਿਆ ਪਛਤਾਏ। ਜਿਸ ਕਰਮ ਹੋਵੇ ਤੇ ਸਤਿਗੁਰ ਮਿਲੇ ਸੋ ਹਰ ਹਰ ਨਾਮ ਧਿਆਏ, ਨਾਮ ਰਤੇ ਜਨ ਸਦਾ ਸੁਖ ਪਾਇਣ, ਜਨ ਨਾਨਕ ਤਿਨ ਜਨ ਬਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਣੀ ਜਿਨ ਮੋਹਿਆ ਸੰਸਾਰ, ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ, ਹੁਕਮੀ ਹੀ ਜਮ ਲੱਗਦਾ ਸੋ ਉਭਰੇ ਜਿਸ ਬਖਸੇ ਕਰਤਾਰ। ਨਾਨਕ ਗੁਰਪ੍ਰਸਾਦੀ ਇਹੋ ਮਨ ਤਾਂ ਤਰੇ ਜਾਂ ਛੋਡੇ ਅਹੰਕਾਰ, ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰਸਬ ਦੀ ਵਿਚਾਰ ਪੌੜੀ। ਜਿੱਥੇ ਜਾਈਏ ਜਗਤ ਮਹਿ ਤਿੱਥੇ ਹਰਸਾਈ, ਅੱਗੇ ਸਭ ਆਪੇ ਵਰਦਾ ਹਰ ਸੱਚਾ ਨਿਆਈ। ਕੂੜਿਆਰਾਂ ਕੇ ਮੋਹ ਫਿੜ ਕੇ ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ, ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ, ਉਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ। ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ, ਪਾਹੇ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੇ ਹੋਮੇ ਜਾਏ ਮਾਨ। ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ, ਜਿਤਨੇ ਪਾਤਸ਼ਾਹ ਸਾਹ ਰਾਜੇ ਖਾਨ, ਉਮਰ ਆਪ ਸਿੱਖਦਾਰ ਹੈ ਤਿਤਨੇ ਸਭ ਹਰ ਕੇ ਕੀਏ। ਜੋ ਕਿਛ ਹਰ ਕਰਾਵੇ ਸੋ ਉਹ ਕਰੇ ਸਭ ਹਰ ਕੇ ਅਰਥੀਏ, ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੇ ਵੱਲ ਹੈ। ਤਿੰਨ ਸਭ ਵਾਰਨ ਚਾਰੇ ਖਾਣੀ, ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਰ ਕਢਾਵਣ ਕੋ ਦੀਏ। ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ, ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤਸਾ ਮਾਰ ਕਿੜੀਏ। ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ, ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ। ਅੰਦਰ ਕਾਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾਲ ਲਾਗੇ ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੇ ਦੁਖਿਆ ਗਏ, ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੇ। ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭਰਮ ਪਉ ਪਾਗੇ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਅੰਗ ਹੈ, ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ। ਮਨਮੁਖ ਮੈਲੇ ਮਰਹੇ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ। ਪੰਡਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹੋਮੇ ਮਲ ਜਾਈ। ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਦਾ ਨਿਤਮਾਰ, ਦੂਜੇ ਪਾਏ ਸੂਤੇ ਕਬਹੂ ਨਾ ਜਾਗੇ ਮਾਇਆ ਮੋਹ ਪਿਆਰ। ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰੇ ਇਹ ਮਨੁੱਖਾ ਵਿਚਾਰ, ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ। ਨਾਨਕ ਜਮ ਮਾਰ ਕਰੇ ਖੁਆਰ ਪੌੜੀ, ਜਿਸ ਨੂੰ ਹਰ ਭਗਤ ਸੱਚ ਬਖਸੀ ਅਨਸੋ ਸੱਚਾ ਸਾਹੋ। ਤਿਸ ਕੀ ਮੁਹਤਾਜੀ ਲੋਕੜ ਦਾ ਹੋਰ ਤਹਟ, ਨਾ ਵੱਥ ਨਾ ਵੇਸਾਹੋ। ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਏ ਵੇ ਮੁਖ ਪਸਪਾਹੋ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ, ਤਿਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਤਨ ਲਧਿਆ ਸਦਾ ਵੇ ਪ੍ਰਵਾਹੋ। ਸਲੋਕ ਮਹੱਲਾ ਤੀਜਾ। ਇਸ ਯੁਗ ਮੈਂ ਭਗਤੀ ਹਰ ਤਨ ਖਟਿਆ, ਹੋਰ ਸਭ ਜਗਤ ਭਰਮ ਭੁਲਾਇਆ। ਗੁਰਪ੍ਰਸਾਦੀ ਨਾਮ ਮਨ ਵਸਿਆ ਅਣ ਦਿਨ ਨਾਮ ਧਿਆਇਆ, ਵਿਖਿਆ ਮਾਇ ਉਦਾਸ ਹੈ ਹੋਮੇ ਸ਼ਬਦ ਜਲਾਇਆ। ਆਪ ਤਰਿਆ ਕੁਲ ਉਦਰੇ ਧਨ ਜਣੇ ਦੀ ਮਾਇਆ, ਸਦਾ ਸਹਿ ਸੁਖ ਮਨ ਵਸਿਆ ਸੱਚੇ ਸਿਉ ਲਿਵਲਾਇਆ। ਬ੍ਰਹਮਾ ਵਿਸਨ ਮਹਾਂਦਿਰੋ ਤ੍ਰੈ ਗੁਣ ਭੁੱਲੇ ਹੋਮੇ ਮੋਹ ਵਧਾਇਆ। ਪੰਡਿਤ ਪੜਪਣ ਮੋਨੀ ਭੁੱਲੇ ਦੂਜੇ ਭਾਏ, ਪੰਡਿਤ ਪੜਪਣ ਮੋਨੀ ਭੁੱਲੇ ਦੂਜੇ ਭਾਏ ਚਿਤਨਾਇਆ, ਸੰਨਿਆਸੀ ਭੁੱਲੇ
1: ਤਤ ਨ ਪਾਇਆ। ਮਨਮੁਖ ਦੁਖੀਏ ਸਦਾ ਭਰਮ ਭੋਲੇ, ਤਿੰਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸਹੀ ਜਨ ਸਮਝੈ, ਜੇ ਆਪੇ ਬਖਸ਼ ਮਿਲਾਇਆ। ਮਹੱਲਾ ਤੀਜਾ। ਨਾਨਕ ਸੋ ਸਲਾਹੀਏ ਜਿਸ ਵਸ ਸਭ ਕਿਛ ਹੋਏ, ਤਿਸੇ ਸਰੇਵੋ ਪ੍ਰਾਣੀਓ ਤਿਸ ਬਿਨ ਅਵਰ ਨ ਕੋਏ। ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ, ਜਿੰਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੇ ਵਾਲੀਏ ਜੁਗ ਮਾਹੀ। ਉਹ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਏ। ਪਰਾਈ ਵਕੀਲੀ ਕਰੇ ਆਪਣੀ ਪ੍ਰਤੀਤ, ਖੋਵਣ ਸਗਫਾ ਵੀ ਆਪ ਲਿਖਾਏ। ਜਿਸ ਧਨ ਕਾਰਨ ਚੁਗਲੀ ਕਰੇ, ਸੋ ਧਨ ਚੁਗਲੀ ਹੱਥ ਨਾ ਆਵੇ, ਉਹ ਭਾਵੇ ਤਿੱਥੇ ਜਾਏ। ਗੁਰਮੁਖ ਸੇਵਕ ਭਾਏ ਹਰ ਧਨ ਮਿਲੇ, ਤਿੱਥੋਂ ਕਰਮਹੀਣ ਲੈ ਨਾ ਸਕੇ, ਹੋਰ ਥੈ ਦੇਸ ਦਿਸ਼ਾਂਤਰ ਹਰ ਧਨ ਨਾਹੀ। ਸਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵੇ, ਚਿੰਤਾ ਵਿੱਚੋਂ ਜਾਏ। ਜੋ ਕੁਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੋ ਨਾ ਜਾਏ। ਨਾਨਕ ਤਿੰਨ ਕਾ ਆਖਿਆ ਆਪ ਸੁਣੇ, ਜੇ ਲਈਅਨ ਪੰਨੇ ਪਾਏ। ਮਹੱਲਾ ਤੀਜਾ। काल मार मन सा मने समाणी अंतर निर्मल नाओ आंदन जागे कदे ना सोवे सहज अमृत पियाओ मीठा बोले अमृत वाणी आंदन हर गुण गाओ निज कर वासा सदा सोहंदे नानक तिन मिलिया सुख पाओ पौड़ी हर तन रतन जवेहरी सो गुर हर तन हर पासों देवाया जे किसे क्यों दिस आवे ता कोई क्यों मंग ले अके कोई क्यों देवाए एहो हर तन जोर कीते किसे नाल ना जाए बंडाया जिसनों सतगुर नाल हर सरदा लाए तिस हर तन की वंड हथ आवे जिसनों करते धुर लिख पाया इस हर तन का कोई सरीक नाही किसे का खत नाही किसे के सीव बन्ने रोल नाही जे को हर तन की वकीली करे तिसका मूँह हर चौं कुंडा विच काला कराया हर के दित्ते नाल किसे जोर वकीली ना चलही दियो दियो नित नित चढ़े सभाया सलोक महला तीजा जगत जलंदा रख लै अपनी कृपा तार जित द्वारे उभर तिते लिहो बार सतगुर सुख विखा लिया सच्चा शब्द विचार नानक अवर न सुझई हर बिन वक्षण हार महला तीजा होमे ममता मोहनी दूजे लगे जाए ना ए मारी ना मरे ना ए हट बिकाए गुर के शब्द पर जालिए ताए बिचों जाए तन मन होवे उजला नाम बसे मन आए नानक माया का मारन शब्द है गुरमुख पाया जाए पौड़ी सतगुर की वडियाई सतगुर दित्ती तुरों हुक्म बोझ निसान पुत्ती पाती जवाई सकी अगों पिछों टोल डिठा लाहियों सबना का अभिमान जिथे को बेखे तिथे मेरा सतगुर हर बख्शो सब जहान जे सतगुर नो मिल मन्ने सो हालत पालत सिजे जे बेमुख होवे सो फिरे प्रेष्ट थान जन नानक केवल हुआ मेरा स्वामी हर सज्जन पुरख सुजान पौधी फित देख के सब आए पए सतगुर की पैरी लाहियुन सब ना केहो मनो गुमान श्लोक महला पहला कोई वाहे को लुणे को पाए खलिहान नानके बना जापई कोई खाए निधान महला पहला जिस मन वस्या तरिया सोए नानक जो पावे सो होए पौड़ी पार ब्रह्म दयाल सागर तारिया गुर पूरे मेहरवान परम पौ मारिया काम क्रोध विकराल दूत सब हारिया अमृत नाम निधान कंठ ओर तारिया नानक साधु संग जन्म मरण सवारिया श्लोक महला तीजा जिने नाम बिसारिया कूड़े कहन कहन पंच चोर तिना कर मोहन हो मैं अंदर सन साकत मुठे दुरमती हर रस ना जानन जिन्नी अमृत परम लुटाया विकस्यों रचे रचन दोस्तां सेती पिरहड़ी जन स्यों वाद करन नानक साकत नरक मैं जम बधे दुख सहन पहिए करत कमावदे जीव राखे तिवे रहन महला तीजा जिन्ने सतगुर सेविया तान निताने तिस सास ग्रास सदा मन बसे जम जोय न सके तिस हिरदे हर हर नाम रस कमला सेवक तिस हर दासा का दास होए परम पदार्थ तिस नानक मन तन जिस प्रभ बसे हो सदगुर वाणे तिस जिनको पूर्व लिखिया रस संत जना स्यों तिस पौड़ी जो बोले पूरा सतगुरु सो परमेसर सुनिया सोई वरत्या जगत में कट कट मुख पणिया बहुत वड्याईया साहिब है नै जाही गणिया सच सहज आनंद सतगुरु पास सच्चे गुरमणिया नानक संत सवारे पार ब्रह्म सच्चे स्यों बणिया श्लोक महला तीजा अपना अपना पछाणई हर प्रभ जाता दूर गुर की सेवा विसरी क्यों मनो रहे हजूर, मन मुख जन्म गवाया झूठे लालच कोर, नानक बख्श मलायन सच्चे शब्द हदूर। महला तीजा, हर प्रभ सच्चा सोहिला गुरमुख नाम गोविंद, आंदेन नाम सलाहना हर जप्या मन आनंद, वडपागी हर पाया पूरन परमानंद, जन नानक नाम सलाहया बहुड़ न मन तन पंग पौड़ी। कोई निंदक होवे सतगुरु का फिर सारन गुर आवे, पिछले गुने सतगुर बख्सले सत संगत नाल रलावे, ज्यों मीह उठे गलियां नालियां टोबियां का जल जाए पवे बिच सुरसरी, सुरसरी मिलत पवित्र पावन होए जावे। ए वड्याई सतगुर निरवैर बिच जित मिलिए तिस ना भोखी उतरे, हर शांत तड़ आवे। नानकी हो चार्ज देखो मेरे हर सच्चे साका, जे सतगुरु नो मन्ने सो सब ना पावे। सुध बिलावल वाणी भगतां की कबीर जियो की, एक ओंकार सतनाम करता पुरख गुर प्रसाद, ऐसो ही हो संसार पेखना रहन न को पहिया रे, सूदे सूदे रिग चलो तुम नतर को धक्का दिवैया रे, रहाओ बारे बूढ़े तारुणे पहिया सबू जम लै जाइए रे, मानस वपरा मूसा कीनो मीच बैलैया खही है रे, तनवंतार निरतन मन ही ता की कछो न कहनी रे, राजा परजा समकर मारे ऐसो काल बिडानी रे, हर के सेवक जो हर पाए तिनकी कथा निरारी रे, आवे न जाए न कभू मरते पार ब्रह्म संघारी रे, पुत्र कलत्र लक्ष्मी माया एह तजो जी जानी रे, कहत कबीर सुनो रे संतो मिल है सारंग पानी रे। बिलावल विद्या न परो भाद नहीं जानो, हर गुण कथत सुनत बौरानो, मेरे बाबा मैं बौरा सब खलक सियाणी, मैं बौरा मैं बिगरियो बिगरे अत औरा, रहाओ आपना बौरा राम कियो बौरा, सतगुर यार गयो परम मोरा, मैं बिगरे अपनी मत खोई मेरे परम पुलो मत कोई, सो बौरा जो आप ना पछाने आप पछाने ता एक जाने, अबे न माता सो कबहु न माता कै कबीर रामे रंग राता। बिलामल ग्रह तज वन खंड जानिए, ग्रह तज वंड खंड जाइए, चुन खाइए कंधा अजो विकार न छोड़े पापी मन मंदा, क्यों छोटो कैसे तरो पव जल निद पारी, राख राख मेरे वीठला जन सारण तुम्हारी, रहो बिखे बिखे की वासना तजिए न जाई, आनक जतन कर राखिए फिर लपटाई, जरा जीवन जो बन गया कछु न किया न निका, इहो जीरा निर्मोल को कौड़ी लग मीका, कौ कबीरो मेरे माधवा तू सर्व व्यापी, तुम समसर नाही दयाल मोहे समसर पापी। बिलावल नित उठ कोरी घागरिया ने लीपत जियो गयो, ताना वाना कछु न सोजे हर हर रस लपटे हो, हमारे कुल कोणे राम कयो जब की माला लई निपुते तब ते सुख न पहो, रहो सुनो जठाणी सुनो दिराणी अचार जे एक पयो, सात सो तिन मुंडिये खोए ए मुंडिया क्यों न मोयो, सर्ब सुखा का एक हर स्वामी सो गुर नाम दयो, संत प्रहलाद की पायज जिन राखी हर नाख सनख विदरियो, घर के देव पितर की छोड़ी गुर को शब्द लयो, कहत कबीर सगल पाप खंडन संते लय उधरियो। बिलावल हो हर समान नहीं राजा, ए पोपत सब दिवस चार के झूठे करत दिवा जा रहाऊं। तेरो जन होए सोए जा कत डोले तीन पवन पर साजा। हाथ पसार सके को जन को बोल सके नांदा जा। चेत चेत मूड़ मन मेरे बाजे अनहद वाजा। कह कबीर संसा परम चुको त्रो प्रहलाद निवाजा। बिलावल राख लियो हम ते विगरे सेल तर्म जप तन भगत न कीनी। हों अभिमान ढेड़ पगरी लाओ अमर जान संचिए काया। ई मिथ्या काची गगरी जिने निवाज साज हम किए तिसे बिसार अवर लगरी। संदक तोए साध नहीं कयो सरन परे तुमरी पगरी। कह कबीरे विनती सुनियो मत कहलो जब की खबरी। बिलावल दरमा दे ठांडे दरबार तुझ बिन सुरत करे को मेरी। दर्शन दीजे खोल किवार रहाओ तुम तन तनी उदार त्यागे। श्रवणन सुनियत सो जस तुमार। मांगो कहे रंक सब देखो तुम ही ते मेरो निसार। जय दियो नामा विप्त स्वामा जय दियो नामा विप सुधामा। तिनको कृपा पही है अपार। कह कबीर तुम समरथ दाते चार पदार्थ देत न वार। बिलावल डंडा मुद्रा खिंथा धारी भ्रम कै पाए पवे पेख तारी। आसन पवन दूर कर बबरे छोड़ कवट नित हर भज बबरे रहाओ। जे तू जाचे सो तिर पवन पोगी कह कबीर के सो जग जोगी। बिलावल इन माया जगदी सुगुसाई तुमरे चरण विसारे। किंचित प्रीत न उपजे जन को जन कहाँ करे विचारे रहाओ। त्रिग तन त्रिग तन त्रिगे माया त्रिग त्रिग मत बुद्ध फनी। इस माया को दृढ़ कर रखो बांधे आप बचनी। क्या खेती क्या ले वादे पर पांच चोट गुमाना। कह कबीर ते अंत विगुते आया काल निधाना। बिलावल शरीर सरोवर पीतरे आछे कमल अनूप। परम ज्योत पर खोतम जाके रेख न रूप। रे मन हर पज परम तजो जग जीवन राम राओ। आवत कशु न दिसे नैन दिसे जात। जय उपजे बिन से तही जैसे पुरवन पात। मिथ्या कर माया तजी सुख सहज विचार। कह कबीर सेवा करो मन मांज मुरार। बिलावल जन्म मरण का परम गया गोविंद लिव लागी। जीवत सुन समानिया गुर साखी जागी रहो। कासी ते तुन उपजे तुन कासी जाई। कासी फूटी पंडता तुन कहाँ समाई। त्रिकुटी संद में पेखिया कट हूँ कट जागी। ऐसी बुद्ध समाचरी कट माए त्यागी। आप आपते जानिया तेज तेज समाना। कौ कबीर अब जानिया गोविंद मन माना। बिलावल चरण कमल जाके हृदय बसे सो जन क्यों डोले देव। मानो सब सुख नौ निद तांके सहज सहज जस बोले देव रहो। ताबे मत जो सब मैं पिके कुटल गांठ जब खोले देव। बारन बार माया ते अटके लै नर जा मन तोले देव। जय हो जाए तही सुख पावे माया तास ना चोले देव। कह कबीर मेरा मन मानिया राम प्रीत की हो लै देव। बिलावल वाणी भगत नाम देव जी की एक ओंकार सतगुर प्रसाद। सफल जन्म मोको गुर की ना दुख विसार सुख अंतर लीना। ज्ञान अंजन मोको गुर दीना राम नाम बिन जीवन मन ही न रहो। नाम दे सिमरन कर जाना जग जीवन स्यों जियो समाना। बिलावल वाणी रविदास भगत की एक ओंकार सतगुर प्रसाद। दारिद देख सब को हसे ऐसी दशा हमारी। अष्ट दशा सिद्ध कर तले सब कृपा तुम्हारी। तू जानत मैं कुछ नहीं पव खंडन राम। सगल जी शरणागति प्रभ पूरन काम रहो। जो तेरी शरणागता तिन नाही पार, ऊच नीच तुम ते तरे आलज संसार। कह रविदास कथ कथा बौ काय करीजे, जैसा तू तैसा तू ही क्या उपमा दीजे। बिलावल जय कुल साध वैष्णो होए, वर्ण वर्ण रंक नहीं सर, बिमल वास जानिए जग सोए राओ। ब्राह्मण वैस सोदयार खत्री, डोम चंडार मलेश मन सोए। होए पनीत भगवंत भजंते, आप तार तारे कुल दोए। तन सो गाओ तन सो ठाओ, तन पनीत कुटंब सब लोहे। जिन पिया सार रस तजे, आन रस होए रस मगन डारे विख खोए। पंडित सूर छतरपत राजा, भगत बराबर और न कोए। जैसे पुराण पात रहे जल समीप, पन रविदास जन्मे जग्यो है। बाणी सदने की राग बिलावल, इक ओंकार सतगुर प्रसाद। निरपकन्या कै कारण एक पहया पेख तारी, कामारथी स्वारथी वांकी पैज सवारी। तब गुण कहाँ जगत गुरा को, कर्म न नासे सिंह सरन कत जाइए। जो झंबक ग्रह से रहाओ, एक बूंद जल कारणे चात्रिक दुख पावे। प्राण गए संसाग सागर मिले, फुन काम नावे। प्राण जो था के थिर नहीं कैसे बिरमावो, बूढ़ मोए नौका मिले कौ कहे चढ़ावो। मैं ना ही कुछ हो नहीं कुछ आहे ना मोरा, औसर लजा राख लियो सदना जान तोरा। एक ओंकार सतनाम, करता पुरख निर्भव निर्वैर, अकाल मूरत अयुनी सहभंग गुर प्रसाद। राग गौंड चौप दे महला चौथा घर पहला। जे मन चित आस रखे हरि उपर, ता मन चिंदे अनेक अनेक फल पाई। हर जाने सब कुछ जो जी वरते, प्रभ कालिया किसे का एक तिल ना गवाई। हर तिसकी आस कीजे मन मेरे, जो सब मैं स्वामी रहा समाई। मेरे मन आसा कर जगदीश गुसाई, जो बिन हर आस अवर काहूं के कीजे। सा निफल आस सब व्यर्थ जाई राओ, जो दिसे माया मोह कुटंब सब मत तिसकी आस लग जन्म गवाई। इनके कुछ हाथ नहीं कहाँ करे एक बपड़े, इनका वाया कछु ना बसाई। मेरे मन आस कर हर प्रीतम अपने की, जो तुझ तारे तेरा कुटंब सब छड़ाई। जो कुछ आस अवर करे पर मित्रे, मत तू जाने तेरे किते कम आई। ए आस पर मित्री भाव दूजा है, खिन में झूठ बिंस सब जाई। मेरे मन आसा कर हर प्रीतम साचे की, जो तेरा कालिया सब थाए पाई। आसा मन सा सब तेरी मेरे स्वामी, जैसी तू आस करावे तैसी को आस कराई। किछ किसी के हाथ नाही मेरे स्वामी, ऐसी मेरे सतगुर बोझ बुझाई। जन नानक की आस तू जाने, हर दर्शन देख हर दर्शन तृप्ताई। गौंड महला चौथा। ऐसा हर सेविए नित तिहाई है, जो खिन में किल विख सब करे बिना सा। जे हर त्याग अबर की आस कीजे, ता हर निफल सब काल खवा गवासा। मेरे मन हर सेव्यो सुखदाता, स्वामी जिस सेविए सब भुखलासा। मेरे मन हरि ऊपर कीजे परवासा, जय जाइए तै नाल मेरा स्वामी। हरे अपनी पैज रखे जन दासा रहाओ, जे अपने विरथा कहो अबरा पै, ता अगे अपनी विरथा बो बहुत कड़ासा। अपने विरथा कहो हरे अपने स्वामी पै, जो तुमरे दुख तत्काल कटासा। सो ऐसा प्रभ छोड़ अपनी विरथा, बरा पै कहिए अवरा पै कै मन लाज मरासा। जो संसारे के कुटंब मित्र भाई दिसे मन मेरे, ਤੇ ਸਭ ਆਪਣੇ ਸੁਆਏ ਮਿਲਾ ਸਾ ਜਿਤ ਦਿਨ ਉਨਕਾ ਸੌ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੂਕਾ ਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪ ਕਰੇ ਦੁੱਖ ਸੁਖਾ ਸਾ ਤਿਸ ਕਾ ਪ੍ਰਵਾਸਾ ਕਿਉਂ ਕੀਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾ ਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿੰਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾ ਸਾ ਜਨ ਨਾਨਕ ਅਨ ਦਿਨ ਨਾਮ ਜਪੋ ਹਰ ਸੰਤੋ ਇਹੋ ਛੁੱਟਣ ਕਾ ਸਾਰਾ ਪਰਵਾਸਾ ਗੌਂਡ ਮਹੱਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰਸਸ ਦੇਖੇ ਲੈ ਜਾਏ ਸਭ ਤਪਨਾ ਮੇਰੇ ਮਨ ਅਨ ਦਿਨ ਧਿਆਏ ਨਾਮ ਹਰ ਜਪਨਾ ਜਹਾਂ ਕਹਾਂ ਤੁਝ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹੋ ਜਾਂ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰੇ ਸਵਾਮੀ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ ਤਿੰਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਉਤਮ ਸੰਤ ਪਇਓ ਵੱਡ ਵੱਡਣਾ ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਕਟੇ ਨਾ ਕਿਸੇ ਕੀ ਕਟਾਈ ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਣ ਜਨ ਨਾਨਕ ਕੋ ਹਰ ਦਾਨ ਇੱਕ ਦੀਜੇ ਨਿਤ ਵਸੇ ਹਿਰਦੇ ਹਰੀ ਮੋਹਿ ਚਰਣਾ ਗੌਂਡ ਮਹੱਲਾ ਚੌਥਾ ਜਿਤਨੇ ਸਾ ਪਾਤਸ਼ਾਹ ਮਰਾਵ ਸਿੱਕਦਾਰ ਚੌਧਰੀ ਸਭ ਮਿੱਥਿਆ ਝੂਠ ਪਾਉ ਦੂਜਾ ਜਾਣ ਹਰ ਅਬਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਣ ਜੋ ਹਰ ਮਹਿਲ ਪਾਵੇ ਗੁਰ ਵਚਨੀ ਤਿਸ ਜੇਵੜ ਅਵਰ ਨਾਹੀ ਕਿਸੇ ਕਾ ਤਾਣ ਰਹਾਓ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸੇ ਮਨ ਮੇਰੇ ਸਭ ਬਿਨਸ ਜਾਏ ਜਿਉਂ ਰੰਗ ਕੁਸੰਭ ਕੁਚਾਣ ਹਰ ਸਤ ਨਿਰੰਜਣ ਸਦਾ ਸੇਵ ਮਨ ਮੇਰੇ ਜਿਤ ਹਰ ਧਰ ਗੈ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ ਜੋ ਹਰ ਤਿਹਾਵੈ ਸੋ ਪ੍ਰਧਾਨ ਜਿਉਂ ਚੰਦਨ ਨਿਕਟ ਵਸੇ ਹਿਰੜ ਵਪੜਾ ਤਿਉ ਸਤ ਸੰਗਤ ਮਿਲ ਪਤਤ ਪਰਵਾਣ ਉਹ ਸਭ ਤੇ ਉੱਚਾ ਸਭ ਤੇ ਸੋਚਾ ਜਾਂ ਕੇ ਹਿਰਦੇ ਵਸਿਆ ਭਗਵਾਨ ਜਨ ਨਾਨਕ ਤਿੰਨ ਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ ਗੌਂਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੇ ਜਿਹਾ ਹਰ ਕਰਾਏ ਤੇਹਾ ਕੋ ਕਰਾਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋਂ ਸਭ ਦੂਰ ਰੱਖ ਲਈ ਹੈ ਮੇਰੇ ਮਨ ਹਰ ਜਪ ਹਰ ਨਿਤ ਬਣਾਈ ਹੈ ਹਰ ਬਿਨ ਕੋ ਮਾਰ ਜਵਾਲ ਨਾ ਸਾਕੇ ਤਾਂ ਮੇਰੇ ਮਨ ਕਾਇਤ ਕਹਿਣਾਈ ਹੈ ਰਹਾਉ ਹਰ ਪ੍ਰਪੰਚ ਕੀਆ ਸਭ ਕਰਤੇ ਵਿੱਚ ਆਪੇ ਆਪਣੀ ਜੋਤ ਧਰਈ ਹੈ ਹਰੇ ਕੋ ਬੋਲੇ ਹਰੇਕ ਬੁਲਾਏ ਗੁਰਪੂਰੇ ਹਰ ਏਕ ਦਿਖਾਈ ਹੈ ਹਰ ਅੰਤਰ ਨਾਲੇ ਬਾਹਰ ਨਾਲੇ ਕੋ ਤਿਸ ਪਾਸੋ ਮਨ ਕਿਹਾ ਚੋ ਰਹੀ ਹੈ ਨੇ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈ ਹੈ ਜਿਸ ਦੇ ਵਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈ ਹੈ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਤੁਧ ਲੈ ਛੁਡਾਈ ਹੈ ਗੌਂਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ ਜਿਉਂ ਤ੍ਰਿਖਾ ਬੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਪਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪਚਾਵੋ ਹਰ ਦਰਸ਼ਨ ਸਾਂਤ ਸਰੀਰ ਸ਼ਕਾਇਕ ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੁਣ ਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋਂ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਵਕਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੌਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਊਰਜ ਰਹੋ ਕੁ ਸੰਭਾਈ ਲੈ ਪਗ ਤਾਰੇ ਸਾਸ ਲੈ ਕੇ ਤੈ ਤੋ ਉਦਰੇ ਹਰ ਗੁਣ ਗਾਈ ਲੈ ਮਨ ਸਮਝ ਛੋੜ ਵਾਹੀ ਲੈ ਆਪਣੇ ਕਹਿਣ ਕੋ ਠੌਰ ਨ ਪਾਵੇ ਕਾਏ ਪਰ ਕਹਿ ਜਾਈ ਲੈ ਰਹੋ ਜਿਉ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾ ਪਰਿਓ ਕੁਟੰਭਾਈ ਲੈ ਜਿਉ ਪੰਖੀ ਇਕੱਤਰ ਹੋਏ ਫਿਰ ਵਿਛਰੇ ਥਿਰ ਸੰਗਤ ਹਰ ਹਰ ਤਿਹਾਈ ਲੈ ਜੈਸੇ ਮੀਨ ਰਸਨ ਸਾਧ ਵਿਨਸਿਓ ਉਹ ਮੁੱਠੋ ਮੂੜ ਲਵਾਈ ਲੈ ਤੂੰ ਹੋਆ ਪੰਚ ਵਾਸ ਵੈਰੀ ਕੇ ਛੋਟੇ ਪਰ ਸਰਨਾਈ ਲੈ ਹੋ ਕਰਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀ ਜਤਾਈ ਲੈ ਪਾਵੋ ਦਾਨ ਸਦਾ ਦਰਸ ਪੇਕਾ ਮਿਲ ਨਾਨਕ ਦਾਸ ਦਸਾਈ ਲੈ ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕਿਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਪੋਗਾਏ ਜੋ ਪ੍ਰਭ ਤਜ ਮੂੜੇ ਕੱਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੂਜੇ ਨਿਰੰਜਣ ਦੇਵ ਰਹੋ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਕ ਮਝਾਰ ਜਾਂ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਿਚਲ ਤਨੀ ਬੇਅੰਤ ਗੁਣਾ ਤਾਂ ਕੇਤਕ ਗਣੀ ਲਾਲ ਨਾਮ ਜਾਂ ਕੇ ਪਰੇ ਭੰਡਾਰ ਸਗਲ ਕਟਾ ਦੇਵੇ ਆਧਾਰ ਸਤ ਪੁਰਖ ਜਾਂ ਕੋ ਹੈ ਨਾਉ ਮਿਟੇ ਕੋਟ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਚੇਤ ਗੌਂਡ ਮਹੱਲਾ ਪੰਜਵਾਂ ਨਾਮ ਸੰਗ ਕੀ ਨੋ ਵਿਵਹਾਰ ਨਾ ਮੋਹੀ ਇਸ ਮਨ ਕਾ ਆਧਾਰ ਨਾ ਮੋਹੀ ਚਿਤ ਕੀ ਨਿਓਟ ਨਾਮ ਜਪਤ ਮਿਟੇ ਪਾਪ ਕੋਟ ਰਾਸ ਦੀ ਹਰ ਏਕੇ ਨਾਮ ਰਾਸ ਦੀ ਹਰ ਏਕੋ ਨਾਮ ਮਨ ਕਾਇਸ਼ਟ ਗੁਰ ਸੰਗ ਧਿਆਨ ਰਹਾਓ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਲ ਤਲ ਸਾਮੈ ਨਾਮੋ ਡੀਠਾ ਨਾਮੈ ਧਰਗੈ ਮੁਖ ਓਜਲੇ ਨਾਮੇ ਸਗਲੇ ਕੋਲੀ ਉਧਰੈ ਨਾਮ ਹਮਾਰੇ ਕਾਰਜ ਸੇਧ ਨਾਮ ਸੰਗੇ ਹੋ ਮਨੂ ਅੰਗੀਦ ਨਾਮੇ ਹੀ ਹਮ ਨਿਰਭਉ ਪਹੇ ਨਾਮੇ ਆਵਣ ਜਾਵਣ ਰਹੇ ਗੁਰ ਪੂਰੇ ਮੇਲੇ ਗੁਣ ਤਾਸ ਕਉ ਨਾਨਕ ਸੁਖ ਸਹਿਜ ਨਿਵਾਸ ਗੌਂਡ ਮਹੱਲਾ ਪੰਜਵਾਂ ਨਿਵਾਣੇ ਕੋ ਜੋ ਦੇ ਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਕੋਰ ਮੈਂ ਰਾਖਣ ਹਾਰ ਤਿਸ ਠਾਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਏ ਤਿਹਾਏ ਘੱਟ ਅਭਿਘੱਟ ਜਤ ਕਤੇ ਸਹਾਏ ਰਹੋ ਰੰਕ ਰਾਓ ਜਾਂ ਕੇ ਏਕ ਸਮਾਨ ਕੀਟ ਹਸਤ ਸਗਲ ਪੁਰਾਣ ਵੀ ਉਹ ਪੂਛਨਾ ਮਸਲਤ ਤਰੇ ਜੋ ਕੁਛ ਕਰੇ ਸੋ ਆਪੇ ਕਰੇ ਜਾਂ ਕੰਤ ਨਾ ਜਾਣ ਸਕੋਏ ਆਪੇ ਆਪ ਨਿਰੰਜਣ ਸੋਏ ਆਪ ਕਾਰ ਆਪ ਨਿਰੰਕਾਰ ਘੱਟ ਘੱਟ ਘੱਟ ਸਭ ਘੱਟ ਆਧਾਰ ਨਾਮ ਰੰਗ ਭਗਤ ਪਹਿ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੌਂਡ ਮਹੱਲਾ ਪੰਜਵਾਂ ਜਾ ਕੇ ਸੰਗ ਹੋ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲ ਵਿਖੋਏ ਨਾਸ ਜਾ ਕੇ ਸੰਗ ਹਿਰਦੇ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾਂ ਕੇ ਨੀਤ ਰਹੋ ਜਾਂ ਕੇ ਮੰਤਰ ਹਰ ਹਰ ਮਨ ਵਸੈ ਜਾਂ ਕੇ ਉਪਦੇਸ਼ ਭਰਮ ਪੌ ਨਸੈ ਜਾਂ ਕੇ ਕੀਰਤ ਨਿਰਮਲ ਸਾਰ ਜਾਂ ਕੀ ਰੇਣ ਬਾਂਛੇ ਸੰਸਾਰ ਕੋਟ ਪਤਤ ਜਾਂ ਕੇ ਸੰਗ ਉਧਾਰ ਏਕ ਨਿਰੰਕਾਰ ਜਾਂ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਣੇ ਪਿਓ ਕਿਰਪਾ ਨਿਧਾਨ ਨਿਰੰਜਣ ਦਿਓ ਪਾਰ ਬ੍ਰਹਮ ਜਬ ਪਏ ਕਿਰਪਾਲ ਤਬ ਭੇਟੇ ਗੁਰ ਸਾਧ ਦਿਆਲ ਦਿਨ ਰਹਿਣ ਨਾਨਕ ਨਾਮ ਧਿਆਏ ਸੁਖ ਸਹਿਜ ਆਨੰਦ ਹਰਨਾਏ ਗੌਂਡ ਮਹੱਲਾ ਪੰਜਵਾਂ गुर की मूरत मन में ध्यान, गुर के शब्द मंत्र मन मान, गुर के चरण हृदय लै तारो, गुर पार ब्रह्म सदा नमस्कारो, मत को परम भूले संसार, गुर बिन कोई ना उतरस पार रहो। भूले को कुर मार्ग पाया, अवर त्याग हर भक्ति लाया, जन्म मरण की त्रास मिटाई, गुर पूरे की बेअंत बढ़ाई, गुर पर साधि उदल कमल विघास, अंधकार में पया प्रगास, जिन किया सो गुर ते जानिया, गुर कृपा ते मुग्ध मन मानिया, गुर करता गुर करणे जोग, गुर परमेश्वर है वियोग, कौ नानक प्रभ एह जनाई, बिन गुर मुक्त न पाइए पाई, गौंड महला पंजमा, गुरु गुरु गुर कर मन मोर, गुरु बिना मैं नाही होर, गुर की टेक रहो दिन रात, जा के कोई न मेटे दात, गुर परमेश्वर एको जान, जो तिस पावे सो परवान रहो, गुर चरनी जा का मन लागे, दुख दर्द परम ताका पागे, गुर की सेवा पाए मान, गुर ऊपर सदा कुर्बान, गुर का दर्शन देख निहाल, गुर के सेवक की पूरन काल, गुर के सेवक को दुख न व्यापे, गुर का सेवक दै दिस जापे, गुर की महिमा कथन न जाए, पार ब्रह्म गुर रह समाए, कौ नानक जाके पूरे भाग, गुर चरणी ताका मन लाग। गौंड महला पंजमा, गुर मेरी पूजा गुर गोबिंद, गुर मेरा पार ब्रह्म गुर भगवंत, गुर मेरा देव अल कपिहो, सर्व पूज चरण गुर सेओ, गुर बिन अवर नाही मैं ताऊं, अंदिन जपो गुरु गुर नाऊं राओ, गुर मेरा ज्ञान गुरु हृदय ध्यान, गुर गोपाल पुरख भगवान, गुर की शरण कहो कर जोर, गुरु बिना मैं नाही होर, गुरु बहुत तारे पव पार, गुर सेवा जमते छुटकार, अंधकार में गुर मंत्र उजारा, गुर के संग सगल निस्तारा, गुर पूरा पाए वड भागे, गुर की सेवा दुख ना लागे।

ਜਨਮ ਕੇ ਕਿਲ ਵਿਕ ਗਏ। ਰਮਤ ਰਾਮ ਜਨਮ ਮਰਨ ਨਿਵਾਰੇ, ਉਚਰਤ ਰਾਮ ਭੈ ਪਾਰ ਉਤਾਰੇ। ਸਭ ਤੇ ਊਚ ਰਾਮ ਪ੍ਰਗਾਸ, ਨਿਸਵਾਸਰ ਜਪ ਨਾਨਕ ਦਾਸ। ਗੌਂਡ ਮਹੱਲਾ ਪੰਜਵਾਂ, ਉਨਕੋ ਖਸਮ ਕੀਨੀ ਠਾਕ ਹਾਰੇ। ਦਾਸ ਸੰਗ ਕੇ ਤੇ ਮਾਰ ਵਿਦਾਰੇ, ਗੋਬਿੰਦ ਭਗਤ ਕਾ ਮਹਿਲ ਨਾ ਪਾਇਆ। ਰਾਮ ਜਨਾ ਮਿਲ ਮੰਗਲ ਗਾਇਆ, ਸਗਲ ਸ੍ਰਿਸ਼ਟ ਕੇ ਪੰਚ ਸਿੱਖਦਾਰ। ਰਾਮ ਭਗਤ ਕੇ ਪਾਣੀ ਹਾਰ ਰਹੋ, ਜਗਤ ਪਾਸ ਤੇ ਲੇਤੇ ਦਾਨ। ਗੋਬਿੰਦ ਭਗਤ ਕੋ ਕਰੇ ਸਲਾਮ, ਲੂਟ ਲੇ ਸਾਕਤ ਮਤ ਖੋਵੈ। ਸਾਧ ਜਨਾ ਭਗਮਲ ਮਲ ਧੋਵੈ, ਪੰਚ ਪੂਤ ਜਣੇ ਇੱਕ ਮਾਏ। ਉਤ ਪੁਜ ਖੇਲ ਕਰ ਜਗਤ ਵਿਆਏ, ਤੀਨ ਗੁਣਾ ਕੇ ਸੰਗ ਰਸ ਰਚੈ। ਇਨਕੋ ਛੋੜ ਉੱਪਰ ਜਨ ਵਸੈ, ਕਰ ਕਿਰਪਾ ਜਨ ਲੀਏ ਛੜਾਏ। ਜਿਸ ਕੇ ਸੇ ਤਿਨ ਰੱਖੇ ਹਟਾਏ, ਕੋ ਨਾਨਕ ਭਗਤ ਪ੍ਰਭ ਸਾਰ। ਬਿਨ ਭਗਤੀ ਸਭ ਹੋਏ ਖੁਆਰ। ਗੌਂਡ ਮਹੱਲਾ ਪੰਜਵਾਂ, ਕਲ ਕਲੇਸ਼ ਮਿਟੇ ਹਰ ਨਾਏ। ਦੁੱਖ ਬਿਨ ਸੇ ਸੁੱਖ ਕੀਨੋ ਠਾਓ, ਜਪ ਜਪੇ ਅੰਮ੍ਰਿਤ ਨਾਮ ਗਾਏ। ਸੰਤ ਪ੍ਰਸਾਦ ਸਗਲ ਫਲ ਪਾਏ, ਰਾਮ ਜਪਤ ਜਨ ਪਾਰ ਪਰੇ। ਜਨਮ ਜਨਮ ਕੇ ਪਾਪ ਹਰੇ ਰਹੋ, ਗੁਰ ਕੇ ਚਰਨ ਹਿਰਦੇ ਉਰਧਾਰੈ। ਅਗਨ ਸਾਗਰ ਤੇ ਉਤਰੇ ਪਾਰੇ, ਜਨਮ ਮਰਨ ਸਭ ਮਿਟੀ ਉਪਾਦ। ਪ੍ਰਭ ਸਿਉ ਲਾਗੇ ਸਹਿ ਸਮਾਨ, ਥਾਨ ਤਨੰਤਰ ਏਕੋ ਸਵਾਮੀ। ਸਗਲ ਕਟਾ ਕਾਂਤਰ ਜਾਮੀ, ਕਰ ਕਿਰਪਾ ਜਾਂ ਕੋ ਮਤ ਦੇ। ਆਠ ਪਹਿਰ ਪ੍ਰਭ ਕਾ ਨਾਉ ਲੇ, ਜਾਂ ਕੇ ਅੰਤਰ ਬਸੇ ਪ੍ਰਭ ਆਪ। ਤਾਂ ਕੇ ਹਿਰਦੇ ਹੋਏ ਪ੍ਰਗਾਸ, ਭਗਤ ਭਾਏ ਹਰ ਕੀਰਤਨ ਕਰੀਐ। ਜਪ ਪਾਰ ਬ੍ਰਹਮ ਨਾਨਕ ਨਿਸਤਰੀਐ। ਗੌਂਡ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ। ਕਾਮ ਕਰੋਧ ਸਤੰਤੇ ਮਾਰ, ਹੋਏ ਰਹੀਏ ਸਗਲ ਕੀ ਰੀਨਾ। ਕਟ ਕਟ ਰਮਈਆ ਸਾਮਿਆ ਚੀਨਾ, ਇਨ ਵਿਦ ਰਮੋ ਗੋਪਾਲ ਗੋਬਿੰਦ। ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ, ਆਠ ਪੈਰ ਹਰ ਕੇ ਗੁਣ ਗਾਓ। ਜੀ ਪ੍ਰਾਣ ਕੋ ਹੈ ਸੁਹਾਓ, ਤਜ ਅਭਿਮਾਨ ਜਾਨ ਪ੍ਰਭ ਸੰਗ। ਸਾਧ ਪ੍ਰਸਾਦ ਹਰ ਸਿਉ ਮਨ ਰੰਗ, ਜਿਨ ਤੂ ਕੀਆ ਤਿਸ ਕੋ ਜਾਨ। ਆਗੈ ਧਰ ਕੈ ਪਾਵੇ ਮਾਣ, ਮਨ ਤਨ ਨਿਰਮਲ ਹੋਏ ਨਿਹਾਲ। ਰਸਨਾ ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਿਆਲਾ। ਸਾਧੂ ਕੀ ਮਨ ਮੰਗੇ ਰਵਾਲਾ, ਹੋ ਦਿਆਲ ਦਿਓ ਪ੍ਰਭ ਦਾਨ। ਨਾਨਕ ਜਪ ਜੀਵੇ ਪ੍ਰਭ ਨਾਮ। ਗੌਂਡ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ। ਅਨਕ ਬਾਰ ਬੰਧਨ ਕਰਤਾਰ, ਪ੍ਰਭ ਕੀ ਸਰਨ ਗਹੀ ਸਭ ਤਿਆਗ। ਗੁਰ ਸੋ ਪ੍ਰਸੰਨ ਭਏ ਵਡ ਭਾਗ, ਆਠ ਪਹਿਰ ਗਾਈਏ ਗੋਬਿੰਦ। ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਾਓ, ਹਰ ਗੁਣ ਰਮਤ ਭਏ ਆਨੰਦ। ਪਾਰ ਬ੍ਰਹਮ ਪੂਰਨ ਬਖਸੰਦ, ਕਰ ਕਿਰਪਾ ਜਨ ਸੇਵਾ ਲਾਏ। ਜਨਮ ਮਰਨ ਦੁੱਖ ਮੇਟ ਮਿਟਾਏ, ਕਰਮ ਧਰਮ ਇਹੋ ਤਤ ਗਿਆਨ। ਸਾਧ ਸੰਗ ਜਪੀਏ ਹਰ ਨਾਮ, ਸਾਗਰ ਤਰ ਬੋਹਿਤ ਪ੍ਰਭ ਸਰਨ ਧਰਨ। ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਨ ਕਰਨ, ਰਾਖ ਲਈ ਆਪਣੀ ਕਿਰਪਾ ਤਾਰ। ਪੰਚ ਦੂਤ ਭਾਗੇ ਵਿਕਰਾਲ, ਜੂਏ ਜਨਮ ਨਾ ਕਬਹੋਂ ਹਾਰ। ਨਾਨਕ ਕਾ ਅੰਗ ਕੀਆ ਕਰਤਾਰ, ਗੌਂਡ ਮਹੱਲਾ ਪੰਜਵਾਂ। ਕਰ ਕਿਰਪਾ ਸੁਖ ਆਨੰਦ ਕਰੀ, ਬਾਲਕ ਰਾਖ ਲੀਏ ਗੁਰਦੇਵ। ਪ੍ਰਭ ਕਿਰਪਾਲ ਦਿਆਲ ਗੋਬਿੰਦ, ਜੀ ਜੰਤ ਸਗਲੇ ਬਖਸਿੰਦ। ਤੇਰੀ ਸਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਲ ਰਾਓ। ਪ੍ਰਭ ਦਿਆਲ ਦੂਸਰ ਕੋਈ ਨਾਹੀ, ਘਟ ਘਟ ਅੰਤਰ ਸਰਬ ਸਮਾਹੀ। ਆਪਣੇ ਦਾਸ ਕਾ ਹਲਤ ਪਲਤ ਸਵਾਰੈ, ਪਤਤ ਪਾਵਨ ਪ੍ਰਭ ਵਿਰਧ ਤੁਮਾਰੇ। ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀ ਭਗਵੰਤ। ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਵਾਂਛਤ ਪੂਰਨ ਫਲ ਪਾਏ। ਕਾਰਨ ਕਾਰਨ ਸਮਰੱਥ ਦਿਹਾਰ, ਸਰਬ ਨਿਦਾਨ ਮਹਾਂ ਵਿਚਾਰ। ਨਾਨਕ ਬਖਸ਼ ਲੀਏ ਪ੍ਰਭ ਆਪ, ਸਦਾ ਸਦਾ ਇੱਕੋ ਹਰ ਜਾਪ। ਗੌਂਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ। ਨਿਰਮਲ ਹੋਏ ਤੁਮਾਰਾ ਚੀਤ, ਮੰਤਨ ਕੀ ਸਭ ਮਿਟੇ ਬੁਲਾਏ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਜੀ ਸੰਗਤ ਜੀ ਸੇਵਕ ਪਰਿਵਾਰਾਂ ਵੱਲੋਂ ਅੱਜ ਦੇ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸੇਵਕ ਪਰਿਵਾਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮੇਨ ਦਰਬਾਰ ਹਾਲ ਦੇ ਅੰਦਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

صاحب جیو تیرے کمن کمن گن کہہ گاما تو صاحب گنی ندانا

ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੁੰਪਰਿਕ।

ਕਾਲ ਪ੍ਰਹਰ ਪ੍ਰਭ ਕੈ ਸਿਮਰਨ ਦੁਸ਼ਮਣ ਟਰ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕਾ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚ

ਮੈਂ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ

ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ

ਸਿੱਧਿ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ

ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰ ਅਨਕ ਮਾਇਆ

ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਵਿਗਣ ਜੇ ਆਏ।

ਸੰਜਾਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾ ਭਿਆਨ ਤਪ ਤਪੋ ਕਾਮ ਤੈ ਹਰ ਕੇ ਨਾਮ ਕੀ ਤੁਮੀ ਉਪਰ ਸ਼ਾਮ ਜਹਾਂ ਤਿਰਖਾ ਮਨ ਤੁਜਿਆ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦੁਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ

ਮਨ ਤਨ ਰੰਗ ਰਤੇ ਰੰਗ ਇੱਕ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ

ਸਤਤ ਬਹੁ ਮੂਚਾ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖਿਆ ਨੇਕ ਅਗਨ ਨਹੀਂ ਬੁੱਝੈ ਕੋਟਿ ਉਪਾਪ ਦਰਗਹਿ ਨਹੀਂ ਸਿੱਜੈ।

ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਹੁਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋਇ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ।

ਸਗਲ ਉਦਮ ਮਹਿ ਉਦਮ ਪਲਾ ਹਰ ਕਾ ਨਾਮ ਜਪਹੋ ਜੀ ਸਦਾ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ਹਰ ਕੋ ਜਸ ਸੁਣ ਰਸਨ ਬਖਾਨੀ।

ਬਖਸ਼ ਲਿਓ ਤੋ ਨਾਨਕ ਸੀਜੈ। ਜਿਹੇ ਪ੍ਰਸਾਦ ਤਾਰੀ ਉਪਰ ਸੁਖ ਬਸ ਹੈ, ਸੁਤ ਪਰਾਤ ਮੀਤ ਬਨਤਾ ਸੰਗ ਹਸ ਹੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਪ ਕੇ ਮੁਲਾ। ਜੇ ਪ੍ਰਸਾਦ ਭੋਗ ਹੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ।

ਝੂਠ ਸੰਗ ਮੱਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੂੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪੇ ਉਤਾਰੇ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਯੰਤਰ ਮਲ ਮਾਇਆ ਸ਼ਬਸ਼ ਨਾਹੀ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ

ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰੱਥ ਹਸਤੀ ਅਸਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ

ਦੁਰਗੰਧ ਬਿਨੋ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ

ਮਾਹੀ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੇ ਸਾਧਕ ਸੰਗਾ ਵਿਹੇ ਬਸ ਪੰਚਾ ਸਤਸੰਗ ਅੰਮ੍ਰਿਤ ਰਸ ਪੁੰਚਾ

ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ, ਸਾਧ ਬਡਾਈ।

ਕਥਾਨਗਮ ਨਾਨਕ ਸਾਧਕੈ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛੁ ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧਕੈ ਸੰਗ ਕਲੂਖ ਤਹਰੈ ਸਾਧਕੈ ਸੰਗ ਨਰਕ ਪਰ ਹਰੈ।

ਰਾਮ ਸਾਧ ਰਿਦ ਬਸੈ ਨਾਨਕਾ ਉਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕੈ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੇ।

ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਇਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲੇ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼।

0: ਸਾ ਬਡਭਾਗੀ ਪਾਈਐ। ਬ੍ਰਹਮ ਗਿਆਨੀ ਕਉ ਬਲ ਬਲ ਜਾਈਐ, ਬ੍ਰਹਮ ਗਿਆਨੀ ਕਉ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀਆ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕਉਨ ਜਾਣੈ ਭੇਦ,
1: ਨਾਨਕ ਹਰਿ ਹਰਿ ਹਰੇ।

0: ਨਾਨਕਿਉ ਹੋਆ ਪਰਸ ਸਗਲ ਨਿਸਤਾਰੇ ਅਸ਼ਟਪਦੀ
1: ਕਪੀਲ ਕੈ ਸਾਗਰ ਲੰਘੰਤ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ ਰਿਆ ਰੂਪ ਨ ਪੇਖੇ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖੇ ਆਪ ਹਰੇ ਮਨ ਕੀ ਬਾਸਨ ਮਨ ਤੇ ਟਰੈ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਕਰੰਤ ਗੋਬਿੰਦ ਗੋਬਿੰਦ
0: ਆਪ ਦ੍ਰਿੜੈ ਅਵਰੇ ਨਾਮ ਜਪਾਵੈ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ
1: ਚੇਤ ਮੂੜਾ
0: ਨਾਨਕ ਤੇ ਬਿਨਸੈ ਸਗਲ

0: ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਅਧਾਰਨੇ
1: ਆਪ
0: ਸੁੰਦਰ ਮੰਦਰ ਸੈਣ ਜੈਨ ਮਧੇ ਹਰ ਕੀਰਤਨੇ ਮੁਕਤੇ ਰੌਣ ਗੋਵਿੰਦੇ ਨਾਨਕ ਲਵਦਨ ਬਡ ਭਾਗਣੇ ਹਰ ਲਵ ਦੋ ਮਿੱਤਰ।

ਵਾਰ ਆੜੀ ਨਿਵਾਰਨ ਵਿਆਦ ਅਪਾੜਨ ਸੰਤ ਨਾਨਕ ਲਭ ਕਰਮਣ ਜਾਤ ਕਥ ਰਵਣ ਸਰਨ ਸਰਵਤਰ ਜੀਣ ਤਥ ਲਗਨ ਪ੍ਰੇਮ ਨਾਨਕ ਪ੍ਰਸਾਦਨ ਗੁਰਦਰਸ਼ਨ ਚਰਨਾਰ ਵਿਦਨ ਮਨ ਵਿਦਿਨ ਸਿਧਨ ਸਰਬ ਕੁਸਲ ਗਾਥਾ ਗੁਵੰਤ ਨਾਨਕ ਭਵਨ ਪਰਾ ਪੂਰਬਣ ਸਭ ਬਚਨ ਰਮਣ ਗਮਨ ਸਾਹ ਸੰਗੈਣ ਉਦਰਨੇ ਸੰਸਾਰ ਸਾਗਰ ਨਾਨਕ ਪੁਨਰਪ ਜਨਮ ਨਾ ਲਭ ਤੇ ਵੇਦ ਪੁਰਾਣ ਸ਼ਾਸਤਰ ਵਿਚਾਰਨ ਏਕੰਕਾਰ ਨਾਮ ਉਰ ਧਾਰਨ ਕੁਲ ਸਮੂਹ ਸਗਲ ਅਧਾਰਨ ਵਡਭਾਗੀ ਨਾਨਕ ਕੋ ਤਾਰਨ ਸਿਵਰਨ ਗੋਬਿੰਦ ਨਾਮ ਉਦਰਨ ਕੁਲ ਮੂਹਣੇ ਲਾਉਦਨ ਸਾਧ ਸੰਗੈ ਨਾਨਕ ਵਡ ਭਾਗੀ ਬੇਟਾ।

ਤੇ ਉਸ ਤਤ ਕਹਿ ਨਾ ਜਾਏ ਮੁਖੋ ਤੁਹਾਰੀਆਂ ਮੋਹਿ ਦੇਖ ਦਰਸ਼ ਨਾਨਕ ਬਲਿਹਾਰੀਆਂ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਪੇ ਸਭ ਸ਼ਿੰਗਾਰ ਇਹ ਜੀਉ ਸਭ ਦਿਮਾ ਆਸ ਪਿਆਸੀ ਸੇਜ ਸੁਖੰਤ ਵਛਾਈ ਹੈ ਹਰ ਹਾਂ ਮਾਤਕ ਹੋਵੇ ਭਾਗ ਤਾਂ ਸਾਜਨ ਪਾਈ ਹੈ ਸਖੀ ਕਾਜਲ ਹਾਰ ਤਬੋਲ ਸਭੇ ਕੇ ਸਾਜਿਆ।

ਨੇ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਏ ਗਾਹਕ ਗੁਣੀ ਅਪਾਰ ਸੋ ਤਤ ਬਛਾਣੀਏ ਚਿੱਤੇ ਚਿਤ ਸਮਾਵੇ ਹੋਵੇ ਰੰਗ ਕਣਾ ਹਰ ਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੱਚ ਧਨਾ ਸੁਪਨੇ ਉਹ ਵੀ ਭਈ ਗਹਿਓ ਕੀ ਨਾਂ ਚਲਾ ਸੁੰਦਰ ਪੁਰਖ ਬਰਾਜਤ।

ਪਿਆ ਅੰਗ ਸੰਗ ਅਰਜਾਏ ਵਿਸਰਦੇ ਸੋ ਪਿਆ ਹੈ ਕੋ ਐਸਾ ਮੀਤ ਜੋ ਤੋਰੇ ਵਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਠ ਜੇ ਟੁੱਟੇ ਲੈ ਸਾਂਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਨੇ ਪੰਚ ਸਤਾਵੇ ਦੂਤ ਕਵਨ ਬਿਦ ਮਾਰਨੇ ਤੀਖਣ ਬਾਣ।

ਜਾਏ ਲਖ ਘਾਟੀ ਉਚੋ ਘਣੋ ਚੰਚਲ ਚੀਤ ਵਿਹਾਲ ਨਿਵਰਤ ਕਰਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਨ ਵਦਨ ਚਤ ਚਾਰ ਮੂਸਣ ਮੰਗਲ ਬ੍ਰਹਮ ਸਿਉ।

ਆਦਿ ਜਗਾਈ ਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਣਹਾਰ।

ਕਬੀਰ ਜਾਂ ਦਿਨ ਹੋ ਮੂਆ ਪਾਛੇ ਪਿਆ ਆਨੰਦ ਮੋਹੇ ਮਿਲਿਓ ਪ੍ਰਭ ਆਪਣ ਸੰਗੀ ਭਜੇ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਸਮ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੇ ਪਹਿ ਅਨੇਕ ਕਰੇ ਕਰ

0: ਕਬੀਰ ਜਹ ਜਹ ਹੋ ਫਿਰਿਓ ਕੌਤਕ ਠਾਉ ਨ ਠਾਏ ਇਕ ਰਾਮ ਸੁਨੇਹੀ ਵਹਰਾ ਉਜਰ ਮੇਰੇ ਪਾਏ
1: ਮਨ ਮਹਿ
0: ਕਬੀਰ ਸੰਤਨ ਕੀ ਝੁੰਗੀਆ ਭਲੀ।

ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹੁਰ ਨ ਮਰਨਾ ਹੋਏ ਕਬੀਰ ਮਾਨਸੋ ਜਨਮ ਦਲੰਬ ਹੈ ਹੋਏ ਨਾ ਬਾਰੇ ਬਾਰ ਜਿਉਂ ਵਲ ਫਾਕੇ ਭੋਏ ਗਰੇ ਬਹੁਰ ਨ ਲਾਗੇ ਡਾਰ ਕਬੀਰ।

ਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ ਕਾ ਸਰ ਮਨ ਰੱਖੋ ਨਾਨਕ ਦੁਖ ਭਰਮ ਪੋ ਜਾਇ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕਹਿ ਦੀਏ ਰਹੇ ਅਕਾਏ ਬੋਰ ਨਾ ਤਿਸ਼ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਮਾਨੁ ਕਹਿ ਕਿਛ ਨਾਹੀ ਹਾ ਤਿਸ ਕਾ ਹੁਕਮ ਗੂ ਸੁਖ ਹੋਏ ਤਿਸ ਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ

ਭਗਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤਿਉ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹੇ ਨਾ ਲਾਗਹਿ ਦੂਖ

0: ਜਿਸ ਨੂੰ ਕਿਰਪਾ ਕਰੇ ਬੜ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ ਸਦਾ
1: ਸੁਣ ਹੈ ਪਰਾ ਹਮਾਰੇ ਬਾਰ
0: ਸਹਿਜ ਸੁਪਾ
1: ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਣੂ ਕਿਛੁ ਹਾਰ ਕੀਆ ਭਇਓ ਕਬੀਰ ਕਬੀਰ

ਸਹਿਜਾਏ, ਏਕ ਜੋ ਸਾਧੂ ਮੋਹਿ ਮਿਲਿਓ ਤਨ ਲੀਆ ਅੰਚਲ ਲਾਏ। ਕਬੀਰ ਵੈਦ ਕਹੇ ਹੋਹੀ ਭਲਾ ਦਾਰੂ ਮੇਰੇ ਵਸ, ਏ ਤੋ

ਕਬੀਰ ਐਸਾ ਕੋ ਨਹੀਂ ਏ ਤਨ ਦੇਵੇ ਫੂਕ ਅੰਧਾ ਲੋਕ ਨ ਜਾਣੀ ਰਹੋ ਕਬੀਰਾ ਕੂਕ ਕਬੀਰ ਸਤਿ ਪੁਕਾਰੇ ਚੇ ਚੜੀ।

ਕਹਿਤਾ ਔਰ ਕਬੀਰ ਮਾਰੀ ਮਰੂ ਕਸੰਗ ਕੀ ਕੇਲੇ ਨਿਕਟ ਜੋ ਬੇਰ ਓ ਝੂਲੇ ਓ ਚੀਰੀਐ ਸਾਗਤ ਸੰਗ ਨਾ ਹੇਰ ਕਬੀਰ ਭਾਰ ਪਰਾਈ ਸਿਰ ਚਰੇ ਚਰਿਓ ਚਲਿਓ ਚਾਹੇ ਵਾਟ ਆਪਣੇ ਭਾਰੇ ਨਾ ਡਰੇ ਆਗੇ ਓ ਕਟ ਘਾਟ ਕਬੀਰ ਬਨਕੀ ਦਾਦੀ ਲਾ ਕਰੀ ਠੰਡੇ ਕਰੇ ਪਕਾਰ ਮਤ ਵਸ ਪਰੋਂ ਲੁਹਾਰ ਕੇ

ਕਬੀਰ ਅਵਰੇ ਕੋ ਉਪਦੇਸ ਤੇ ਮੁਖ ਵੇ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ।

ਪ੍ਰਗਟ ਪਏ ਨਿਦਾਨ ਸਭ ਜਾ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕਟੰਬ ਧੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ ਸਰਪਣ ਹੋਏ ਕੇ ਓਤਰੇ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾੜ ਕੇ ਉਹੀ ਰਾਖੇ ਨਾਰ ਗਦੀ ਹੋਏ ਕੇ ਓਦਰੇ

0: ਕਬੀਰ ਸੋਈ
1: ਮੁਖ
0: ਧਨ ਹੈ ਜਾਂ ਮੁਖ ਕਹੀਏ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋਗਰਾਮ। ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜਿਹ ਕੁਲ ਦਾਸ ਨ ਉਪਜੇ ਸੋ ਕੁਲ ਢਾਕ ਪਲਾਸ। ਕਬੀਰ ਹੈ ਗਹਿ ਗਵਾਹਣ ਸਗਨ ਘਨ, ਲਾਖ ਤਜਾ ਫਹਿਰਾਏ ਆ ਸੁਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਏ। ਕਬੀਰ ਸਭ ਜਗ ਹੋਂ ਫਿਰਿਓ ਮਾਂਦਲ ਕਾਂਦ ਚੜਾਏ, ਕੋਈ ਕਾਹੂ ਕੋ ਨਹੀਂ ਸਭ ਦੇਖੇ ਠੋਕ ਵਜਾਏ। ਮਾਰਗ

ਹਰਕਾ ਸਿਮਰਨ ਛਾੜ ਕੇ ਘਰ ਲੈ ਆਇਆ ਮਾਲ। ਕਬੀਰ ਸਾਧੂ ਕੋ ਮਿਲ ਲੈ ਜਾਈਏ, ਸਾਥ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਕਬੀਰ ਜਗ ਬਾਧਿਓ ਜਿਹ ਜੇਵਰੀ, ਤੇ ਮਤ ਬੰਧੋ ਕਬੀਰ, ਜਹੇ ਆਟਾ ਲੂਣ ਜਿਉ ਸੋਣ ਸਮਾਨ ਸਰੀਰ। ਕਬੀਰ ਹੰਸ ਉੱਡਿਓ ਤਨ ਗਾਡਿਓ, ਸੋ ਜਾਹੀ ਸਹਿਣਾ, ਅਜੋ ਜਿਉ ਨਾ ਛੁੱਡਹੀ ਰੰਕਾਈ ਨੈਣਾ। ਕਬੀਰ ਨੈਣ ਨਿਹਾਰੋ ਤੁਦ ਕੋ, ਸਰਵਣ ਸੁਣੋ ਤੋਏ ਨਾਉ, ਬਹਿਣ ਉਤਰੋ ਤੋਏ ਨਾਮ ਜੀ, ਚੰਨ ਕਮਲ ਰਿਦ ਠਾਓ। ਕਬੀਰ ਸੁਰਗ

ਰੂਪ ਤੇ ਆਏ, ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ। ਕਬੀਰ ਚੁਗੇ ਚਿਤਾਰੇ ਪੀ ਚੁਗੇ, ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕਬੀਰ ਅੰਬਰ ਘਰ ਹਰ ਛਾਇਆ, ਵਰਖ ਭਰੇ ਸਰਤਾਲ, ਚਾਤਰਕ ਜਿਉ ਤਰਸਦ ਰਹੇ ਤਿਨਕੋ ਕੌਣ ਹਵਾਲ। ਕਬੀਰ ਚੱਕੀ ਜਿਉ ਨਿਸ ਵਿਸਰੇ ਆਏ।

ਪਰਤਾਰ ਤਸਵਨ ਦੂਸਰ ਕੋ ਨਹੀਂ ਏਕੇ ਸਿਰਜਣਹਾਰ ਕਬੀਰ ਫਲ ਲਾਗੇ ਫਲਣ ਪਾਕਣ ਲੰਘ ਆਮ ਜਾਏ ਪਹੁੰਚਿਓ ਖਸਮ।

ਕੂੜਾ ਹੋਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ ਕਬੀਰ ਖੇ ਹੋਈ ਤੋਂ ਕਿਆ ਪਿਆ ਜੋ ਉੱਡ ਲਾਗੇ ਅੰਗ ਹਰਜਨ

ਤਜੀ ਤਾਂ ਕਿਆ ਭਇਆ, ਜਿਉ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਰਮੁਰ ਗਲੇ, ਮਾਨ ਸਭੇ ਕੋ ਖਾਏ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸਜਦ ਵਾਹਿਆ ਏਕ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇ ਜੇ ਛੇਕ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਿਉ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ, ਜਿਉ ਵਾਂਸ ਵਜਾਈਏ ਫੂਕ, ਕਬੀਰ ਹੈ ਗੈ ਵਾਹਣ ਸਗਨ ਘਨ, ਛਤਰਪਤੀ ਕੀ ਨਾਰ, ਤਾਸ ਬਟੰਤਰ ਨਾ ਪੁੱਜੇ, ਹਰਜਨ ਕੀ ਪਨਿਹਾਰ, ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਣ, ਉਹ ਮਾਂਗ ਸੁਆਰੇ ਵਿਖੇ ਕੋ, ਉਹ ਸਿਮਰੇ ਹਰ ਨਾਮ, ਖਬੀਰ ਥੋਨੀ ਪਾਈ ਥਿਤ ਪਈ, ਸਤਿਗੁਰ ਬੰਦੀ ਧੀਰ, ਕਬੀਰ ਹੀਰਾ ਬਣ

ਕਬੀਰ ਕਾਮ ਭਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੇ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ ਇਕ ਅਵਕਟ

ਧਰੇ ਮਸਾਣ ਕਬੀਰ ਡੁਬੋਗੇ ਰੇ ਵੋਪਰੇ ਬਹੁ ਲੋਗਣ ਕੀ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਕਬੀਰ ਭਲੀ ਮਧੁਕਰੀ ਨਾਨਾ ਵਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਬੜਾ ਦੇਸ ਵੱਡ ਰਾਜ ਕਬੀਰ ਦਾਵੇ ਦਾ ਜਨ ਹੋਤ ਹੈ ਨਿਰਦਾਵੇ ਰਹੇ ਨਿਸੰਕ ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੁਰੰਕ ਕਬੀਰ ਪਾਲ ਸਮੂਹਾ ਸਰਵਰ ਭਰਾ ਪੀ ਨਾ ਸਕੇ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪਿਓ ਕਬੀਰ ਕਬੀਰ ਪਰਵਾਤੇ ਤਾਰੇ ਖਿੱਸੇ ਤਿਉਂ ਇਹ ਖਿਸੇ ਸਰੀਰ ਇਹ ਦੋਏ ਅੱਖਰ ਨਾ ਖਿਸੈ ਸੋ ਗਹਿ ਰਿਓ ਕਬੀਰ ਕਬੀਰ ਕੋਠੀ ਕਾਠ ਕੀ ਦੈਦ ਸਲਾਗੀ ਆਗ ਪੰਡਿਤ ਪੰਡਿਤ ਜਲ ਮੂਏ ਮੂਰਖ ਉਭਰ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਵਿਹਾਏ ਬਾਵਨ ਹੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤਨ ਛਾਡੇ ਸੰਤ ਹੀ ਜੋ ਕੋਟਕ ਮਿਲੇ ਅਸੰਤ ਮਲ ਅਗਰ ਪਿੰਗ ਵਿਡਿਓ ਤਾਂ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਣਹਾਰ ਕੀ ਜਾਣੇ ਨਾਹੀਂ ਕੋਏ ਕਹਿ ਜਾਣੇ ਆਪਣ ਧਨੀ ਕਹਿ ਦਸ ਦਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਭਰਿਆ ਦਿਸ਼ਾ ਗਈ ਸਭ ਭੂਲ ਓਰਾ ਗਰ ਪਾਣੀ ਭਰਿਆ ਜਾਏ ਮਿਲਿਓ ਢਲ ਕੂਲ ਕਬੀਰ ਧੂਰ ਸਕੇਲ ਕੇ ਪੁਰੀਆਂ ਬਾਂਧੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਕਬੀਰ ਸੂਰਜ ਚਾਂਦ ਕੈ ਉਹਦੇ ਪਈ ਸਭ ਦੇ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੇ ਜੈ ਅਨਪੋ ਤੈ ਭੈ ਨਹੀਂ ਜੈ ਭਉ ਤੈ ਹਰ ਨਾਹੇ ਕਹੋ ਕਬੀਰ ਵਿਚਾਰ ਕੇ ਸੰਤ ਸੁਣੋ ਮਨ ਮਾਏ ਕਬੀਰ ਜਿਨਹੂ ਕਛ ਜਾਣਿਆ ਨਹੀਂ ਤਿਨ ਸੁਖ ਨੀਂਦ ਵਿਹਾਏ ਹਮਜੂ ਬੂਜਾ ਬੂਜਣਾ ਪੂਰੀ ਪਰੀ ਬੁਲਾਏ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲਾਗੀ ਚੋਟ ਮਰਮ ਕੇ ਰਹੋ ਕਬੀਰਾ ਠੌਰ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਅਸਾਸ ਚੋੜ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁਲਾ

ਜਾਏ ਕਬੀਰ ਹੱਜ ਕਾਬੇ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ ਸਾਈ ਮੁਝਸੋ ਲਰ ਪਰਿਆ ਤੁਝੇ ਕਿਨ ਫਰਮਾਏ ਗਾਏ ਕਬੀਰ ਹੱਜ ਕਾਬੇ

ਵਿਆਜ ਵੜਨ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ ਮਹੱਲਾ ਪੰਜਵਾਂ, ਕਬੀਰੋ ਕੁਕਰ ਭੁੰਕਣਾ ਕਰੰਗ ਪਿੱਛੇ ਉੱਠ ਧਾਏ, ਕਰਮੀ ਸਤਿਗੁਰ ਪਾਇਆ ਜਿਨਹੋਂ ਲਿਆ ਛਡਾਏ ਮਹੱਲਾ ਪੰਜਵਾਂ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਭਾਰ ਨਾ ਵਿਆਪੀ ਉਨਕੋ ਲਾਹੋ ਲਾਏ ਮਹੱਲਾ ਪੰਜਵਾਂ, ਕਬੀਰ ਚਾਵਲ ਕਾਰਨੇ ਤੁਕ ਮੋਹਲੀ ਲਾਏ, ਸੰਗ ਕਸੰਗੀ ਵੈਸਤੇ ਤਾਂ ਪੂਛੇ ਧਰਮ ਰਾਏ, ਨਾਮਾ ਮਾਇਆ ਮੋਹਿਆ।

ਕੀਚੜ ਆਟਾ ਗਰ ਭਰਿਆ ਕਿਸੂ ਨ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗੁਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਭੂਏ ਪਰੇ ਕਬੀਰ ਲਾਗੇ ਪ੍ਰੀਤ ਸਜਾਣ ਸਿਉ ਵਰਜੇ ਲੋਕ ਅਜਾਣ ਤਾਤੋਂ ਟੁੱਟੀ ਕਿਉਂ ਬਣੇ ਜਾਂ ਕੇ ਜੀ ਪ੍ਰਾਣ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹੱਥ ਕਣੀ ਤਾਂ ਪੌਣੇ ਚਾਰ ਕਬੀਰ ਜੋ ਮੈਂ

ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਏ ਠਾਕਣ ਅਵਕਟ ਘਾਟ ਕਬੀਰ ਇਹ ਘੜੀ ਆਦਿ ਘੜੀ ਆਦਿ ਹੂੰ ਤੇ ਆਦਿ ਭਗਤਨ ਸੇਤੀ ਗੋਤੇ ਜੋ ਕਿ ਨੇ ਸੋ ਲਾਭ ਕਬੀਰ ਭੰਗ ਮਿਸ਼ਾਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਤੇ ਸਵੇਰ ਸਤਲ ਜਾਏ ਨੀਚੇ ਲੋਹੇ ਲਖਾਉ ਨਾਏ ਆਠ ਜਾਉ ਚੌਠਸ ਘੜੀ ਤੋਏ ਨਿਰਖਤ ਰਹੇ ਜੀਓ ਨੀਚੇ ਲੋਇਨ ਕਿਉਂ ਕਰੂੰ ਸਭਕੜ ਦੇਖੂ ਪੀਓ ਸੁਣ ਸਖੀ ਪੀ ਮੈਂ ਜੀਓ ਵਸੇ ਜੀ ਮੈਂ ਵਸੇ ਕੇ ਪੀਓ ਪੀ ਜੀਓ ਪੀਓ ਬੂਝੋ ਨੀ ਕਟਮੇ ਜੀਓ ਕੇ ਪੀਓ

ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ, ਭਿੱਜੋ

ਬੁੱਢਾ